ਕੀਰਤਨ ਦੁਆਰਾ ਨਿਹਾਲ ਕਰ ਰਹੇ ਸਨ। ਹਜ਼ੂਰੀ ਰਾਗੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਭਾਈ ਗੁਰਜੀਤ ਸਿੰਘ ਜੀ ਬੈਂਕਾ, ਜੋ ਹਰ ਸਾਲ ਹੀ ਆਪ ਸੰਗਤਾਂ ਦੇ ਦਰਸ਼ਨ ਦੀਦਾਰ ਕਰਨ ਵਾਸਤੇ ਗੁਰਬਾਣੀ ਕੀਰਤਨ ਰਾਹੀਂ ਨਿਹਾਲ ਕਰਨ ਵਾਸਤੇ ਹਾਜ਼ਰੀਆਂ ਭਰਦੇ ਨੇ, ਪਿਛਲੇ ਲਗਭਗ 3 ਮਹੀਨਿਆਂ ਤੋਂ ਆਪ ਸੰਗਤਾਂ ਦੇ ਵਿੱਚ ਗੁਰਬਾਣੀ ਦੇ ਕੀਰਤਨ ਰਾਹੀਂ ਸੇਵਾਵਾਂ ਨਿਭਾ ਰਹੇ ਸਨ। ਕੈਲਗਰੀ ਟੂਰ ਦੀ ਇਹ ਉਹਨਾਂ ਦੀ ਅੱਜ ਆਖਰੀ ਹਾਜ਼ਰੀ ਸੀ। ਸੋ ਦਿਲ ਦੀਆਂ ਗਹਿਰਾਈਆਂ ਤੋਂ ਸਮੁੱਚੇ ਹੀ ਜਥੇ ਦਾ ਤਹਿ ਦਿਲ ਤੋਂ ਧੰਨਵਾਦ ਹੈ। ਅਗਲੇ ਸਾਲ ਵੀ ਇਸੇ ਤਰ੍ਹਾਂ ਆਪ ਜੀਆਂ ਨੇ ਕੈਲਗਰੀ ਨਿਵਾਸੀ ਸਮੂਹ ਸੰਗਤਾਂ ਨੂੰ ਗੁਰਬਾਣੀ ਦੇ ਕੀਰਤਨ ਦੁਆਰਾ ਨਿਹਾਲ ਕਰਨਾ, ਸੰਗਤਾਂ ਦੀ ਸੇਵਾ ਵਿੱਚ ਇਸੇ ਹੀ ਤਰ੍ਹਾਂ ਹਾਜ਼ਰ ਹੋਣਾ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਮਹਾਰਾਜ ਜੀ ਦੀਆਂ ਬਖਸ਼ਿਸ਼ਾਂ, ਹਜ਼ੂਰ ਸੱਚੇ ਪਾਤਸ਼ਾਹ ਜੀ ਦੇ ਦਰ ਘਰ ਦੀ ਚਰਨ ਧੂੜੀ ਬਖਸ਼ਿਸ਼ ਕਰਨੀ। ਸਵਾਓ ਹੁਣ ਸਮਾਂ ਹੋਇਆ ਹੈ ਗੁਰ ਇਤਿਹਾਸ ਦੀ ਲੜੀਵਾਰ ਕਥਾ ਦਾ। ਬੇਨਤੀ ਕਰਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਨੂੰ ਆਪ ਸੰਗਤਾਂ ਦੇ ਨਾਲ ਗੁਰਮਤਿ ਦੀਆਂ ਵਿਚਾਰਾਂ, ਗੁਰ ਇਤਿਹਾਸ ਸਤਿਗੁਰੂ ਜੀ ਦੇ ਪਿਆਰ ਦੇ ਬਚਨਾਂ ਰਾਹੀਂ ਸਾਂਝ ਪਾਉਣਗੇ। ਪ੍ਰੇਮ ਅਦਬ ਅਤੇ ਸਤਿਕਾਰ ਦੇ ਨਾਲ ਤਿੰਨਾਂ ਪਾਸੋਂ ਗੁਰ ਇਤਿਹਾਸ ਸਰਵਣ ਕਰਕੇ ਲਾਹੇ ਪ੍ਰਾਪਤ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਉੱਥੇ ਨਾਲ ਦੀ ਨਾਲ ਸਾਡਾ ਕਲਯੁਗੀ ਜੀਵਾਂ ਦਾ ਭਲਾ ਕਰਨ ਵਾਸਤੇ ਸਤਿਗੁਰੂ ਜੀ ਨੇ ਅੰਮ੍ਰਿਤਮਈ ਗੁਰਬਾਣੀ ਦੇ ਖਜ਼ਾਨੇ ਦੀ ਬਖਸ਼ਿਸ਼ ਕੀਤੀ ਹੈ। ਜੋ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਨੂੰ ਜੀਵ ਪੜ੍ਹ ਕੇ ਸਰਵਣ ਕਰਕੇ ਸੰਗਤ ਕਰਕੇ ਜੀਵਨ ਦਾ ਪੂਰਾ ਲਾਹਾ ਪ੍ਰਾਪਤ ਹੁੰਦਾ ਹੈ। ਅੱਜ ਦੇ ਦਿਹਾੜੇ ਐਤਵਾਰ ਦਾ ਦਿਹਾੜਾ ਸੰਗਤਾਂ ਬਹੁਤ ਹੀ ਉਤਸ਼ਾਹ ਨਾਲ ਸਤਿਗੁਰਾਂ ਦੇ ਦਰਬਾਰ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸਮਾਪਤੀ ਵੇਲੇ ਤੱਕ ਬੇਅੰਤ ਬੇਅੰਤ ਬੇਅੰਤ ਗੁਰਸਿੱਖ ਮਾਈ ਭਾਈ ਜੀ ਹਾਜ਼ਰੀ ਭਰਦੇ ਨੇ ਔਰ ਘਰਾਂ ਵਿੱਚ ਵੀ ਬੇਅੰਤ ਬੇਅੰਤ ਗੁਰੂ ਕੇ ਸਿੱਖ ਜਿਹੜੇ ਉਹ ਗੁਰੂ ਕੀ ਅੰਮ੍ਰਿਤ ਬਾਣੀ ਸਰਵਣ ਕਰਕੇ ਆਨੰਦ ਪ੍ਰਾਪਤ ਕਰਦੇ ਨੇ। ਅੱਜ ਸੂਫੀ ਦਰਵੇਸ਼ ਬਾਬਾ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਦਾ ਆਗਮਨ ਪੁਰਬ ਜਿਹੜਾ ਹੈ

ਦੀ ਆਸ ਰੱਖੀ ਸੀ ਉਹ ਮੰਜ਼ਿਲ ਤੱਕ ਬਾਬਾ ਸਾਹਿਬ ਜੀ ਬਾਬਾ ਫਰੀਦ ਸਾਹਿਬ ਜੀ ਪਹੁੰਚਣੇ ਔਰ ਮਾਤ ਦਾ ਬਹੁਤ ਵੱਡਾ ਰੋਲ ਹੈ, ਪਿਤਾ ਜੀ ਦਾ ਵੀ ਬਹੁਤ ਵੱਡਾ ਇਹਦੇ ਵਿੱਚ ਰੋਲ ਹੈ। ਗੁਰੂ ਕੀ ਅਪਾਰ ਕਿਰਪਾ ਹੈ, ਜਿਸ ਵੇਲੇ ਸੁਰਤ ਜੁੜ ਗਈ ਹੈ ਇੱਥੋਂ ਤੱਕ ਪਹੁੰਚ ਗਏ ਨੇ, ਅੰਦਰ ਦੀਆਂ ਖੇਡਾਂ ਜਿਹੜੀਆਂ ਨੇ ਆਪ ਜਿਹੜੇ ਬੋਲ ਕਹੇ ਨੇ, ਸਤਿਗੁਰੂ ਜੀ ਨੇ ਬਾਣੀ ਦਾ ਰੂਪ ਦਿੱਤਾ ਹੈ।

ਦੋਸ ਮੁਝ ਅਵਗਣ ਸਹ ਨਾਹੀ ਦੋਸ ਕਾਲੀ ਕੋਇਲ ਤੂੰ ਕਿਤ ਗੁਣ ਕਾਲੀ ਆਪਣੇ ਪ੍ਰੀਤਮ ਕੇ ਹੋ ਬਿਰਹ ਜਾਲੀ ਪਿਰੈ ਬਿਹੂਣ ਕਤੈ ਸੁਖ ਪਾਏ ਜਾਂ ਹੋਏ ਕਿਰਪਾਲ ਤਾਂ ਗੁਰੂ ਮਿਲਾਏ ਵਿਦਣ ਖੂਹੀ ਮੁੰਦ ਅਕੇਲੀ ਨਾ ਕੋ ਸਾਥੀ ਨਾ ਕੋ ਬੇਲੀ ਜਾਂ ਫਿਰ ਦੇਖਾਂ ਤਾਂ ਮੇਰਾ ਅੱਲੋ ਬੇਲੀ ਵਾਟ ਹਮਾਰੀ ਖਰੀ ਉੜੀਣੀ ਖੰਨਿਓ ਤਿੱਖੀ ਬਹੁਤ ਪੀਣੀ ਉਸ ਉੱਪਰ ਹੈ ਮਾਰਗ ਮੇਰਾ ਸਿੱਖ ਫਰੀਦਾ ਪੰਥ ਸੁਮਾਰ ਸਵੇਰਾ ਇਸ ਕਰਕੇ ਮਹਾਰਾਜ ਕਹਿੰਦੇ ਜਾਂ ਹੋਏ ਕਿਰਪਾਲਤਾ ਸਾਧ ਸੰਗ ਦੀਆਂ ਘੜੀਆਂ ਪ੍ਰਾਪਤ ਹੁੰਦੀਆਂ ਨੇ ਜਿਵੇਂ ਜਿਵੇਂ ਤੁਸੀਂ ਬਾਬਾ ਸਾਹਿਬ ਜੀ ਦੇ ਬੋਲ ਪੜੋਗੇ ਤੇਵੇਂ ਤੇਵੇਂ ਅੰਦਰ ਵਿਰਾਗ ਆਵੇਗਾ ਫਰੀਦਾ ਕਿੱਥੇ ਤੁਹਾਡੇ ਮਾਪਿਆਂ ਜਿੰਨੀ ਤੋਂ ਜਣਿਓ ਹੈ ਕਿੰਨਾ ਵਿਰਾਗ ਹੈ ਕਿੱਥੇ ਨੇ ਤੇਰੇ ਮਾਪੇ ਤੇ ਭਾਈ ਇਹਨਾਂ ਬੋਲਾਂ ਨੂੰ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਕਤੰਚ ਮਾਤਾ ਕਤੰਚ ਪਿਤਾ ਕਤੰਚ ਬਣਤਾ ਬਿਨੋਦ ਸੁਤ ਕਤੰਚ ਭਰਾਤ ਮੀਤ ਹਿਤ ਬੰਧਵ ਕਤੰਚ ਮੋਹ ਕੁਟੰਬ ਅਤੇ ਕਤੰਚ ਚਪਲ ਮੋਨੀ ਰੂਪੰ ਪੇ ਖੰਤੇ ਤਿਆਗੰ ਕਰੋ ਤਰਹੰਤ ਸੰਗ ਭਗਵਾਨ ਸਿਮਰਨ ਨਾਨਕ ਲਭਦਿਅੰ ਸਾਧ ਸੰਗ ਅਚੁੱਤ ਤਣਹਿ ਫਰੀਦਾ ਕਿੱਥੇ ਤੁਹਾਡੇ ਮਾਪਿਆਂ ਜਿੰਨੀ ਤੂੰ ਜਣਿਓ ਹੈ ਤੈ ਪਾਸੋਂ ਓਏ ਲੱਦ ਗਏ ਚਲੇ ਗਏ ਨੇ ਤੂੰ ਅਜੇ ਨਾ ਪਤੀ ਨੋ ਹੈ ਤੈਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਜੇ ਤੇਰੇ ਕੋਲੋਂ ਚਲੇ ਗਏ ਨੇ ਤੇ ਮਤਲਬ ਕੀ ਹੈ ਭਾਵ ਕੀ ਹੈ ਵੀ ਮੈਂ ਵੀ ਤਾਂ ਚਲੇ ਹੀ ਜਾਣਾ ਹੈ ਫਰੀਦਾ ਅੱਖੀ ਦੇਖ ਪਤੀਣੀਆ ਸੁਣ ਸੁਣ ਰੀਣੇ ਕੰਨ ਸਾਖ ਪਕੰਦੀ ਆਈ ਆ ਹੋਰ ਕਰਿੰਦੀ ਵਨ ਬਾਗ ਦਾ ਖੇੜਾ ਹੋਰ ਹੋ ਗਿਆ ਅੱਖਾਂ ਪਤਲੀਆਂ ਪੈ ਗਈਆਂ ਦਿਸਦਾ ਨਹੀਂ ਹੈ ਕੰਨਾਂ ਤੋਂ ਸੁਣਦਾ ਨਹੀਂ ਹੈ ਚੱਬਣ ਚੱਲਣ ਰਤਨ ਸੇ ਸੁਣੀਅਰ ਬਹਿ ਗਏ ਹੇੜੇ ਮੁੱਤੀ ਧਾਹਾ ਸੇ ਜਾਨੀ ਚੱਲ ਗਏ ਫਰੀਦਾ ਚਾਰ ਗਵਾਇਆ ਹੰਡਕ ਚਾਰ ਗਵਾਇਆ ਸਮ ਲੇਖਾ ਰੱਬ ਮਗੇਸੀਆ ਤੂੰ ਆਵੋ ਕੇਰੇ ਕੰਮ ਬਹੁਤ ਪਿਆਰ ਵਿੱਚ ਦਿਹਾੜਾ ਮਨਾਇਆ ਆਓ ਲੜੀਵਾਰ ਸ਼ਬਦ ਨਾਲ ਜੁੜੀਏ ਇਤਿਹਾਸ ਨਾਲ ਸਤਿਕਾਰਯੋਗ ਭਾਈ ਸਾਹਿਬ ਜੀ ਬਾਬਾ ਜੀ ਬਾਬਾ ਮਹਿਤਾਬ ਸਿੰਘ ਜੀ ਦੇ ਪੋਤਰੇ ਭਾਈ ਸਾਹਿਬ ਜੀ

ਬਰਾੜਾਂ ਦਾ ਤਾਂ ਗੁਰੂ ਕੇ ਖਾਲਸੇ ਦਾ ਆਪਸ ਵਿੱਚ ਵਿਵਾਦ ਪੈਦਾ ਹੋਇਆ ਹੈ। ਗੁਰੂ ਕਾ ਖਾਲਸਾ ਜਿਹੜਾ ਹੈ ਵੱਡੇ ਕੱਲੇ ਘੱਲੂਘਾਰੇ ਤੋਂ ਉਪਰੰਤ ਮਾਲਵੇ ਦੀ ਧਰਤੀ ਵਿੱਚ ਰਹਿਣ ਦਾ ਯਤਨ ਕੀਤਾ ਹੈ, ਪਰ ਜਿਹੜੇ ਬਰਾੜ ਨੇ ਉਹ ਯਤਨ ਕਰਦੇ ਵੀ ਖਾਲਸੇ ਨੂੰ ਟੇਕਣ ਨਹੀਂ ਦੇਣਾ। ਗੁਰੂ ਕਾ ਖਾਲਸਾ ਲੜਾਈ ਝਗੜੇ ਨੂੰ ਟਾਲਦਾ ਹੈ ਵੀ ਭਰਾ ਮਾਰੂ ਜੰਗ ਨਹੀਂ ਹੋਣੀ ਚਾਹੀਦੀ, ਪਰ ਉਹ ਟਲਦੇ ਨਹੀਂ ਹੈ, ਇੱਥੋਂ ਤੱਕ ਮਖੌਲ ਕਰਦੇ ਨੇ। ਅਗਾਂਹ ਅਗਾਂਹ ਵਧਦਿਆਂ ਜਾਂਦਿਆਂ ਗੁਰੂ ਕੇ ਖਾਲਸੇ ਦੇ ਜਿਹੜੇ ਕਬੀਲੇ ਨੇ, ਕਬੀਲਾ ਹੁੰਦਾ ਜੀ ਘਰ ਵਾਲੀਆਂ ਵੱਲੇ ਨਿਗਾਹ ਜਿਹੜੀ ਉਹ ਬੁਰੀ ਕਰਨੀ ਵੇਖਣੀ ਆਰੰਭ ਕਰ ਦਿੱਤੀ ਹੈ। ਹੁਣ ਕਿੱਥੋਂ ਤੱਕ ਬਰਦਾਸ਼ਤ ਹੁੰਦਾ, ਅੰਤ ਨੂੰ ਕੁਝ ਨਾ ਕੁਝ ਜ਼ਰੂਰ ਕਰਨਾ ਪੈ ਜਾਂਦਾ ਹੈ। ਇਸ ਵਿਵਾਦ ਨੂੰ ਭਾਈ ਰਤਨ ਸਿੰਘ ਜੀ ਨੇ

ਭਾਈ ਰਤਨ ਸਿੰਘ ਜੀ ਕਹਿੰਦੇ ਨੇ ਮਾਝੇ ਦਾ ਇਲਾਕਾ ਨਗਰ ਹੈ ਜੀ ਢੰਡ ਕਸੇਲ। ਆਮ ਤੁਸਾਂ ਨੇ ਸੁਣਿਆ ਤਰਨ ਤਾਰਨ ਦੇ ਨਜ਼ਦੀਕ ਪੈਂਦਾ ਨਗਰ ਢੰਡ ਕਸੇਲ। ਕਹਿੰਦੇ ਇਸ ਢੰਡ ਕਸੇਲ ਨਗਰ ਤਰਨ ਤਾਰਨ ਡਿਸਟ੍ਰਿਕਟ ਦਾ ਇਸ ਦੀ ਜਿਹੜੀ ਧਰਮ ਪਤਨੀ ਸੀ ਸਤਿਕਾਰਯੋਗ ਜਿਹਦਾ ਸਿੰਘ ਦਾ ਨਾਮ ਹੈ ਭਾਈ

ਬਾਬਾ ਜੱਸਾ ਸਿੰਘ ਜੀ, ਬਾਬਾ ਚੜ੍ਹਤ ਸਿੰਘ, ਸਮੂਹ ਸਿੰਘਾਂ ਦੀ ਇਕੱਤਰਤਾ ਕੀਤੀ ਵੀ ਖਾਲਸਾ ਜੀ ਨੂੰ ਇਕੱਠਿਆਂ ਹੋ ਕੇ ਕੋਈ ਨਾ ਕੋਈ ਸਲਾਹ ਮਸ਼ਵਰਾ ਕਰਨਾ ਚਾਹੀਦਾ ਹੈ ਵੀ ਅੱਗੇ ਕੀ ਸਟੈਪ ਲੈਣਾ ਹੈ, ਕੀ ਕਰਨਾ ਚਾਹੀਦਾ, ਔਰ ਕਰਨਾ ਵੀ ਠਰੰਮੇ ਨਾਲ ਚਾਹੀਦਾ, ਸਹਿਜ ਨਾਲ ਕਰਨਾ ਚਾਹੀਦਾ ਹੈ, ਕੋਈ ਜਲਦਬਾਜ਼ੀ ਨਹੀਂ ਹੋਣੀ ਚਾਹੀਦੀ। ਫਿਰ ਵੀ ਆਪਣੇ ਭਰਾ ਨੇ, ਆਪਣੇ ਨਾਲ ਦੇ ਨੇ, ਉਸ ਵੇਲੇ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੇ ਗੁਰਮੁਖੋ ਸਾਰਾ ਖਾਲਸਾ ਇਕੱਤਰ ਕਰਕੇ, ਜਿਵੇਂ ਆਪਾਂ ਖਾਲਸਾ ਪੰਥ ਇਕੱਠਾ ਕੀ ਕਰਦੇ ਹਾਂ, ਉਹਨਾਂ ਨਾਲ ਸਲਾਹ ਮਸ਼ਵਰਾ

0: ਕੇ ਖਾਲਸਾ ਜੀ ਮੇਰੀ ਇੱਕ ਰਹਿ, ਕਿਉਂਕਿ ਦਲੇਰ ਬੜੇ ਸਨ ਚੜ੍ਹਤ ਸਿੰਘ ਜੀ, ਵੀ ਜੇ ਆਪਾਂ ਚੁੱਪ ਹੀ ਕੀਤੇ ਰਹਿਣਾ, ਟਲਦੇ ਰਹੀਏ ਟਲਦੇ ਰਹੀਏ, ਤੇ ਕਈ ਵਾਰ ਦੂਜਾ ਬੰਦਾ ਸਮਝਦਾ ਹੈ ਵੀ ਇਹ ਕਮਜ਼ੋਰ ਹੈ, ਇਹ ਕਮਜ਼ੋਰ ਹੈ, ਚੁੱਪ ਹੀ ਕੀਤੇ ਨੇ ਵੀ ਇਹ ਮੈਥੋਂ ਡਰਦੇ ਨੇ। ਪਰ ਜੇ ਸਕਤਾ ਸਕਤੇ ਕੋ ਮਾਰੇ ਤਾ ਮਨ ਰੋਸ ਨਾ ਹੋਈ, ਪਰ ਟਲਣਾ ਨਹੀਂ ਚਾਹੀਦਾ। ਹੁਣ ਕਿੱਥੋਂ ਕੁ ਤੱਕ ਆਪਾਂ ਟਲਾਂਗੇ, ਜਦੋਂ ਆਪਣੇ ਕਬੀਲਿਆਂ ਵੱਲ ਹੀ ਇਹ ਭੈੜੀ ਨਿਗਾਹ ਰੱਖਣ ਲੱਗ ਪਏ ਨੇ, ਤਾਂ ਬਾਬਾ ਚੜ੍ਹਤ ਸਿੰਘ ਜੀ ਕਹਿੰਦੇ ਖਾਲਸਾ ਜੀ ਫਿਰ ਆਪਾਂ ਨੂੰ ਵੀ ਕੁਝ ਨਾ ਕੁਝ ਹੱਲਾ ਤਾਂ ਕਰਨਾ ਹੀ ਚਾਹੀਦਾ ਹੈ, ਕੋਈ ਉਪਾਅ ਯਤਨ ਕਰਨਾ ਚਾਹੀਦਾ ਹੈ।
1: ਪੈ ਬਰਾੜ ਅਬ ਬੇਈਮਾਨਾ,
0: ਕੀ ਕਹਿਣਾ ਕੀਤਾ ਵੀ ਆਹ ਜਿਹੜੇ ਬਰਾੜ ਨੇ ਨਾ, ਹੁਣ ਇਹ ਆਪਣੇ ਧਰਮ ਤੋਂ ਖਿਸਕਦੇ ਜਾਂਦੇ ਨੇ।
1: ਲਾਗੇ ਖਾਲਸੇ ਦੇਖਣ ਤਾਣਾ,
0: ਅਤੇ ਹੁਣ ਖਾਲਸੇ ਦਾ ਬਲ ਵੇਖਣਾ ਚਾਹੁੰਦੇ ਵੀ ਖਾਲਸੇ ਚ ਕਿੰਨਾ ਕੁ ਬਲ ਹੈ। ਅਗਰ ਜਦੋਂ

0: ਧਰਮ ਸਪਤਨੀ ਉਹਨਾਂ ਵੱਲੇ ਵੀ ਭੈੜੀ ਨਿਗਾਹ ਕਰਦੇ ਨੇ, ਚਰਾਉਣ ਦਾ ਯਤਨ ਕਰਦੇ ਨੇ।
1: ਔਰ ਦੇਸ਼ ਮੈਂ ਦਿਨੇ ਛੱਡਾ।
0: ਉਸ ਵੇਲੇ ਗੁਰੂ ਖਾਲਸੇ ਨੇ ਆਪਣੇ

ਕਰ ਦਿੱਤੀ ਵੀ ਇਹ ਜਿਹੜੇ ਜੱਸਾ ਸਿੰਘ ਜਾਂ ਰਾਮਗੜੀਏ ਨੇ ਜਾਂ ਹੋਰ ਨੇ ਸ਼ਾਮ ਸਿੰਘ ਨਾਰਲੇ ਵਾਲੇ ਇਹਨਾਂ ਨਾਲ ਜਿਹੜੇ ਹੋਰ ਨੇ, ਪਹਿਲਾਂ ਤਾਂ ਜ਼ਖਮੀ ਹੋ ਚੁੱਕੇ ਨੇ, ਵੱਡਾ ਘੱਲੂਘਾਰਾ ਹੋਇਆ ਹੈ, ਬਹੁਤ ਚੜੇ ਜ਼ਖਮ ਸੀ ਬਾਬਾ ਜੱਸਾ ਸਿੰਘ ਆਹਲੂਵਾਲੀਏ ਨੂੰ 22 ਜ਼ਖਮ ਆਏ ਸਨ। ਤਾਂ ਤੁਸੀਂ ਸੁਣਿਆ ਇਤਿਹਾਸ, ਚੜ੍ਹਤ ਸਿੰਘ ਦੇ ਜ਼ਖਮ ਤਾਂ ਗਿਣੇ ਨਹੀਂ ਸੀ ਜਾਂਦੇ ਵੀ ਕਿੰਨੇ ਕੁ ਸੀ, ਜਿੰਨੇ ਕੁ ਸਿੰਘ ਬਚੇ ਸਨ ਬਹੁਤੇ ਤਾਂ ਸ਼ਹੀਦ ਹੋ ਗਏ ਸਨ, ਔਰ ਜਿਹੜੇ ਬਚੇ ਸੀ ਉਹ ਸਾਰੇ ਜ਼ਖਮੀ ਸਨ। ਉਹਨਾਂ ਨੇ ਸੋਚਿਆ ਵੀ ਜ਼ਖਮੀ ਕਿੱਥੋਂ ਕੁ ਤੱਕ ਲੜ ਲੈਣਗੇ, ਜਿਹੜਾ ਬੰਦਾ ਪਹਿਲਾਂ ਹੀ ਜ਼ਖਮੀ ਹੋਵੇ, ਬਿਮਾਰ ਹੋਵੇ, ਉਹ ਕਿੱਥੋਂ ਕੁ ਤੱਕ ਲੜ ਸਕਦਾ ਹੈ। ਉਹਨਾਂ ਨੇ ਸੋਚਿਆ ਵੀ ਆਪਾਂ

ਬੰਧਨਾਂ ਨੂੰ ਅਕਾ ਰਹੇ ਨੇ। ਕਿਸੇ ਨੂੰ ਅਕਾਈ ਜਾਵੇ, ਮਖੌਲੀ ਕਰੀ ਜਾਵੇ, ਮਖੌਲੀ ਕਰੀ ਜਾਵੇ। ਹੁਣ ਸਰਪ ਗੁੱਛੀ ਮਾਰ ਕੇ ਬੈਠਾ ਹੋਵੇ, ਅਗਰ ਜੇ ਉਹਨੂੰ ਜਾਣ ਬੁੱਝ ਕੇ ਉਹਦੀ ਪੂਛ ਤੇ ਪੈਰ ਰੱਖੀ ਜਾਓਗੇ, ਜਾਣ ਬੁੱਝ ਕੇ ਉਹਨੂੰ ਛੇੜੋਗੇ ਤੇ ਫਿਰ ਉਹਨੇ ਅਕਸਰ ਨੂੰ ਡੰਗ ਤਾਂ ਸੁਭਾਵਕ ਹੈ, ਮਾਰਨਾ ਹੀ ਹੈ। ਇਹ ਤਾਂ ਬਾਤ ਏਦਾਂ ਨਹੀਂ ਹੁੰਦੀ ਵੀ ਅਗਲਾ ਕਿੱਥੋਂ ਕੁ ਤੱਕ ਚੁੱਪ ਕਰੇਗਾ। ਕਹਿੰਦੇ

0: ਨੇ, ਸ਼ਹੀਦ ਵੀ ਕਰ ਦਿੰਦੇ ਨੇ, ਪਰ ਫਿਰ ਵੀ ਉਹਨਾਂ ਨੇ ਇਸ ਸਮੇਂ ਨੂੰ ਟਾਲਣ ਦਾ ਹੀ ਅੰਤ ਤੱਕ ਯਤਨ ਕੀਤਾ ਸੀ।
1: ਇਮ ਪਯੋ ਸਿੰਘਨ ਬਰਾੜਨ ਬਖੇੜਾ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਗੁਰੂ ਖਾਲਸਾ ਜੀ, ਇਸ ਤਰ੍ਹਾਂ ਬਰਾੜਾਂ ਦਾ ਤੇ ਸਿੰਘਾਂ ਦਾ ਬਖੇੜਾ ਝਗੜਾ ਜਿਹੜਾ ਹੈ, ਇਸ ਤਰ੍ਹਾਂ ਵਿਰੋਧ ਪੈਦਾ ਖਾਲਸਾ ਜੀ ਹੋਇਆ ਸੀ।
1: ਕਰੈ ਸਿੰਘਨ ਸਿਓ ਨਿਤ ਵੈ ਪੀੜਾ।
0: ਕਹਿੰਦੇ ਨੇਤਾ ਪ੍ਰਤੀ ਜਦੋਂ ਸਿੰਘ ਮਿਲ ਜਾਂਦੇ ਸਨ, ਬਸ ਝਗੜਾ ਹੀ ਝਗੜਾ, ਝਗੜਾ ਹੀ ਝਗੜਾ ਕਰਨ ਦਾ ਯਤਨ ਕਰਦੇ ਸੀ, ਲੜਾਈ ਦਾ ਮਾਹੌਲ ਬਣਾਉਂਦੇ ਸਨ।
1: ਸਿੰਘ ਹੁਤੋ ਤੇ ਥਾਂ ਥੋੜੇ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ ਬਹੁਤੇ ਸਿੰਘ ਤੇ ਸ਼ਹੀਦ ਹੋ ਗਏ ਸਨ, ਕੁਝ ਸਿੰਘ ਮਾਝੇ ਵਿਚ ਹੀ ਠਹਿਰੇ ਸਨ। ਹੁਣ ਮਾਲਵੇ ਵਿਚ ਕੋਈ ਬਹੁਤੇ ਸਿੰਘ ਨਹੀਂ ਸੀ, ਥੋੜੇ ਸਨ, ਭਾਵ ਬਹੁਤੀ ਗਿਣਤੀ ਨਹੀਂ ਸੀ, ਕੁਝ ਗਿਣਤੀ ਦੇ ਪਿਆਰੇ ਗੁਰਸਿੱਖ ਸਨ।
1: ਸਿੰਘਨ ਕਿਮ ਕਿਮ ਰੱਖੇ ਰਾਤ ਘੋੜੇ।
0: ਇਸ ਤਰ੍ਹਾਂ ਸਿੰਘ ਜਿਹੜੇ ਕੁਝ ਹੀ ਸਿੰਘਾਂ ਕੋਲ ਗਿਣਤੀ ਦੇ ਘੋੜੇ ਸਨ ਤੇ ਗਿਣਤੀ ਦੇ ਸਿੰਘ ਸਨ।
1: ਰਾਤ ਓਤ ਸਿੰਘ ਰਲੇ ਔਰ ਆਏ।
0: ਕਹਿੰਦੇ ਏਦਾਂ ਸਿੰਘਾਂ ਨੂੰ ਪਤਾ ਲੱਗ ਗਿਆ, ਹੋਰ ਦੂਰ ਦਰੇਡੇ ਖਬਰਾਂ ਪੁੱਜ ਗਈਆਂ ਵੀ ਇਹਨਾਂ ਨੇ ਜੰਗ ਦਾ ਬਿਗਲ ਵਜਾ ਦਿੱਤਾ ਹੈ। ਮਾਝੇ ਦੇ ਇਲਾਕੇ ਚੋਂ ਖਾਲਸਾ ਜੀ ਹੋਰ ਕੁਝ ਸਿੰਘ ਜਿਹੜੇ ਨੇ ਜਥੇ ਮੁਤਾਬਕ ਇਸ ਨਗਰ ਕੋਠੇ ਕੇ ਨਗਰ ਪਹੁੰਚ ਜਾਣਾ ਕੀਤਾ ਗੁਰੂ ਕਾ ਕੋਠਾ।
1: ਅਬਲੀਨੋ ਗਿਚ ਠਾਠ ਬਣਾਏ।
0: ਉਸ ਵੇਲੇ ਸਿੰਘਾਂ ਨੇ ਆਪਣਾ ਕੁਝ ਠਾਠ ਕਰ ਲਿਆ, ਜਥਾ ਬਣਾ ਲਿਆ, ਤਗੜਾਈ ਕਰ ਲਈ ਵੀ ਵੈਰੀ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ, ਕੁਝ ਨਾ ਕੁਝ ਤਾਂ ਤਿਆਰੀ ਹਮੇਸ਼ਾ ਰੱਖਣੀ ਚਾਹੀਦੀ ਹੈ। ਸਹਿ ਦਾ ਸ਼ਿਕਾਰ ਕਰਨਾ ਹੋਵੇ ਤਾਂ ਗੁਰੂ ਖਾਲਸਾ ਜੀ ਸ਼ੇਰ ਦੇ ਸ਼ਿਕਾਰ ਦਾ ਤਿਆਰ ਕਰਕੇ ਜਾਣਾ ਚਾਹੀਦਾ, ਦੁਸ਼ਮਣ ਨੂੰ ਕਦੇ ਕਮਜ਼ੋਰ ਨਹੀਂ ਸਮਝਣਾ ਚਾਹੀਦਾ। ਤਾਂ ਗੁਰੂ ਕੇ ਖਾਲਸੇ ਨੇ ਵੀ ਫਿਰ ਆਪਣਾ ਠਾਠ ਬਾਠ ਜਿਹੜਾ ਹੈ ਉਹ ਭਲੀ ਪ੍ਰਕਾਰ

0: ਪਿਆਰਾ ਗੁਰਸਿੱਖ ਦਸ਼ਮੇਸ਼ ਮਹਾਰਾਜ ਕਲਗੀਧਰ ਪਾਤਸ਼ਾਹ ਗਰੀਬ ਨਿਵਾਸ ਸਰਬੰਸ ਦਾਨੀ ਜੀ ਦੀ ਅੰਮ੍ਰਿਤ ਬਾਣੀ ਚੰਡੀ ਦੀ ਵਾਰ ਦਾ ਪਾਠ ਕਈ ਗੁਰਸਿੱਖ ਪਿਆਰੇ ਉਸ ਵੇਲੇ ਨਿਤ ਨੇਮ ਦੇ ਵਿੱਚ ਕਰਦੇ ਸਨ, ਕਰ ਰਹੇ ਸਨ, ਅੱਜ ਵੀ ਗੁਰੂ ਕੇ ਪਿਆਰੇ ਕਰਦੇ ਨੇ, ਉਸ ਵੇਲੇ ਕਈ ਬਾਣੀ ਦਾ ਜਾਪ ਕਰ ਰਹੇ ਸਨ।
1: ਸਿੰਘ ਸੁਚੇਤੋ ਕਰਤੇ,
0: ਕੁਝ ਸਵੇਰ ਦਾ ਸਮਾਂ ਸੀ, ਕੁਝ ਰਗੜੇ ਛਗੜੇ ਛੱਕ ਕੇ ਤਿਆਰ ਬਰ ਤਿਆਰ ਹੋ ਕੇ ਕੋਈ ਸਿੰਘ ਜਿਹੜੇ ਐਸੇ ਸਨ ਉਹ ਖੇਡੇ ਮੱਲੇ ਨੂੰ ਗਏ ਹੋਏ ਸਨ।
1: ਸੁਣਤ ਰਾਈ ਸਭ ਚੜ ਪੜੇ,
0: ਕਹਿੰਦੇ ਜਦੋਂ ਉਹਨਾਂ ਨੂੰ ਆਵਾਜ਼ ਸੁਣੀ ਜਿਹੜੇ ਖੇਡੇ ਮੱਲੇ ਨੂੰ ਗਏ ਸੀ ਉਹ ਵੀ ਜਲਦੀ ਜਲਦੀ ਸ਼ਸਤਰ ਚੁੱਕਣ ਵਾਸਤੇ ਆ ਗਏ, ਜਿਹੜੇ ਸਿੰਘ ਬਾਣੀ ਪੜ ਰਹੇ ਸਨ ਉਹਨਾਂ ਨੇ ਵੀ ਸ਼ਸਤਰ ਚੱਕ ਲਏ ਵੀ ਹੁਣ ਸ਼ਸਤਰ ਤੋਂ ਬਿਨਾਂ ਤੇ ਬਾਤ ਬਣਨੀ ਕੋਈ ਨਹੀਂ ਹੈ। ਫਿਰ ਸਾਰੇ ਸਿੰਘ ਬਿਲਕੁਲ ਉਹ ਵੀ ਜੰਗ ਵਾਸਤੇ ਖਾਲਸਾ ਜੀ ਹਾਂਜੀ ਤਿਆਰ ਹੋ ਗਏ ਸਨ।
1: ਕਰੇ ਮਜਾਕ ਵੈ ਸਿੰਘਨ ਕੋ ਖੜੇ,
0: ਕਹਿੰਦੇ ਉਧਰ ਜਿਹੜੇ ਬਰਾੜ ਸਨ ਖਲੋ ਕਰਕੇ ਸਿੰਘਾਂ ਨੂੰ ਮਜਾਕ ਕਰ ਰਹੇ ਸੀ, ਮਖੌਲ ਕਰ ਰਹੇ ਸੀ, ਤਕੜੇ ਹੋ ਜੋ ਕਿੰਨੇ ਕੁ ਤਕੜੇ ਤੁਸੀਂ ਵੇਖ ਲਾਂਗੇ ਤੁਹਾਨੂੰ, ਇਸ ਤਰ੍ਹਾਂ ਜਦੋਂ ਮਖੌਲ ਠੱਠਾ ਕਰ ਰਹੇ ਸਨ ਤਾਂ
1: ਕੋਈ ਜਾਣੇ ਸਿੰਘ ਨੇੜ ਨਾ ਆਵੇ।
0: ਉਹ ਸਮਝਦੇ ਸੀ ਵੀ ਆ ਮਾਝੇ ਦੇ ਸਿੰਘਾਂ ਨੇ ਨੇੜੇ ਥੋੜੀ ਆਉਣਾ, ਇਹ ਤੇ ਸਾਥੋਂ ਡਰਦੇ ਨੇ, ਅਸੀਂ ਬਹੁਤੇ ਆ, ਸਾਡੇ ਕੋਲ ਹਥਿਆਰ ਵੀ ਜ਼ਿਆਦਾ ਨੇ, ਇਹ ਸਾਡੇ ਕੋਲ ਥੋੜੀ ਆਉਣਗੇ। ਇਸ ਤਰ੍ਹਾਂ ਉਹਨਾਂ ਦੇ ਮਨ ਵਿੱਚ ਇਹ ਬਾਤ ਸੀ ਵੀ ਅਸੀਂ ਬਹੁਤ ਆ, ਹਥਿਆਰ ਵੀ ਜ਼ਿਆਦਾ ਨੇ, ਇਹ ਤੇ ਪਹਿਲਾਂ ਹੀ ਜ਼ਖਮੀ ਹੋਏ ਨੇ, ਇਹਨਾਂ ਵਿਚਾਰ ਸਾਡੇ ਕੋਲ ਕੀ ਆਉਣਾ ਹੈ।
1: ਹਮ ਵਰਛੀਆਂ ਤੇ ਦੂਰ ਆਵੇ,
0: ਉਹ ਕੀ ਕਹਿੰਦੇ, ਕਹਿੰਦੇ ਸਾਡੇ ਕੋਲ ਵਰਛੀਆਂ ਨੇ, ਇਹ ਤੇ ਨਿਹੱਥੇ ਜੇ ਲੱਗਦੇ ਨੇ, ਤੇ ਸਾਡੇ ਕੋਲ ਵਰਛੀ ਨੇ, ਵਰਛੀਆਂ ਮਾਰ ਮਾਰ ਕੇ ਇਹਨਾਂ ਨੂੰ ਸ਼ਹੀਦ ਕਰ ਦਿਆਂਗੇ, ਤੇ ਅਸੀਂ ਸਾਰਾ ਕੁਝ ਇਹਨਾਂ ਨੂੰ ਦੁੜਾ ਦਿਆਂਗੇ, ਸਾਡੇ ਕੋਲ ਹਥਿਆਰ ਨੇ, ਸ਼ਸਤਰ ਹਨ, ਤੇਜ ਧਾਰਾ ਵਾਲੇ।
1: ਹਮ ਵੱਡ ਭਾਗ ਜੋਮ ਪਰ ਆਵੇ,
0: ਅਸੀਂ ਬਹੁਤ ਵੱਡੇ ਸੂਰਮੇ ਆ, ਬੜੇ ਵੱਡੇ ਭਾਗਾਂ ਵਾਲੇ, ਅਸੀਂ ਜੋ ਕਰਾਂਗੇ ਸੋ ਹੋ ਜਾਵੇਗਾ। ਕਈ ਲੋਕ ਐਸੇ ਹੁੰਦੇ ਉਹ ਡੀਂਗਾਂ ਬੜੀਆਂ ਮਾਰਦੇ ਨੇ, ਪਰ ਚੇਤਾ ਰੱਖੋ ਗੱਜਣ ਵਾਲੇ ਕਦੇ ਵਰਨ ਵਾਲਿਆਂ ਵਿੱਚ ਨਹੀਂ ਹੋਇਆ ਕਰਦੇ, ਇੱਦਾਂ ਦੇ ਬੋਲ ਜਿਹੜੇ ਨੇ ਉਹ ਕਰ ਰਹੇ ਹਨ।
1: ਮਾਰ ਵਰਛੀਆਂ ਘੋੜੇ ਲਾਇਆ ਜਾਵੇ,
0: ਜੀ ਕਹਿੰਦੇ ਕਹਿੰਦੇ ਖਾਲਸੇ ਨੂੰ ਵਰਛੀਆਂ ਮਾਰ ਕੇ ਸ਼ਹੀਦ ਕਰਕੇ ਨਾ ਜੀ ਇਹਨਾਂ ਦੇ ਘੋੜੇ ਲੈ ਕੇ ਆਪਾਂ ਆਪਣੇ ਦੇਸ਼ ਆ ਜਾਣਾ, ਪੰਜਾਬ ਦਿਆਂਗੇ, ਇਹਨਾਂ ਨੂੰ ਰਹਿਣ ਨਹੀਂ ਦਿਆਂਗੇ, ਸਾਡੇ ਕੋਲ ਵਰਛੀਆਂ ਨੇ ਇਹਨਾਂ ਨੂੰ ਖਤਮ ਹੀ ਕਰ ਦਿਆਂਗੇ ਅਤੇ ਇਹਨਾਂ ਦੇ ਘੋੜੇ ਵੀ ਖੋ ਲੈਣਾ ਕਰਾਂਗੇ।
1: ਸਿੰਘਨ ਜਾਣਿਓ ਹਮ ਲੱਭਿਓ ਸ਼ਿਕਾਰ,
0: ਆਖੋ ਸਤਨਾਮ ਸ਼੍ਰੀ, ਬੋਲੋ ਸਤਨਾਮ ਸ਼੍ਰੀ
1: ਵਾਹਿਗੁਰੂ,
0: ਗੱਜ ਕੇ ਬੋਲੋ ਸੰਘ ਦੇ ਕਿਉਂ ਜੇ ਸਤਨਾਮ ਸ਼੍ਰੀ
1: ਵਾਹਿਗੁਰੂ।
0: ਜਦੋਂ ਸਿੰਘਾਂ ਵੱਲੇ ਆਏ ਨਾ ਤੇ ਸਿੰਘ ਕਹਿੰਦੇ ਸਾਨੂੰ ਤੇ ਸ਼ਿਕਾਰ ਲੱਭ ਗਿਆ, ਸਿੰਘ ਤੇ ਪਹਿਲਾਂ ਹੀ ਭਾਲਦੇ ਫਿਰਦੇ ਸੀ, ਹੁਣ ਜਦੋਂ ਆਤੀ ਹੋ ਗਿਆ ਤੇ ਸਿੰਘ ਕਹਿੰਦੇ ਸ਼ਿਕਾਰ ਹੁਣ ਸੁੱਕਾ ਨਹੀਂ ਜਾਣ ਦੇਣਾ, ਸਾਡੇ ਸ਼ਿਕਾਰ ਦਾ ਲੱਗ ਗਿਆ, ਇਹਨਾਂ ਦਾ ਸ਼ਿਕਾਰ ਕਰ ਲੈਣਾ ਹੈ।
1: ਲੈ ਹੈ ਬੰਦੂਕੇ ਬਰਛੀਆਂ,
0: ਕਹਿੰਦੇ ਸਿੰਘਾਂ ਕੋਲ ਸ਼ਸਤਰ ਗੁਪਤ ਰੱਖੇ ਹੋਏ ਸਨ, ਰਾਮ ਜੰਗੇ ਬੰਦੂਕਾਂ ਪਸਤੌਲ ਇਤ ਆਦਿਕ, ਉਹਨਾਂ ਕੋਲ ਵਰਛੀਆਂ ਸਨ, ਹਥਿਆਰ ਤੇ ਉਹ ਹੀ ਹੁੰਦਾ ਨਾ ਮੌਕੇ ਦਾ ਕੰਮ ਆ ਜਾਵੇ, ਤਾਂ ਹੀ ਤਾਂ ਸੰਤ ਬਾਬਾ ਜਰਨੈਲ ਸਿੰਘ ਵੀ ਬਰਾੜ ਸਨ, ਕਿੰਨੇ ਵੱਡੇ ਸੂਰਮੇ ਸਨ, ਇੱਥੇ ਕੋਈ ਏਦਾਂ ਦੀ ਬਾਤ ਨਹੀਂ ਹੈ। ਕਿਵੇਂ ਕਿਵੇਂ ਉਹ ਕਿਆ ਕਰਦੇ ਸੀ, ਸ਼ਸਤਰ ਬੜਾ ਜ਼ਰੂਰੀ ਰੱਖਣਾ ਹੈ, ਕਹਿੰਦੇ ਉਸ ਵੇਲੇ ਜਦੋਂ ਕੋਲ ਵਰਛੀਆਂ ਲੈ ਕੇ ਆਏ ਨਾ ਤਾਂ ਫਿਰ ਗੁਰੂ ਕੇ ਖਾਲਸੇ ਨੇ ਉਹੀ ਬਾਤ ਠਾ ਠਾ ਵਾਲੀ ਕਰ ਦਿੱਤੀ।
1: ਹਿੰਮ ਕਰੋ ਹੱਲੋ ਦਵਲੀਅਨ ਪਿਓ,
0: ਕਹਿੰਦੇ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਨੇ ਖਾਲਸਾ ਜੀ, ਇਸ ਤਰ੍ਹਾਂ ਦੁਬੱਲਿਓ ਦੋਨਾਂ ਪਾਸਿਓ ਹੱਲਾ

0: ਯੁੱਗ ਸ਼ੁਰੂ ਹੋ ਗਿਆ ਖਾਲਸਾ ਜੀ।
1: ਕੋਈ ਚਾਹੇ ਹਮ ਬਚੀ ਜਲਾਵੇ,
0: ਉਹ ਚਾਹੁੰਦੇ ਨੇ ਵੀ ਅਸੀਂ ਬਰਸ਼ੀਆਂ ਨਾਲ ਸ਼ਹੀਦ ਕਰ ਦਿਆਂਗੇ। ਹੁਣ ਤੁਸੀਂ ਸਿਆਣੇ ਸਮਝਦਾਰ ਹੋ, ਬਰਸ਼ੀ ਦਾ ਤੇ ਬੰਦੂਕ ਦਾ ਮੁਕਾਬਲਾ ਕਦੇ ਨਹੀਂ ਹੋ ਸਕਦਾ। ਬਰਸ਼ੀ ਤੇ ਲਾਗੋ ਜਾ ਕੇ ਵੱਜਣੀ ਹੈ ਤੇ ਬੰਦੂਕ ਦਾ ਵਾਰ ਜਿਹੜਾ ਕੁਝ ਦੂਰੀ ਤੋਂ ਹੋ ਜਾਣਾ ਹੈ, ਦੁਨਾਲੀ ਵਾਲੀ ਹੋਵੇ ਤੇ ਉਹ ਤੇ ਬਹੁਤਿਆਂ ਨੂੰ ਰਗੜ ਦਿੰਦੀ ਹੈ, ਉਹਦੇ ਤੇ ਸ਼ਰਲੀ ਵੱਜਣੇ ਹੁੰਦੇ ਨੇ। ਜੇ ਬਹੁਤੇ ਜ਼ਿਆਦੇ ਆਉਣੇ ਹੋ ਤੇ ਉੱਥੇ ਫਿਰ ਦੁਨਾਲੀ ਬੰਦੂਕ ਕੰਮ ਕਰਦੀ, ਉੱਥੇ ਦੂਜੀ ਨਹੀਂ ਕਰਦੀ, ਉੱਥੇ 315 ਬੋਰ ਨਹੀਂ ਕੰਮ ਕਰਦੀ, ਉੱਥੇ ਦੁਨਾਲੀ ਕੰਮ ਕਰਦੀ ਹੁੰਦੀ ਹੈ। ਕਿਉਂ? ਉਹਦੇ ਨਾਲ ਮੌਤ ਵੀ ਨਹੀਂ ਹੁੰਦੀ, ਤਾਂ ਉਹਦੇ ਥੋੜੇ ਥੋੜੇ ਸ਼ਰਲੇ ਲੱਗਦੇ ਨੇ, ਸਾਰੇ ਜ਼ਖਮੀ ਹੋ ਕੇ ਦੌੜ ਜਾਂਦੇ ਨੇ। ਹਜੂਮ ਉੱਤੇ ਇੱਦਾਂ ਦੀਆਂ ਬੰਦੂਕਾਂ ਕੰਮ ਕਰਦੀਆਂ। ਇਸ ਕਰਕੇ ਗੁਰੂ ਖਾਲਸਾ ਜੀ, ਹੁਣ ਬੰਦੂਕਾਂ ਵਾਲਿਆਂ ਦਾ ਤਾਂ ਬਰਸ਼ੀਆਂ ਵਾਲਿਆਂ ਦਾ ਮੇਲ ਥੋੜੀ ਹੁੰਦਾ, ਪਰ ਲੜਾਈ ਆਰੰਭ ਕਿਹਨੇ ਕੀਤੀ ਹੈ? ਬਰਸ਼ੀਆਂ ਵਾਲਿਆਂ ਨੇ। ਜਦੋਂ ਬਰਸ਼ੀਆਂ ਲੈ ਕੇ ਅੱਗੇ ਨੂੰ ਆਏ ਤਾਂ ਫਿਰ ਗੁਰੂ ਖਾਲਸੇ ਨੇ, ਖਾਲਸਾ ਜੀ ਰਾਮ ਜੰਗਾ ਬੰਦੂਕ ਸਿੰਘਾਂ ਦੇ ਬੋਲੇ ਹੋਇਆ ਕਰਦੇ ਨੇ, ਚਲਾ ਦੇਣਾ ਕੀਤੇ ਠਾ ਠਾ ਕਰਦੇ,
1: ਸਿੰਘ ਗੋਲੀਆਂ ਸੋ ਅੱਗੇ ਗਿਰਾਵਾ।
0: ਹਾਂ, ਸਿੰਘਾਂ ਨੇ ਗੋਲੀਆਂ ਨਾਲ ਅੱਗੇ ਗਰਾ ਦਿੱਤੇ, ਧਰਤੀ ਤੇ ਸੱਟ ਦੇਣਾ ਕੀਤੇ ਸਨ।
1: ਵੈ ਬਰਚੀ ਸੁੱਟ ਖਾਲੀ ਜਾਏ।
0: ਹੁਣ ਸੁਭਾਵਕ ਹੈ, ਜਦੋਂ ਬੰਦੂਕ ਦਾ ਸ਼ਰਲਾ ਲੱਗੇਗਾ, ਗੋਲੀ ਲੱਗੇਗੀ, ਉੱਥੇ ਬਰਸ਼ੀ ਨੇ ਕੀ ਕੰਮ ਕਰਨਾ? ਕੁਝ ਜ਼ਖਮੀ ਹੋ ਕੇ ਦੌੜ ਗਏ, ਕੁਝ ਮਰ ਗਏ, ਤੇ ਬਰਸ਼ੀ ਤਾਂ ਉੱਥੇ ਦੀ ਉੱਥੇ ਹੀ ਪਈ ਰਹਿ ਜਾਂਦੀ ਹੈ।

ਹੈ ਤਾਂ ਪੈਦਲ ਸਨ, ਬਹੁਤੇ ਘੋੜੇ ਨਹੀਂ ਸਨ ਸਿੰਘਾਂ ਕੋਲ ਉਸ ਵੇਲੇ, ਕਿਉਂਕਿ ਬਾਹਲੇ ਘੋੜੇ ਜਿਹੜੇ ਸੀ ਉਹ ਵੱਡੇ ਘੱਲੂਘਾਰੇ ਵਿੱਚ ਸ਼ਹੀਦ ਹੋ ਗਏ ਸਨ। ਹੁਣ ਇਹਨਾਂ ਕੋਲ ਘੋੜੀਆਂ ਵੀ ਸਨ, ਤਕੜੀਆਂ ਸਨ। ਹੁਣ ਜਦੋਂ ਖਤਮ ਹੋ ਗਏ ਤਾਂ ਫਿਰ ਗੁਰੂ ਕੇ ਖਾਲਸੇ ਨੇ ਉਹਨਾਂ ਦੀਆਂ ਘੋੜੀਆਂ ਵੀ

0: ਇਉਂ ਜਾਣਦੇ ਸਨ ਜਿਵੇਂ ਬਾਜ ਨਹੀਂ ਹੁੰਦਾ ਜੀ, ਬਾਜ ਦਾ ਕੰਮ ਕੀ ਹੈ? ਬਟੇਰੇ ਤੇ ਹੱਲਾ ਕਰਨਾ, ਬਟੇਰੇ ਦਾ ਸ਼ਿਕਾਰ ਕਰਨਾ। ਉਹ ਆਪਣੇ ਆਪ ਨੂੰ ਬਾਜ ਸਮਝੀ ਬੈਠੇ ਸਨ, ਜਿਵੇਂ ਬਾਜ ਜਿਹੜਾ ਹੈ ਉਹ ਬਟੇਰੇ ਦਾ ਸ਼ਿਕਾਰ ਬੜੇ ਆਰਾਮ ਨਾਲ ਕਰ ਲੈਂਦਾ ਹੈ। ਉਹ ਸਮਝੀ ਬੈਠੇ ਸਨ ਅਸੀਂ ਬਾਜ ਹਾਂ, ਤੇ ਆਹ ਜਿਹੜੇ ਸਿੰਘ ਆ ਨਾ ਮਾਝੇ ਵਾਲੇ, ਇਹ ਤੇ ਇੱਕ ਬਟੇਰੇ ਦੀ ਤਰ੍ਹਾਂ ਵਾ, ਇਹਨਾਂ ਦਾ ਸ਼ਿਕਾਰ ਕਰਨਾ ਸਾਡੇ ਵਾਸਤੇ ਕੋਈ ਬਹੁਤੀ ਹਾਂਜੀ ਔਖੀ ਗੱਲ ਨਹੀਂ ਹੈ। ਉਹ ਤਾਂ ਸਿੰਘਾਂ ਨੂੰ ਬਟੇਰਾ ਸਮਝੀ ਬੈਠੇ ਸਨ।
1: ਰੋਜ ਰੋਜ ਕਹਿ ਦੁਖਣ ਤੇ ਕਰ ਲਿਓ ਅਬੈ ਇਹ ਸਾਜਾ।
0: ਉਹ ਸਿੰਘਾਂ ਨੂੰ ਬਟੇਰਾ ਸਮਝੀ ਬੈਠੇ ਨੇ, ਤੇ ਸਿੰਘ ਅੱਗੋਂ ਇਹ ਸਮਝੀ ਬੈਠੇ ਵੀ ਰੋਜ਼ ਰੋਜ਼ ਦਾ ਝਗੜਾ ਹੀ ਖਤਮ ਕਰ ਦਿਓ। ਰੋਜ਼ ਦਿਹਾੜੀ ਸਾਨੂੰ ਮਖੌਲ ਕਰਦੇ ਨੇ, ਰੋਜ਼ ਦਿਹਾੜੀ ਸਾਡੇ ਕਬੀਲਿਆਂ ਨੂੰ ਤੰਗ ਕਰਦੇ ਨੇ, ਰੋਜ਼ ਦਿਹਾੜੀ ਦਾ ਜਿਹੜਾ ਝਗੜਾ ਹੈ ਨੇ ਇਹਨਾਂ ਦਾ, ਉਹ ਸਾਰੇ ਦਾ ਸਾਰਾ ਖਤਮ ਕਰ ਦਿਓ। ਬਟੇਰਾ ਸਮਝੀ ਬੈਠੇ ਸਿੰਘ ਅੱਗੋਂ ਹੋਰ ਸਮਝੀ ਬੈਠੇ ਨੇ ਭਾਈ।
1: ਚੁਪਈ ਉੱਡੀ ਗਰਲ ਤੇ ਭਇਓ ਅੰਧੇਰਾ।
0: ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਲਿਖਦੇ ਨੇ, ਕਹਿੰਦੇ ਜਿਸ ਵੇਲੇ ਦੋ ਤਰਫਿਓ ਜੰਗ ਸ਼ੁਰੂ ਹੋ ਗਈ ਨਾ, ਕੁਝ ਘੋੜਿਆਂ ਦੇ ਪੌੜਾਂ ਦੇ ਨਾਲ ਕੱਚੇ ਜਗ੍ਹਾ ਤੇ ਹੁੰਦੇ ਸਨ ਇੱਦਾਂ ਦੇ ਮੈਦਾਨ, ਕੋਈ ਪੱਕੀਆਂ ਜਗ੍ਹਾ ਹੁੰਦੀਆਂ ਸਨ, ਹੈ ਤਾਂ ਦਿਨ ਦਾ ਸਮਾਂ ਸੀ, ਪਰ ਕਹਿੰਦੇ ਪੂਰਾ ਅੰਧ ਧੁੰਦ ਹੋ ਗਿਆ, ਘੋੜਿਆਂ ਦੇ ਪੌੜਾਂ ਨਾਲ ਗੁਬਾਰ ਮਿੱਟੀ ਘੱਟਾ ਉੱਡਣਾ ਕੀਤਾ ਹੈ। ਕਹਿੰਦੇ ਇੰਨਾ ਹਨੇਰਾ ਹੋ ਗਿਆ, ਗਰਦ ਉੱਠੀ ਆ ਦੋਨਾਂ ਤਰਫਾਂ ਤੋਂ, ਮੇਰਾ ਤੇ ਤੇਰਾ ਕੋਈ ਆਪਣਾ ਬਗਾਨਾ ਉੱਥੇ ਹੁਣ ਪਛਾਣਿਆ ਨਹੀਂ ਜਾਂਦਾ, ਭਾਵ ਕਿ ਆਪਣੇ ਬਗਾਨੇ ਦੀ ਕੋਈ ਖਬਰ ਨਹੀਂ ਹੋ ਰਹੀ। ਇਹੋ ਜੇ ਸਮੇਂ ਵਿੱਚ ਬਾਤ ਇੱਦਾਂ ਬਣ ਜਾਇਆ ਕਰਦੀ ਹੈ ਪਿਆਰਿਓ। ਬੰਦੂਕਾਂ ਨਾਲ ਪਹਿਲਾਂ ਢੇਰ ਢੇਰੀ ਕਰ ਦੇਣਾ ਕੀਤੇ ਸਨ।
1: ਆਵਾਜ਼ਨ ਡਰ ਘੋੜੀਆਂ ਡਰ,
0: ਸੁਭਾਵਿਕ ਹੈ ਜਦੋਂ ਬੰਦੂਕ ਦੀ ਆਵਾਜ਼ ਆਵੇਗੀ ਠਾ ਦਾਣੀ ਤਾਂ ਆਵਾਜ਼ ਖੜਕਾ ਤਾਂ ਆਉਣਾ ਹੀ ਹੈ ਨਾ। ਬੰਦੂਕ ਦਾ ਕੰਮ ਕੀ ਹੈ? ਖੜਕਾ ਕਰਨਾ, ਤੇ ਕਈ ਵਾਰ ਆਮ ਬੰਦਾ ਕਮਜ਼ੋਰ ਹੁੰਦਾ ਤੇ ਉਹ ਖੜਕੇ ਨਾਲ ਹੀ ਤਰਪਕ ਜਾਂਦਾ ਹੈ, ਖੜਕੇ ਨਾਲ ਹੀ ਡਰ ਜਾਂਦਾ ਹੈ। ਤੇ ਜਿਸ ਵੇਲੇ ਬੰਦੂਕ ਚੱਲਦੀ ਹੈ ਜਿੱਥੇ ਬੰਦੇ ਦਬਕ ਜਾਂਦੇ ਨੇ, ਉੱਥੇ ਆਕਾਸ਼ ਵਿੱਚ ਉੱਡਣ ਵਾਲੇ ਪੰਛੀ ਵੀ ਡਰ ਜਾਂਦੇ ਨੇ, ਜਿੱਥੇ ਪੰਛੀ ਡਰ ਜਾਂਦੇ ਨੇ ਉੱਥੇ ਜਿਹੜੇ ਚਾਰ ਪੈਰਾਂ ਵਾਲੇ ਜਾਨਵਰ ਹੁੰਦੇ ਨੇ, ਘੋੜੀਆਂ ਪਸ਼ੂ ਆਦਿ, ਕੋ ਵੀ ਬੰਦੂਕ ਨਾਲ ਖੜਕੇ ਨਾਲ ਤਰਪਕ ਜਾਂਦੇ ਨੇ। ਤੇ ਜਿਨ੍ਹਾਂ ਘੋੜੀਆਂ ਤੇ ਸਵਾਰ ਸਨ, ਜਦੋਂ ਖੜਕਾ ਹੋਇਆ ਠਾ ਠਾ ਦਾ, ਕਹਿੰਦੇ ਘੋੜੀਆਂ ਤਰਪਕ ਗਈਆਂ ਤੇ ਉਹ ਵੀ ਡਰ ਕੇ ਦੌੜ ਗਈਆਂ ਸਨ, ਕੁਝ ਸਿੰਘਾਂ ਨੇ ਪਕੜ ਲੈਣਾ ਕੀਤੀਆਂ।
1: ਕੌਣ ਸਕੈ ਤਬ ਬਰਛੀ ਸੰਭਾਲ,
0: ਕਹਿੰਦੇ ਫਿਰ ਉੱਥੇ ਪਹਿਲੀ ਛਲਕ ਨਾਲ ਬਰਛੀ ਕਿੰਨੇ ਸੰਭਾਲਣੀ ਸੀ, ਬੰਦੂਕ ਤੇ ਬਰਛੀ ਦਾ ਕੋਈ ਜੰਗ ਆਪਸ ਵਿੱਚ ਮੇਲ ਨਹੀਂ ਖਾਂਦਾ।
1: ਪਿੱਛੇ ਸਿੰਘ ਤੇ ਅੱਗੇ ਬਰਾੜ,
0: ਕੈਸੀ ਬਾਤ ਬਣ ਗਈ, ਕਹਿੰਦੇ ਫਿਰ ਬਰਾੜ ਅੱਗੇ ਲਾ ਕੇ ਦੌੜ ਪਏ ਤੇ ਸਿੰਘ ਪਿੱਛੇ ਤੁਰ ਪਏ। ਕਹਿੰਦੇ ਛੂਣ ਛਪਾਈ ਵਾਲੀ ਜਿਵੇਂ ਖੇਡਾਂ ਖੇਡੀ ਦੀਆਂ ਨਾ, ਹੈ ਤੇ ਸਾਰੇ ਆਪਣੇ ਹੀ ਨੇ। ਕਹਿੰਦੇ ਪਿੱਛੇ ਪਿੱਛੇ ਗੁਰੂ ਕਾ ਖਾਲਸਾ ਹੈ ਤੇ ਅੱਗੇ ਅੱਗੇ

0: ਗਿਆ, ਉਹਨੇ ਸਮਝ ਲਿਆ ਵੀ ਮੇਰੀ ਭਲਾਈ ਇਹਦੇ ਵਿੱਚ ਹੀ ਹੈ ਵੀ ਮੈਂ ਭੱਜ ਨੱਸ ਕੇ ਇੱਧਰ ਹੋ ਕੇ ਲੋਕ ਛੋਕੇ ਝਾੜੀਆਂ ਝੂੜੀਆਂ ਦੇ ਵਿੱਚ, ਇੱਧਰ ਬਾਗਾਂ ਦੇ ਵਿੱਚ, ਕਿਉਂਕਿ ਸਾਰਾ ਜੰਗਲੀ ਇਲਾਕਾ ਸੀ, ਇੱਧਰ ਟਿੱਬਿਆਂ ਦੇ ਓਹਲੇ ਹੋ ਕੇ ਜਾਨ ਬਚਾ ਲਈ, ਔਰ ਬਚਾਉਣੀ ਵੀ ਚਾਹੀਦੀ ਹੈ ਜਿੱਥੋਂ ਤੱਕ ਹੋਵੇ। ਜਿਨ੍ਹਾਂ ਨੇ ਇਉਂ ਸੋਚਿਆ ਉਹਨਾਂ ਦੀਆਂ ਜਾਨਾਂ ਉਸ ਵੇਲੇ ਬਚ ਗਈਆਂ ਸਨ ਭਾਈ।
1: ਬਜਾਏ ਢੋਲ ਤੇ ਲੁੱਟਣ ਆ,
0: ਕਹਿੰਦੇ ਜਿਹੜੇ ਭਾਵ ਲੁੱਟਣ ਵਾਲੇ ਵੀ ਹੁੰਦੇ ਨੇ ਮੈਦਾਨੇ ਜੰਗ ਵਿੱਚ, ਭਈ ਜਿਸ ਵੇਲੇ ਹੁਣ ਲੁੱਟਿਆ ਜਾਵੇਗਾ, ਘੱਲੂ ਘਾਰੇ ਵਿੱਚ ਵੀ ਤੁਸੀਂ ਸੁਣਦੇ ਹੋ, ਜਿਹੜੇ ਲੁੱਟਣ ਆਏ ਸੀ ਖਾਲਸੇ ਨੇ ਉਹਨਾਂ ਨੂੰ ਵੀ ਰਗੜਾ ਲਾ ਦਿੱਤਾ।
1: ਲੋਕ ਗਏ ਝਾੜਨ ਢੂੰਡੇ ਨਾ ਪਾਏ।
0: ਭਾਈ ਸਾਹਿਬ, ਭਾਈ ਰਤਨ ਸਿੰਘ ਭੰਗੋ ਲਿਖਦੇ ਨੇ, ਕਹਿੰਦੇ ਜਦੋਂ ਏਦਾਂ ਦੀ ਬਾਤ ਹੁੰਦੀ ਮਾਵਾਂ ਪੁੱਤ ਨਹੀਂ ਸੰਭਾਲਦੀਆਂ। ਕਹਿੰਦੇ ਜਿਹੜੇ ਆਏ ਸੀ ਨਾ ਲੁੱਟਣ ਵਾਲੇ ਜਾਂ ਕਿੱਦਾਂ, ਕਹਿੰਦਾ ਸਾਰੇ ਕੁਝ ਛੱਡ ਕੇ ਝਾੜੀਆਂ ਵਿੱਚ ਲੁੱਕ ਲੁੱਕ ਕੇ ਗੁਰੂ ਖਾਲਸੇ ਤੋਂ ਉਹਨਾਂ ਨੇ ਜਾਨਾਂ ਬਚਾਈਆਂ ਸਨ।
1: ਐਸੀ ਪਈ ਬਰਾੜਨ ਬਾਤ।
0: ਭਾਈ ਰਤਨ ਸਿੰਘ ਜੀ ਲਿਖਦੇ ਨੇ, ਖਾਲਸਾ ਜੀ ਇਸ ਤਰ੍ਹਾਂ ਬਰਾੜਾਂ ਦੀ ਬਾਤ ਹੋਈ ਸੀ, ਇਸ ਤਰ੍ਹਾਂ ਬਖੇੜਾ ਪਿਆ ਸੀ, ਇਸ ਤਰ੍ਹਾਂ ਇਹਨਾਂ ਦਾ ਆਪਸ ਵਿੱਚ ਝਗੜਾ ਪੈ ਜਾਵਣਾ ਕੀਤਾ ਸੀ ਵੱਡੇ ਘੱਲੂ ਘਾਰੇ ਤੋਂ ਬਾਅਦ ਵਿੱਚ।
1: ਬਚੇ ਸੋਈਆਂ ਤੇ ਆ ਪਈ ਰਾਤ।
0: ਕਹਿੰਦੇ ਸਾਰਾ ਦਿਨ ਜੰਗ ਚੱਲਦਿਆਂ ਚੱਲਦਿਆਂ ਹੁਣ ਸਮਾਂ ਤੇ ਚੱਲੇਗਾ, ਘੜੀ ਨੇ ਥੋੜੀ ਰੁਕਣਾ ਹੈ। ਜੋ ਦਿਨ ਆਵੇ ਸੋ ਦਿਨ ਜਾਈ, ਜਿਹੜਾ ਦਿਨ ਆਇਆ ਉਹ ਤਾਂ ਚਲਾ ਹੀ ਜਾਂਦਾ। ਦਿਨ ਤੇ ਸਰ ਪਰ ਪੌਸੀ, ਰਾਤ ਰਹਿਣ ਗਈ ਫਿਰ ਹੋਏ ਪ੍ਰਭਾਤ। ਦਿਨ ਰੁਕਿਆ ਕਦੇ ਰੁਕਦਾ ਥੋੜੀ ਆ, ਦਿਨ ਖਤਮ ਹੋ ਗਿਆ ਰਾਤ ਪੈ ਗਈ, ਰਾਤ ਵੇਲੇ ਜੰਗ ਦੀ ਸਮਾਪਤੀ ਹੋਈ ਹੈ। ਇਸ ਤਰ੍ਹਾਂ ਗੁਰੂ ਖਾਲਸਾ ਜੀ ਦੇਵੇਂ ਜਿਣ ਜਾਂਦਾ ਹੈ ਨਾ, ਜਿਹੜਾ ਜੀਵ ਆਇਆ ਉਹ ਵੀ ਚਲਾ ਜਾਂਦਾ ਹੈ। ਮੈਂ ਤੁਹਾਨੂੰ ਸ਼ਬਦ ਪੜ੍ਹ ਕੇ ਸੁਣਾ ਦਿਆਂ, ਵੈਸੇ ਇਸੇ ਵਿਸ਼ੇ ਵੱਲੇ ਹੀ ਰਵਾਂਗਾ।

0: ਜਾਗ ਇਆਨਾ ਤੈ ਜੀਵਨ ਜਗ ਸੱਚ ਕਰ ਜਾਨਾ ਜਿਣ ਜੀਉ ਦੀਆ ਸੋ ਰਿਜਕ ਅੰਬਰਾਵੈ ਸਭ ਘਟ ਪੀਤਰ ਹਟ ਚਲਾਵੈ ਕਰ ਬੰਦਗੀ ਛਾੜ ਮੈਂ ਮੇਰਾ ਹਿਰਦੈ ਨਾਮ ਸਮਾਰ ਸਵੇਰਾ ਜਨਮ ਸਰਾਨੋ ਪੰਥ ਨਾ ਸਵਾਰਾ ਸਾਂਝ ਪਰੀ ਦਹਿ ਦਿਸ ਅੰਧਿਆਰਾ ਕਹਿ ਰਵਦਾਸ ਨਿਦਾਨ ਦੀਵਾਨੇ ਚੇਤਸ ਨਾਹੀ ਦੁਨੀਆਂ ਫਨ ਖਾਨੇ ਤੇ ਇਹ ਦੁਨੀਆਂ ਨਾਸਵੰਤ ਹੈ ਸਦਾ ਰੱਬ ਨੂੰ ਚੇਤੇ ਕਰਨਾ ਚਾਹੀਦਾ ਹੈ ਤੇ ਸਦਾ ਸਿਮਰਨਾ ਚਾਹੀਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਕਹਿੰਦੇ ਇਸ ਤਰ੍ਹਾਂ ਦਿਨ ਚਲਾ ਗਿਆ ਤਾਂ ਰਾਤ ਪੈ ਗਈ ਹੈ
1: ਪੰਦਰਾਂ ਸੈਦਲ ਘੋੜੀਆ
0: ਕਿਆ ਬਾਤ ਹੈ ਕਹਿੰਦੇ ਜਿੱਥੇ ਗੁਰੂ ਕਾ ਖਾਲਸਾ ਪੈਦਲ ਚੱਲਿਆ ਸੀ ਨਾ ਹੁਣ ਬਾਤ ਏਦਾਂ ਦੀ ਬਣ ਗਈ 1500 ਘੋੜੀਆਂ ਜਿਹੜੀਆਂ ਸੀ ਉਹ ਬਰਾੜਾ ਦੀਆਂ ਗੁਰੂ ਖਾਲਸੇ ਨੇ ਖੋਹ ਲੈਣਾ ਕੀਤੀਆਂ ਨੇ
1: ਬਹੁਤ ਲੈ ਸੋ ਜੱਟ ਫੜਾ
0: ਕਹਿੰਦੇ ਕਈਆਂ ਨੇ ਤੇ ਆਪਣੇ ਆਪ ਹੀ ਫੜਾ ਦਿੱਤੀਆਂ ਵੀ ਫੜ ਲਓ ਸਾਨੂੰ ਮਾਰਿਓ ਨਾ
1: ਦੋਹਰਾ ਕਿਚ ਖੋਏ ਕਿਚ ਬਚ ਗਏ
0: ਕਹਿੰਦੇ ਕੋਜਾਂ ਤੋਂ ਤੇ ਖੋਹ ਲਈਆਂ ਤੇ ਕੁਝ ਬਚ ਜਾਣਾ ਕੀਤੇ ਸਨ
1: ਸਿੰਘ ਮੁੜੇ ਉਹਦੇ ਕਰਵਾਰ
0: ਫਿਰ ਕਹਿੰਦੇ ਰਾਤ ਦਾ ਸਮਾਂ ਹੋ ਗਿਆ ਸਿੰਘਾਂ ਨੇ ਸੋਚਿਆ ਵੀ ਨਹੀਂ ਹੁਣ ਪਿੱਛੇ ਨਹੀਂ ਜਾਣਾ ਚਾਹੀਦਾ ਰੁਕਣਾ ਚਾਹੀਦਾ ਹੈ ਫਿਰ ਸਿੰਘ ਪਿਛਾਂ ਮੁੜ ਆਏ ਨੇ ਅਤੇ ਸਿੰਘ ਤਾਂ ਹਮੇਸ਼ਾ ਤੁਸੀਂ ਸੁਣਦੇ ਆ ਉਹ ਟਾਲਣ ਦਾ ਹੀ ਯਤਨ ਕਰਦੇ ਸੀ ਟਾਲਣ ਦਾ ਹੀ ਯਤਨ ਕੀਤਾ ਜਿਸ ਵੇਲੇ ਕਬੀਲਿਆਂ ਤੱਕ ਬਾਤ ਪਹੁੰਚੀ ਹੈ ਫਿਰ ਉਹੀ ਚੜ੍ਹਾਈ ਕਰਕੇ ਆ ਸਿੰਘ ਤੇ ਫਿਰ ਟਾਲਦੇ ਰਹੇ ਫਿਰ ਜਦੋਂ ਅੰਤ ਵੇਲੇ ਆਏ ਨੇ ਫਿਰ ਸਿੰਘਾਂ ਨੇ ਹੱਲਾ ਕੀਤਾ ਹੁਣ ਰਾਤ ਪੈ ਗਈ ਹੈ ਸਿੰਘ ਵੀ ਪਛਾਹ ਪਰਤ ਆਏ ਨੇ ਗੁਰੂ ਖਾਲਸਾ ਜੀ
1: ਮਾਰੋ ਸਵੇਰੋ ਆਣ ਤੁਮਾ
0: ਫਿਰ ਵੀ ਦਬਕਾ ਮਾਰਨ ਨੂੰ ਹਟੇ ਕਹਿਣ ਲੱਗੇ ਛੱਡਾਂਗੇ ਨੀ ਤੁਹਾਨੂੰ ਹੁਣ ਤੇ ਪੈ ਗਈ ਹੈ ਰਾਤ ਗੱਲ ਕੋਈ ਨਹੀਂ ਹੈ ਰਾਤ ਲੰਘ ਲੈਣ ਦਿਓ ਤੇ ਸਵੇਰੇ ਤੁਹਾਡੇ ਨਾਲ ਦੋ ਹੱਥ ਫਿਰ ਕਰਦੇ ਆ ਏਦਾਂ ਦਬਕਾ ਜਿਹਾ ਮਾਰਿਆ ਫਿਰ ਦਬਕਾ ਮਾਰਿਆ ਤੇ ਸਿੰਘ ਫਿਰ ਵੀ ਕੁਝ ਗਿਲਾ ਨਾ ਕੀਤਾ ਪਛਾਹ ਮੁੜ ਆ ਜਾਵਣਾ ਕੀਤਾ ਹੈ
1: ਯੂੰ ਸਿੰਘਾਂ ਨੇ ਕਹਿਓ ਪੁਕਾਰ
0: ਉੱਚੀ ਆਵਾਜ਼ ਦੇ ਕੇ ਉਹਨਾਂ ਨੇ ਕਹਿਣਾ ਕੀਤਾ ਵੀ ਕੱਲ ਦਿਨ ਵੇਲੇ ਤੁਹਾਨੂੰ ਵੇਖਾਂਗੇ ਤੁਸੀਂ ਕਿੱਡੇ ਕੁ ਵੱਡੇ ਵੀਰ ਬਹਾਦਰ ਸੂਰਮੇ ਹੋ
1: ਚੁਪਈ ਸੋ ਨੱਠ ਗਏ ਤੈ ਹੋਤੀ ਸਵੇਰਾ
0: ਕਹਿੰਦੇ ਸਵੇਰੇ ਤੇ ਕੀ ਆਉਣਾ ਸੀ ਤੁਹਾਨੂੰ ਪਤਾ ਹੈ ਬਹੁਤਾ ਗੱਜਣ ਵਾਲਾ ਬੱਦਲ ਵਰਦਾ ਥੋੜੀ ਹੁੰਦਾ ਹੈ ਕਹਿੰਦੇ ਸਵੇਰ ਨੂੰ ਤੇ ਆਪੇ ਹੀ ਨੱਠ ਗਏ ਹੱਲਾ ਕੀ ਮਾਰਨਾ ਸੀ ਲੱਭੇ ਹੀ ਨਹੀਂ ਸਵੇਰ ਨੂੰ ਤੇ ਆਪਣੇ ਘਰ ਛੱਡ ਕੇ ਵੀ ਦੌੜ ਜਾਣਾ ਕੀਤਾ
1: ਰਾਤ ਸਿੰਘ ਚੜ ਜਾਂ ਪੈ ਫੇਰ
0: ਕੀ ਹੋਇਆ ਨਾ ਸਿੰਘ ਲਲਕਾਰਾ ਮਾਰਿਆ ਸੀ ਵੀ ਸਵੇਰੇ ਤੁਹਾਡੇ ਤੇ ਹੱਲਾ ਬੋਲਣਾ ਤੇ ਸਿੰਘ ਸੋਚ ਰਹੇ ਸੀ ਵੀ ਜੇ ਕੀਤੀ ਟਲਿਆਈ ਤੇ ਹੋ ਸਕਦਾ ਹੱਲਾ ਬੋਲਣ ਦੀ ਗੱਲ ਤੇ ਉਹਨਾਂ ਕਹੀ ਹੈ ਪਹਿਲਾਂ ਅਸੀਂ ਟਾਲਦੇ ਰਹੇ ਹਾਂ ਤੇ ਜੇ ਅਸੀਂ ਵੇਸਲੇ ਰਹੇ ਤੇ ਹੋ ਸਕੇ ਨਾ ਕਿਧਰੇ ਉਹ ਤਿਆਰੀ ਕਰਕੇ ਬਹੁਤੀ ਆ ਗਏ ਤਾਂ ਫਿਰ ਸਾਡਾ ਨੁਕਸਾਨ ਬਹੁਤਾ ਹੋ ਜਾਵੇਗਾ ਅੱਗੇ ਪਹਿਲਾਂ ਹੀ ਸਾਨੂੰ ਮਾਰ ਬਥੇਰੀ ਪੈ ਚੁੱਕੀ ਹੈ ਗੁਰੂ ਕੇ ਖਾਲਸੇ ਨੇ ਸਵੇਰ ਤੋਂ ਪਹਿਲਾਂ ਖੁਦ ਹੀ ਹੱਲਾ ਕਰ ਦਿੱਤਾ ਵੀ ਇਹਨਾਂ ਵੀ ਤੇ ਸਾਨੂੰ ਦਾਬਾ ਮਾਰਿਆ ਹੀ ਹੈ ਕਹਿੰਦੇ ਉਸ ਵੇਲੇ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਰਾਮ ਗੜੀਏ ਸ਼ਾਮ ਸਿੰਘ ਜੀ ਹੋਰਾਂ ਨੇ ਗੁਰੂ ਖਾਲਸਾ ਜੀ ਤਿਆਰ ਬਰ ਤਿਆਰ ਹੋ ਜਾਓ ਹੱਲਾ ਉਹਨਾਂ ਤੋਂ ਪਹਿਲਾਂ ਆਪਾਂ ਕਰ ਦੇਣਾ ਹੈ ਕਹਿੰਦੇ ਜਦੋਂ ਪਹਿਲਾਂ ਇਹਨਾਂ ਨੇ ਹੱਲਾ ਕਰ ਦੇਣਾ ਕੀਤਾ ਤਾਂ
1: ਦੇਖ ਸਿੰਘ ਕਰ ਸੁਣੇ ਪਰੇ
0: ਠਾਕੋ ਸਤਨਾਮ ਸ਼੍ਰੀ ਹੱਦ ਹੋ ਗਈ ਯਾਰ ਬੋਲੇ ਹੀ ਨਹੀਂ ਫਿਰ ਆਖੋ ਸਤਨਾਮ ਸ਼੍ਰੀ ਆ ਗਈ ਨਾ ਆਵਾਜ਼ ਫਿਰ ਇੱਕ ਵਾਰ ਬੋਲਿਓ ਸਤਨਾਮ ਸ਼੍ਰੀ ਇੱਕ ਵਾਰ ਫਿਰ ਬੋਲੋ ਸਤਨਾਮ ਸ਼੍ਰੀ ਜਿੰਨੇ ਬੈਠੇ ਹੋ ਨਾ ਇੰਨੀ ਵਾਰ ਸ਼ਬਦ ਜਪਿਆ ਗਿਆ ਜੇ ਮੈਨੂੰ ਤਾਂ ਪਹਿਲਾਂ ਇਉਂ ਲੱਗਾ ਵੀ ਨੀਂਦ ਹੀ ਕਿਤੇ ਆ ਗਈ ਆ ਵੱਡਿਆ ਭਾਗਾਂ ਵਾਲੇ ਹੋ ਗੁਰੂ ਦਰਬਾਰ ਵਿੱਚ ਬੈਠੇ ਵੱਡਿਆ ਭਾਗਾਂ ਤੋਂ ਬਿਨਾਂ ਬੈਠਾ ਨਹੀਂ ਜਾਂਦਾ ਔਰ ਵੱਡਿਆ ਭਾਗਾਂ ਤੋਂ ਬਿਨਾਂ ਮੁੱਖ ਚੋਂ ਕਦੇ ਗੁਰੂ ਸ਼ਬਦ ਨਹੀਂ ਨਿਕਲਦਾ ਵੱਡੇ ਭਾਗਾਂ ਵਾਲੇ ਹੋ ਤੇ ਵੱਡਿਆਂ ਭਾਗਾਂ ਨਾਲ ਕਿਹੜਾ ਪ੍ਰਸ਼ਾਦੀ ਦੇਗ ਮਿਲਦੀ ਜੇ ਜਿਹੜੀ ਗੁਰੂ ਦਰ ਤੇ ਪ੍ਰਵਾਨ ਹੋਈ ਜੇ ਤੇ ਵੱਡਿਆਂ ਭਾਗਾਂ ਨਾਲ ਹੀ ਗੁਰੂ ਕਾ ਲੰਗਰ ਮਿਲਦਾ ਜੇ ਔਰ ਜਿੰਨੇ ਬੈਠੇ ਹੋ ਨਾ ਸਮਝ ਲਓ ਸਾਡੇ ਤੇ ਗੁਰੂ ਦੀ ਰਹਿਮਤ ਆਇਆ ਕਰੋ ਗੁਰਦੁਆਰੇ ਜਦੋਂ ਤੁਹਾਡੇ ਕੋਲ ਟਾਈਮ ਲੱਗਦਾ ਹੈ ਉਦੋਂ ਗੁਰਦੁਆਰੇ ਆਇਆ ਕਰੋ ਜਦੋਂ ਦੇਗ ਪਾਇਆ ਕਰੋ ਮੁੱਖ ਵਿੱਚ ਉਦੋਂ ਆਖਿਆ ਕਰੋ ਵਾਹਿਗੁਰੂ ਤੇਰਾ ਸ਼ੁਕਰ ਹੈ ਸ਼ੁਕਰ ਹੈ ਸ਼ੁਕਰ ਹੈ ਤੁਸੀਂ ਆਪਣੇ ਘਰ ਵਿੱਚ ਲੈ ਆਉਂਦਾ ਹੈ ਕਹਿੰਦੇ ਉਸ ਵੇਲੇ ਜਦੋਂ ਖਾਲਸੇ ਨੇ ਚੜ੍ਹਾਈ ਕੀਤੀ ਜਿਹੜੇ ਕੱਲ ਕਹਿੰਦੇ ਸੀ ਵੀ ਕੱਲ ਨੂੰ ਤੁਹਾਡੇ ਤੇ ਹੱਲਾ ਕਰਾਂਗੇ ਉਹ ਤਾਂ ਘਰ ਛੱਡ ਕੇ ਦੌੜ ਗਏ ਘਰ ਜਾ ਕੇ ਵੇਖੇ ਘਰਾਂ ਨੂੰ ਤਾਲੇ ਬੰਦ ਨੇ, ਸੁੰਝੇ ਘਰ ਪਏ ਨੇ, ਨਾ ਘਰ ਵਿੱਚ ਕਬੀਲੇ ਨੇ, ਨਾ ਘਰ ਵਿੱਚ ਕੋਈ ਬਾਲ ਬੱਚਾ ਹੈ, ਨਾ ਆਪ ਹੈ, ਘਰ ਖਾਲੀ ਹੋਏ ਪਏ ਹਨ।
1: ਨਟਵਰ ਮਨੁੱਖ ਕਿਤੇ ਜਾਏ ਵੜੇ,
0: ਕਹਿੰਦੇ ਨੱਠ ਨੁੱਟ ਕੇ ਇੱਧਰ ਉੱਧਰ ਪਈ, ਕਿਤੇ ਖਾਲਸਾ ਹੱਲਾ ਨਾ ਬੋਲ ਦੇਵੇ ਵੀ ਕੱਲ ਬਥੇਰਾ ਕੁਝ ਹੋ ਚੁੱਕਾ ਹੈ। ਕਹਿੰਦੇ ਉਸ ਵੇਲੇ ਨੱਠ ਨੁੱਠ ਕੇ ਦੌੜ ਦੌੜ ਕੇ ਇੱਧਰ ਉੱਧਰ ਜਾ ਲੋਕਣਾ ਕੀਤਾ,
1: ਰਹੀ ਚੀਜ਼ ਸਿੰਘਨ ਲੁੱਟ ਲਈ।
0: ਹੁਣ ਸਿੰਘ ਤੇ ਪਹਿਲਾਂ ਵਿਚਾਰੇ ਭੁੱਖ ਦੇ ਸਤਾਏ ਹੋਏ ਸਨ, ਇੰਨਾ ਲੰਮਾ ਸਮਾਂ ਕਿੱਥੋਂ ਤੱਕ ਪਾਣੀ ਨਹੀਂ ਸੀ ਸਿੰਘਾਂ ਨੂੰ ਪੀਣ ਨੂੰ ਮਿਲਿਆ, ਰਾਏਕੋਟ ਤੋਂ ਲੈ ਕੇ ਬਰਨਾਲੇ ਤੱਕ। ਹੁਣ ਜੋ ਜੋ ਸਿੰਘਾਂ ਨੂੰ ਉਹਨਾਂ ਦੇ ਘਰ ਵਿੱਚ ਮਿਲਿਆ ਛਕਣਾ ਛਕਾਉਣਾ ਵੀ ਸੀ, ਕੁਝ ਸਿੰਘਾਂ ਨੇ ਸੰਭਾਲ ਵੀ ਕਰਨੀ ਸੀ ਵੀ ਕੱਲ ਨੂੰ ਵੀ ਛਕਣਾ ਹੈ। ਫਿਰ ਜੋ ਉਹਨਾਂ ਦੇ ਕੋਲੋਂ ਮਿਲਿਆ ਉਹ ਸਿੰਘਾਂ ਨੇ ਖਜ਼ਾਨੇ ਲੈ ਲੈਣਾ ਕੀਤੇ ਸਨ। ਪਿਆਰਿਓ
1: ਐਸੀ ਬਾਤ ਬਿਜੂਗੀ ਪਈ,
0: ਕਹਿੰਦੇ ਇਹੋ ਜੀ ਗੱਲ ਜਿਹੜੀ ਹੈ ਨਾ, ਭਾਈ ਰਤਨ ਸਿੰਘ ਜੀ ਲਿਖਦੇ ਨੇ ਬਿਜੂ ਨਗਰ ਪਿੰਡ ਦਾ ਨਾਮ ਹੈ, ਇਸ ਨਗਰ ਦੇ ਵਿੱਚ ਇਸ ਤਰ੍ਹਾਂ ਜੰਗ ਹੋਇਆ ਸੀ ਖਾਲਸਾ ਜੀ।
1: ਸਿੰਘਾਂ ਲੁੱਟ ਗੁਜਰ ਪਲ ਕਰੀ,
0: ਭਲੀ ਪ੍ਰਕਾਰ ਸਿੰਘਾਂ ਨੇ ਖਜ਼ਾਨੇ ਲੁੱਟੇ ਤੇ ਭਲੀ ਪ੍ਰਕਾਰ ਹੁਣ ਸਿੰਘਾਂ ਨੇ ਰੱਜ ਰੱਜ ਕੇ ਭੋਜਨ ਖਾਧਾ ਹੈ, ਭਾਵ ਬਥੇਰਾ ਬਖੇੜਾ ਚੁੱਕਿਆ, ਬਥੇਰਾ ਦੁੱਖ ਝੱਲਿਆ ਹੈ। ਇਸ ਕਰਕੇ ਅੱਜ ਸਿੰਘਾਂ ਨੇ ਰੱਜ ਕੇ ਅੰਨ ਜਲ ਛਕਿਆ ਛਕਾਇਆ ਹੈ ਖਾਲਸਾ ਜੀ।
1: ਬਹੁਤ ਚੀਜ਼ ਸੀ
0: ਜਿਹੜੀਆਂ ਜਿਹੜੀਆਂ ਕੁਝ ਕੀਮਤੀ ਚੀਜ਼ਾਂ ਸਨ ਉਹ ਸਿੰਘਾਂ ਨੇ ਨਹੀਂ ਛੇੜੀਆਂ, ਜਿਹੜੀ ਉਹਨਾਂ ਨੂੰ ਲੋੜ ਸੀ ਨਾ ਵੀ ਸਾਨੂੰ ਆਹ ਲੋੜ ਹੈ, ਲੋੜ ਤੋਂ ਬਿਨਾਂ ਥੋੜੀ ਕੋਈ ਖਾਲਸਾ ਚੀਜ਼ ਲੈਂਦਾ ਹੈ। ਇਕੱਠੇ ਕਰਨ ਦਾ ਖਾਲਸੇ ਦਾ ਕੰਮ ਨਹੀਂ ਹੁੰਦਾ, ਇਕੱਠਾ ਕੰਮ ਤੇ ਸਾਡੇ ਵਰਗਿਆਂ ਮੂਰਖਾਂ ਦਾ ਹੋਇਆ ਕਰਦਾ ਹੈ। ਗੁਰੂ ਕਾ ਖਾਲਸਾ ਤੇ ਤਿਆਗੀ ਵਿਰਾਗੀ ਹੁੰਦਾ ਹੈ, ਜਿਹੜੀ ਚੀਜ਼ ਦੀ ਲੋੜ ਹੋਵੇ ਉਹ ਲੈ ਵੀ ਲੈਣੀ ਚਾਹੀਦੀ ਹੈ, ਲੋੜ ਤੋਂ ਬਿਨਾਂ ਜ਼ਰੂਰਤ ਤੋਂ ਬਿਨਾਂ ਲੈਣੀ ਨਹੀਂ ਚਾਹੀਦੀ। ਗੁਰੂ ਕੇ ਖਾਲਸੇ ਨੇ ਜੋ ਜੋ ਪਦਾਰਥਾਂ ਦੀ ਜ਼ਰੂਰਤਮੰਦ ਸੀ ਨਾ ਉਹ ਲੈ ਲੈਣਾ ਕੀਤੇ ਨੇ।
1: ਖਾਲੀ ਕਰਨ ਤੇ ਸਿੰਘ ਵੜ ਬਹਿ,
0: ਖਾਲੀ ਕਰ ਕਰਕੇ ਸਿੰਘਾਂ ਨੇ ਵੇਖਿਆ ਵੀ ਕਦੇ ਗਰਮੀ ਹੈ, ਕਦੇ ਸਰਦੀ ਹੈ, ਕਦੇ ਮੀਂਹ ਪੈਂਦਾ ਹੈ, ਵੀ ਘਰ ਤੇ ਹੁਣ ਖਾਲੀ ਪਏ ਨੇ, ਇੱਥੇ ਹੀ ਡੇਰਾ ਲਾਓ, ਇੱਥੇ ਹੀ ਰਾਤ ਕੱਟੋ, ਇੱਥੇ ਹੀ ਸਮੇਂ ਕੱਟੋ। ਖਾਲੀ ਘਰਾਂ ਚ ਕਾਵਾਂ ਨੇ ਕਾਂ ਕਾਂ ਹੀ ਕਰਨਾ। ਉਸ ਵੇਲੇ ਸਿੰਘਾਂ ਨੇ ਉਹ ਖਾਲੀ ਘਰ ਸੁੰਝੇ ਘਰ ਜਾਣ ਕੇ ਉਹਨਾਂ ਦੇ ਘਰਾਂ ਵਿੱਚ ਹੀ ਖਾਲਸਾ ਜੀ ਆਪਣਾ ਟਿਕਾਣਾ ਕਰ ਲੈਣਾ ਕੀਤਾ ਸੀ।
1: ਇਚਕ ਦਿਵਸ ਸਿੰਘਨ ਕੱਟ ਲੈ,
0: ਕਹਿੰਦੇ ਹੁਣ ਕਲਗੀਧਰ ਪਾਤਸ਼ਾਹ ਜੀ ਦੀ ਕਿਰਪਾ ਵਰਤੀ ਹੈ, ਸਿੰਘਾਂ ਨੂੰ ਸੌਖਾ ਜਿਹਾ ਸਾਹ ਮਹਿਸੂਸ ਹੋਇਆ ਹੈ। ਕੁਝ ਕੁ ਦਿਹਾੜੇ ਜਿਹੜੇ ਨੇ ਹੁਣ ਗੁਰੂ ਖਾਲਸੇ ਨੇ ਉਸ ਮਾਲਵੇ ਦੇ ਇਲਾਕੇ ਬਰਾੜਾਂ ਦੇ ਘਰਾਂ ਵਿੱਚ ਹੀ ਕੱਟਣੇ ਕੀਤੇ ਸਨ।
1: ਵਿਰਾੜ ਵੜੇ ਜਾਏ ਔਰ ਹੈ
0: ਬਰਾੜ ਵਿਚਾਰੇ ਫਿਰ ਹੋਰ ਥਾਂ ਤੇ ਜਾ ਕੇ ਆਪਣਾ ਟਿਕਾਣਾ ਕੀਤਾ ਵੀ ਆਪਾਂ ਵੀ ਸਮਾਂ ਕੱਟਣਾ ਹੈ। ਹੁਣ ਐਸੀ ਬਾਤ ਦੋਨਾਂ ਧਿਰਾਂ ਦੇ ਵਿੱਚ ਭਾਈ ਰਤਨ ਸਿੰਘ ਜੀ ਭੰਗੂ ਲਿਖਦੇ ਬਣ ਗਈ ਸੀ।
1: ਕੋਟ ਕਪੂਰੇ ਫਰੀਦੇਵਾ,
0: ਕਹਿੰਦੇ ਕੁਝ ਸਿੰਘ ਕੋਟ ਕਪੂਰੇ ਜਿਹੜਾ ਕਪੂਰਾ ਸਤਿਗੁਰੂ ਮਹਾਰਾਜ ਦਾ ਸ਼ਰਧਾਲੂ ਸੀ, ਔਰ ਅਗਲੀ ਉਹਦੀ ਸਾਖੀ ਵੀ ਆਵੇਗੀ, ਕਲਗੀਧਰ ਪਾਤਸ਼ਾਹ ਜੀ ਨੇ ਉੱਤੋਂ ਕਿਲਾ ਮੰਗਿਆ ਸੀ ਤੇ ਕਪੂਰੇ ਨੇ ਕਿਹਾ ਜੇ ਮਹਾਰਾਜ ਤੁਹਾਨੂੰ ਕਿਲਾ ਦੇ ਦਿੱਤਾ ਤੇ ਮੇਰੀ ਮੁਗਲਾਂ ਦੇ ਨਾਲ ਗੰਢ ਤੋਪ ਹੈ, ਮੈਨੂੰ ਫਾਹੇ ਲੈ ਕੇ ਮਾਰ ਦੇਣਗੇ। ਤੁਹਾਨੂੰ ਗੁਰੂ ਗੋਬਿੰਦ ਸਿੰਘ ਕਹਿੰਦੇ ਕਪੂਰਿਆ ਖੁਸ਼ੀ ਤੇ ਤੇਰੇ ਤੇ ਬੜੀ ਅਸੀਂ ਕੀਤੀ ਸੀ ਪਰ ਖੁਸ਼ੀ ਸਾਂਭ ਨਹੀਂ ਸਕਿਆ, ਤੂੰ ਕਹਿੰਦਾ ਮੈਨੂੰ ਫਾਹ ਦੇ ਕੇ ਮਾਰ ਦੇਣਗੇ, ਹੁਣ ਤੂੰ ਕਿਹੜਾ ਫਾਹ ਲੈ ਕੇ ਨਹੀਂ ਮਰਨਾ, ਹੁਣ ਵੀ ਤੈਨੂੰ ਫਾਹੇ ਦੇ ਕੇ ਮਾਰਨਗੇ। ਉਹ ਸਾਖੀ ਗਾਂਹ ਆਉਣੀ ਹੈ, ਸਤਿਗੁਰੂ ਮਹਾਰਾਜ ਦੀਆਂ ਜਿਹੜੀਆਂ ਲੀਲਾ ਕੌਤਕ ਹੁੰਦੇ ਨੇ ਉਹਨਾਂ ਦਾ ਕੋਈ ਆਦ ਅੰਤ ਨਹੀਂ ਆਉਂਦਾ। ਕਹਿੰਦੇ ਫਰੀਦਕੋਟ ਕੋਟ ਕਪੂਰਾ ਇਤ ਆਦਿਕ ਜਗ੍ਹਾ ਤੇ ਗੁਰੂ ਕੇ ਸਿੰਘਾਂ ਨੇ ਆਪਣਾ ਵਸੇਬਾ ਕੀਤਾ ਸੀ।
1: ਔਰ ਜੋ ਉਥੇ ਬੜੇ ਗਿਰਾ,
0: ਭਾਈ ਸਾਹਿਬ ਭਾਈ ਰਤਨ ਸਿੰਘ ਜੀ ਲਿਖਦੇ ਨੇ ਵੀ ਹੋਰ ਜਿਹੜੇ ਕੁਝ ਵੱਡੇ ਵੱਡੇ ਨਗਰ ਸਨ ਇਤ ਆਦਿਕ, ਉਹਨਾਂ ਨਗਰਾਂ ਦੇ ਵਿੱਚ ਗੁਰੂ ਖਾਲਸੇ ਨੇ ਆਪਣਾ ਸਮਾਂ ਬਤੀਤ ਕੀਤਾ। ਪਿਆਰਿਓ
1: ਸੋ ਹੋਏ ਬੈ ਫਿਰ ਇੱਕ ਥਾਂ,
0: ਕਹਿੰਦੇ ਇੱਕ ਥਾਂ ਤੇ ਬੈਠ ਕੇ ਸਮਾਂ ਲੰਘਾਇਆ ਸੀ ਬਰਾੜਾਂ ਨੇ ਵੀ ਤੇ ਫਿਰ ਗੁਰੂ ਖਾਲਸੇ ਨੇ ਵੀ।
1: ਰਾਤ ਚੋਰੀ ਕਿਤ ਲਗਾ ਸੁਆ,
0: ਪਰ ਗੁਰੂ ਕਾ ਖਾਲਸਾ ਜਿਹੜੇ ਖਜ਼ਾਨੇ ਸਰਕਾਰੀ ਹੁੰਦੇ ਸੀ ਸਮੇਂ ਮੁਤਾਬਕ ਉਹਨਾਂ ਨੂੰ ਲੁੱਟ ਲਿਆ ਕਰਦਾ ਸੀ।
1: ਜਿਨੇ ਸਿੰਘ ਤੇ ਪਾਸ ਨਾ ਦੇ ਜਾ,
0: ਅਤੇ ਦਿਨ ਵੇਲੇ ਸਿੰਘ ਲੋਕ

0: ਜਿਮ ਸੁਣੀ।
1: ਭਾਈ ਸਾਹਿਬ, ਭਾਈ ਰਤਨ ਸਿੰਘ ਜੀ ਕਹਿੰਦੇ ਜੋ ਬਰਾੜਾਂ ਦੀ ਤੇ ਸਿੰਘਾਂ ਦੀ ਕਥਾ ਹੈ ਨਾ, ਮੈਂ ਆਪੇ ਨਹੀਂ ਲਿਖੀ, ਜੋ ਮੈਂ ਆਪਣੇ ਪਿਤਾ ਜੀ ਤੋਂ ਤੇ ਵਡੇਰਿਆਂ ਤੋਂ ਸੁਣੀ ਹੈ ਨਾ। ਪ੍ਰਾਚੀਨ ਪੰਥ ਪ੍ਰਕਾਸ਼ ਕਹਿੰਦੇ ਜੋ ਮੈਂ ਵਡੇਰਿਆਂ ਤੋਂ ਸੁਣੀ ਹੈ ਉਹੀ ਬਚਨ ਮੈਂ ਲਿਖ ਰਿਹਾ ਵਾ। ਇਹ ਕੋਈ ਐਸੀ ਬਾਤ ਨਹੀਂ ਹੈ, ਇਹਨੂੰ ਮਿਥਿਆ ਨਹੀਂ ਸਮਝਣਾ, ਇਹ ਹੂਬ ਹੋ ਜਿਵੇਂ ਸੁਣੀ ਹੈ ਤੇਵੇਂ ਲਿਖਣਾ ਕੀਤੀ ਹੈ।
0: ਤੈਸੇ ਦੇਈ ਲਿਖਾ,
1: ਭਾਈ ਰਤਨ ਸਿੰਘ ਜੀ ਲਿਖਦੇ ਉਸੇ ਤਰ੍ਹਾਂ ਅਸੀਂ ਲਿਖਾ ਦੇਣਾ ਕੀਤੀਏ। ਪ੍ਰਾਚੀਨ ਪੰਥ ਪ੍ਰਕਾਸ਼ ਇਤਿਹਾਸ ਜਿਹੜਾ ਗੁਰੂ ਖਾਲਸੇ ਕਾ 18ਵੀਂ 17ਵੀਂ ਸਦੀ ਦਾ ਕਲਮ ਬੰਦ ਕਰ ਦੇਣਾ ਕੀਤਾ।
0: ਅੱਗੇ ਪਾਛੇ ਜਿਵ ਪਈ ਕ੍ਰਮ ਸੋ ਤਰੀ ਮਨਾ,
1: ਅੱਗੇ ਪਾਛੇ ਜਿਮ ਪਈ, ਹੁਣ ਅੱਗੇ ਜਿਵੇਂ ਪਹਿਲਾਂ ਉਹ ਆਵੇਗੀ ਉਹ ਵੀ ਅਸੀਂ ਲਿਖੀ ਹੈ, ਜੋ ਪਿੱਛੇ ਪਹਿਲਾਂ ਹੋ ਚੁੱਕੀ ਉਹ ਤੁਸਾਂ ਨੇ ਸੁਣ ਲਈ ਹੈ। ਭਾਵ ਇਹ ਜੋ ਜੋ ਕਥਾ ਹੈ, ਜਿਵੇਂ ਸਤਿਕਾਰ ਯੋਗ ਬਾਬਾ ਸੁੱਖਾ ਸਿੰਘ ਜੀ ਸ਼ਹੀਦ ਹੋਏ, ਜਿਵੇਂ ਭਾਈ ਤਾਰੂ ਸਿੰਘ ਜੀ ਸ਼ਹੀਦ ਹੋਏ, ਜਿਵੇਂ ਭਾਈ ਸ਼ਾਹਬਾਜ ਸਿੰਘ ਜੀ ਸ਼ਹੀਦ ਹੋਏ, ਜਿਵੇਂ ਭਾਈ ਸੁਬੇਗ ਸਿੰਘ ਜੀ ਸ਼ਹੀਦ ਹੋਏ, ਜਿਵੇਂ ਨਵਾਬੀ ਕਪੂਰ ਸਿੰਘ ਹੋਣਾ ਨੂੰ ਮਿਲੇ, ਜਿਵੇਂ ਭਾਈ ਮਹਿਤਾਬ ਸਿੰਘ ਜੀ ਸ਼ਹੀਦ ਹੋਏ, ਜਿਵੇਂ ਬਾਬਾ ਤਾਰਾ ਸਿੰਘ ਜੀ ਡੱਲੇ ਵਾਲੇ ਸ਼ਹੀਦ ਹੋਏ, ਇਹ ਸਾਰੀਆਂ ਕਥਾ ਰਤਨ ਸਿੰਘ ਜੀ ਕਹਿੰਦੇ ਮੈਂ ਲਿਖੀਆਂ ਨੇ। ਔਰ ਆਪਾਂ ਸਾਰੀਆਂ ਕਥਾ ਦੀ ਕਰਮ ਵਾਰ ਵੱਡੇ ਗਿਆਨੀ ਸਿੰਘ ਬਾਨਾ ਤੋਂ ਸਮੇਂ ਮੁਤਾਬਕ, ਗਿਆਨੀ ਸਿੰਘ ਮਹੀਨੇ ਬਾਅਦ ਬਦਲ ਹੀ ਜਾਂਦੇ ਨੇ, ਜਿਵੇਂ ਅਸੀਂ ਮਹੀਨੇ ਬਾਅਦ ਹੁਣ ਬਦਲ ਹੀ ਜਾਣਾ, ਦੋ ਤਿੰਨ ਦਿਨ ਦੀ ਖੇਡ ਹੋਰ ਰਹਿ ਗਈ ਹੈ ਤੇ ਤੁਸੀਂ ਕਥਾ ਇਉਂ ਹੀ ਸੁਣੀ ਜਾਣੀ ਹੈ। ਸਵਾਸਾਂ ਦਾ ਪਤਾ ਨਹੀਂ ਹੁੰਦਾ, ਜਿਵੇਂ ਜਿਵੇਂ ਗਿਆਨੀ ਬਦਲਦੇ ਜਾਂਦੇ ਨੇ ਤਿਵੇਂ ਤਿਵੇਂ ਸਵਾਸ ਵੀ ਮੁੱਕਦੇ ਜਾਂਦੇ ਨੇ, ਪਰ ਕਥਾ ਗੁਰੂ ਘਰਾਂ ਦੀਆਂ ਕਹਾਣੀਆਂ ਇਉਂ ਹੀ ਚੱਲਦੀਆਂ ਰਹਿਣੀਆਂ ਨੇ। ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ, ਸਮੇਂ ਮੁਤਾਬਕ ਸਮਾਂ ਏਦਾਂ ਹੀ ਚੱਲਦਾ ਰਹਿੰਦਾ ਹੈ। ਤਾਂ ਭਾਈ ਰਤਨ ਸਿੰਘ ਜੀ ਕਹਿੰਦੇ ਨੇ ਹੁਣ ਜਿਹੜੀ ਆਉਣ ਵਾਲੀ ਕਥਾ ਹੈ ਉਹ ਵੀ ਅਸੀਂ ਬੜੇ ਪਿਆਰ ਵਿੱਚ ਕਲਮ ਬੰਦ ਕਰਦੇ ਹਾਂ। ਹਾਂਜੀ, ਕਰਮ ਕਰ ਧਰੀ ਵਾਹਿਗੁਰੂ, ਸਹਿਜੇ ਸਹਿਜੇ ਅਸੀਂ ਉਸ ਕਥਾ ਨੂੰ ਲਿਖਿਆ ਹੈ ਤੇ ਤੁਸੀਂ ਸੁਣਦੇ ਰਹਿਣਾ ਹੈ। ਗੁਰੂ ਖਾਲਸਾ ਜੀ ਇਤਿਹਾਸ ਜਿਹੜੇ ਨੇ, ਇਹ ਜਿਹੜੀ ਕਥਾ ਚੱਲ ਰਹੀ ਹੈ ਨਾ ਪ੍ਰਾਚੀਨ ਪੰਥ ਪ੍ਰਕਾਸ਼, ਤੁਸੀਂ ਕਿਤੇ ਲਾਈਵ ਵੀ ਦੇਖਿਓ, ਆਮ ਗੁਰਦੁਆਰਿਆਂ ਚ ਕਥਾ ਨਹੀਂ ਹੁੰਦੀ, ਇਹ ਕਥਾ ਜਿਹੜੀ ਹੈ ਬਿਲਕੁਲ ਨਹੀਂ ਹੁੰਦੀ। ਥੋੜੇ ਗੁਰਦੁਆਰੇ ਹੋਣਗੇ ਜਿਨ੍ਹਾਂ ਵਿੱਚ ਇਹ ਕਥਾ ਹੋਵੇਗੀ, ਪਰ ਇਹ ਹਰ ਇੱਕ ਗੁਰਦੁਆਰੇ ਵਿੱਚ ਇਹ ਜ਼ਰੂਰੀ ਹੈ ਵੀ ਦੋ ਢਾਈਆਂ ਤਿੰਨਾਂ ਸਾਲਾਂ ਬਾਅਦ ਇਹਦਾ ਨੰਬਰ ਲਾ ਲੈਣਾ ਚਾਹੀਦਾ ਹੈ। ਕਾਹਦੇ ਕਰਕੇ? ਸਾਡੇ ਜਿਹੜੇ ਨੌਜਵਾਨ ਨੇ ਉਹ ਹੂਬ ਹੂ ਕਥਾ ਨੂੰ ਸੁਣ ਕੇ ਜੋਸ਼ ਭਰਦਾ ਹੈ, ਕਿਵੇਂ ਕਿਵੇਂ ਕੁਰਬਾਨੀਆਂ ਹੋਈਆਂ ਨੇ, ਕਿਵੇਂ ਕਿਵੇਂ ਦੁੱਖ ਝੱਲੇ ਨੇ। ਤਾਂ ਗੁਰੂ ਖਾਲਸਾ ਜੀ, ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਸਾਹਿਬਾਂ ਦੇ ਦਰਬਾਰ ਵਿੱਚ ਜੁੜ ਬੈਠੇ ਹੋ, ਇੰਨੀਆਂ ਬੇਨਤੀਆਂ ਪ੍ਰਵਾਨ, ਭੁੱਲਾਂ ਦੀਆਂ ਮਾਫੀਆਂ, ਅੰਤਲੇ ਬਚਨ ਸਤਿਕਾਰਯੋਗ ਸਿੰਘ ਸਾਹਿਬ ਜੀ ਪੜ੍ਹੋ।

ਵਾਹਿਗੁਰੂ ਜੀ ਕੀ ਫਤਿਹ।

0: ਦੌੜਦੀ ਬਿਮਾਰੀ ਵੇਖੋ ਤੀਨੇ ਤਾਪਦੀ,
1: ਕਰ ਲੋ ਆਰਾਧਨਾ ਗੁਰੂ ਦੇ ਜਪਦੀ, ਦੌੜਦੀ ਬਿਮਾਰੀ ਵੇਖੋ ਤੀਨੇ ਤਾਪਦੀ,
0: ਕਰ ਲੋ ਆਰਾਧਨਾ।

ਤਿਲਕ ਜੋਨ ਦਾ ਸਰਦਾਰ ਹੈ। ਤੇਰੇ ਵਰਗੀ ਅਕਲ, ਤੇਰੇ ਵਰਗੀ ਸ਼ਕਲ, ਤੇਰੇ ਵਰਗਾ ਗਿਆਨ ਰੱਬ ਨੇ ਹੋਰ 84 ਲੱਖ ਨੂੰ ਕਿਸੇ ਨੂੰ ਨਹੀਂ ਦਿੱਤਾ। ਅਵਰ ਜੋਨ ਤੇਰੀ ਪਨਹਾਰੀ, ਇਸ ਧਰਤੀ ਮੈਂ ਤੇਰੀ ਸਕਦਾਰੀ, ਤੂੰ ਧਰਤੀ ਦੇ ਉੱਤੇ ਸਰਦਾਰ ਹੈ। ਬਸ ਸਰਦਾਰ ਨੇ ਗੁਰੂ ਪਿਆਰਿਓ ਆਹੀ ਸੋਝੀ ਲੈਣੀ ਸੀ, ਇਸੇ ਮੈਨੂੰ ਮਨੁੱਖਾ ਜਨਮ ਮਿਲਿਆ ਤੇ ਮੈਂ ਕਾਹਦੇ ਵਾਸਤੇ ਇਸ ਦੁਨੀਆਂ ਦੇ ਉੱਤੇ ਆਇਆ। ਇਹੀ ਤੇਰੀ ਅਵਸਰ, ਇਹੀ ਤੇਰੀ ਵਾਰ, ਘੱਟ ਭੀਤਰ ਤੂੰ ਦੇਖ ਵਿਚਾਰ। ਆਪਾਂ ਸਾਰਿਆਂ ਨੇ ਆਪਣੇ ਅੰਦਰ ਝਾਤੀ ਮਾਰ ਕੇ ਦੇਖਣੀ ਸੀ ਕਿ 84 ਲੱਖ ਜੋਨ ਦਾ ਸਰਦਾਰ ਦੁਨੀਆਂ ਦੇ ਉੱਤੇ ਕਾਹਦੇ ਵਾਸਤੇ ਆਇਆ ਤੇ ਇਹ ਆ ਕੇ ਕਰਦਾ ਕੀ ਫਿਰਦਾ। ਬਸ ਇਹ ਸਾਨੂੰ ਗੁਰੂ ਘਰੋਂ ਗਿਆਨ ਪ੍ਰਾਪਤ ਹੋਣਾ ਸੀ। ਗੁਰੂ ਪਿਆਰਿਓ, ਬਹੁਤ ਬੱਚੇ ਇੱਦਾਂ ਦੇ ਹੁੰਦੇ ਆ ਜਿਨ੍ਹਾਂ ਦੇ ਮਾਪੇ ਛੱਡ ਕੇ ਤੁਰ ਜਾਂਦੇ ਆ ਤੇ ਰੋਟੀ ਪਾਣੀ ਉਹਨਾਂ ਦਾ ਵੀ ਚੱਲੀ ਜਾਂਦਾ ਹੁੰਦਾ। ਜੇ ਆਪਾਂ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦੀ ਗੱਲ ਕਰਦੇ ਹਾਂ ਨਾ, ਤੇ ਗੁਰੂ ਪਿਆਰਿਓ 7 ਕੁ ਸਾਲ ਦੀ ਉਮਰ ਦੇ ਵਿੱਚ ਛੱਡ ਕੇ ਚਲੇ ਗਏ ਸੀ ਬਾਪੂ ਤੇ ਬੇਬੇ। ਆਖਰ ਆਪਣੇ ਹੁਨਰ ਦੇ ਨਾਲ, ਆਪਣੀ ਅਕਲ ਦੇ ਨਾਲ ਗੁਰੂ ਘਰ ਦੇ ਵਿੱਚ ਆਏ, ਇੱਥੇ ਸੋਝੀ ਮਿਲੀ ਤੇ ਸੱਚੇ ਸਤਿਗੁਰਾਂ ਨੂੰ ਬਸ ਆਪਣਾ ਮਾਤਾ ਵੀ ਬਣਾ ਲਿਆ, ਆਪਣਾ ਪਿਤਾ ਵੀ ਬਣਾ ਲਿਆ। ਹੁਣ ਜਦੋਂ ਧੰਨ ਗੁਰੂ ਅਮਰਦਾਸ ਪੁੱਛਦੇ ਹੋਣੇ ਆ ਨਾ ਕਿ ਰਾਮਦਾਸ ਜੇਠਾ ਜੀ ਤੁਹਾਡੇ ਮਾਤਾ ਪਿਤਾ ਕੌਣ ਹੈ, ਤੇ ਗੁਰੂ ਪਿਆਰਿਓ ਉਹਨਾਂ ਨੇ ਤਰਲਾ ਕਰਕੇ ਆਖਿਆ ਹੋਣਾ ਕਿ ਦਾਤਾ ਜੀ ਮੈਂ ਤਾਂ ਅੱਜ ਤੱਕ ਤੁਹਾਨੂੰ ਹੀ ਸਮਝਦਾ ਰਿਹਾ ਹਾਂ। ਹੁਣ ਗੁਰੂ ਪਿਆਰਿਓ ਇਹੀ ਸਾਡਾ ਮਾਂ ਹੈ, ਇਹੀ ਸਾਡਾ ਬਾਪ ਹੈ, ਤੇ ਜਿਹਨਾਂ ਦੇ ਦੁਨੀਆਂ ਦੇ ਉੱਤੋਂ ਚਲੇ ਜਾਂਦੇ ਰੁਲ ਖੁਲ ਕੇ ਪਲ ਉਹ ਵੀ ਜਾਂਦੇ ਆ, ਤੇ ਜੇ ਆਪਾਂ ਸੋਚੀਏ ਵੀ ਆਪਾਂ 5-7 ਪੀੜ੍ਹੀਆਂ ਜੋਗਾ ਜਮਾਂ ਕਰਕੇ ਜਾਈਏ ਤੇ ਗੁਰੂ ਪਿਆਰਿਓ ਦੇਖ ਲਿਓ ਭਾਵੇਂ 6-7 ਮਹੀਨਿਆਂ ਬਾਅਦ ਇੱਕ ਫੋਟੋ ਟੰਗ ਕੇ ਉਹਦੇ ਵਿੱਚ ਹਾਰ ਪਾਉਂਦੇ, ਇਦੂ ਵੱਧ ਹੋਰ ਕੁਛ ਨਹੀਂ, ਕਿਤੇ 2-4 ਸਾਲਾਂ ਬਾਅਦ ਕਿਤੇ ਇੱਕ ਉਹਦਾ ਪਾਠ ਕਰਾ ਦਿੱਤਾ, ਇੰਨੀ ਕੀ ਆ ਇਹਤੇ ਔਕਾਤ। ਜੇ ਆਪਾਂ ਹੁਣ ਦੇਖ ਲਈ ਨਹੀਂ, ਆਪਾਂ ਆਪਣਿਆਂ ਨੂੰ ਕਿੰਨਾ ਕੁ ਯਾਦ ਕਰਦੇ ਹਾਂ, ਵੱਧ ਤੋਂ ਵੱਧ 1 ਸਾਲ ਦਾ ਪੀਰੀਅਡ ਹੁੰਦਾ ਵੀ ਇੰਨੇ ਕੁ ਚਿਰ ਦੇ ਵਿੱਚ ਬੰਦਾ ਇੱਕ ਅੱਧਾ ਭੋਗ ਕਰਾਉਂਦਾ ਤੇ ਬਾਅਦ 'ਚ ਗੁਰੂ ਪਿਆਰਿਓ ਮਾੜਾ ਮੋਟਾ ਕਿਤੇ ਤੀਰਥ ਤੇ ਜਾ ਆਉਂਦਾ, ਬਾਪੂ ਬੇਬੇ ਦੇ ਨਾਂ ਦਾ ਕਿਤੇ ਨਾ ਕਿਤੇ ਲੰਗਰ ਪਾਣੀ ਲਾਉਂਦਾ। ਹੁਣ ਜਿੱਦਾਂ ਆਪਾਂ ਕਰਦੇ ਹਾਂ ਆਪਣੇ ਨਾਲ ਵੀ ਇੱਦਾਂ ਹੀ ਹੋਣਾ, ਤੇ ਜਦੋਂ ਸਾਡੇ ਨਾਲ ਵੀ ਇੱਦਾਂ ਹੀ ਹੋਣਾ, ਬਸ ਕੰਧ ਦੇ ਨਾਲ ਫੋਟੋ ਲਾ ਕੇ ਤੇ ਬਸ ਇਹ ਐਕਸਪਾਇਰੀ ਡੇਟ ਲਿਖ ਦਿੱਤੀ ਜਾਣੀ ਆ, ਤੇ ਫਿਰ ਕਿਤੇ 6-7 ਮਹੀਨਿਆਂ ਬਾਅਦ ਕਿਸੇ ਨੂੰ ਚੇਤਾ ਆਉਣਾ ਤੇ ਫੋਟੋ ਦੇ ਉੱਤੋਂ ਮਾੜਾ ਮੋਟਾ ਜਿਹਾ ਘੱਟਾ ਜਿਹਾ ਝਾੜ ਦੇਣਾ ਤੇ ਸਤਸੰਗ ਜੀ ਕੋਈ ਬਹੁਤਾ ਯਾਦ ਨਹੀਂ ਕਰਦਾ ਕੁਰਦਾ। ਮਿਹਨਤ ਕਰਨੀ, ਆਪਣੇ 10-9 ਦੀ ਕਿਰਤ ਕਮਾਈ ਕਰਨੀ, ਸਫਲਤਾ ਪ੍ਰਾਪਤ ਕਰਨੀ, ਇਹ ਇੱਕ ਵੱਖਰੀ ਗੱਲ ਹੈ ਗੁਰੂ ਕੇ ਸਿੱਖ ਦਾ। ਇਹ ਅਰਬਾਂਪਤੀ ਹੋਣਾ ਚਾਹੀਦਾ ਹੈ, ਪਰ ਬੇਈਮਾਨੀਆਂ ਕਰਕੇ ਅਰਬਾਂਪਤੀ ਨਹੀਂ ਹੋਣਾ ਚਾਹੀਦਾ। ਕਿਸੇ ਦਾ ਢਿੱਡ ਧੋ ਕੇ ਬੇਈਮਾਨੀ ਕਰਕੇ, ਕਿਸੇ ਨਾਲ ਹੇਰੀਆਂ ਫੇਰੀਆਂ ਕਰਕੇ ਫਿਰ ਅਰਬਾਂਪਤੀ ਬਣੇ ਚਾਹੇ ਨਾ ਬਣੇ, ਉਹ ਇੱਕ ਬਰਾਬਰ ਹੈ। ਸਤਿਗੁਰ ਰਹਿਮਤ ਕਰੇ, ਅੱਜ ਆਪਾਂ ਵਿਸ਼ੇਸ਼ ਦੀਵਾਨ ਦੇ ਵਿੱਚ ਤੁਸੀਂ ਆਏ ਹੋ ਗੁਰੂ ਮਹਾਰਾਜ ਕਿਰਪਾ ਕਰਨ, ਤੇ ਇਤਿਹਾਸ ਦੀ ਲੜੀ ਤੁਹਾਡੇ ਨਾਲ ਜਿਹੜੀ ਆਪਾਂ ਪਿਛਲੀ ਸਾਂਝੀ ਕੀਤੀ ਹੋਈ ਹੈ ਨਾ, ਉਹਨੂੰ ਅੱਗੇ ਤੋਰਨ ਦਾ ਯਤਨ ਕਰਦੇ ਹਾਂ। ਇੱਕ ਪੀਰ ਰਹਿੰਦਾ ਹੈ ਸਿਆਲਕੋਟ ਦੇ ਵਿੱਚ, ਤੁਸੀਂ ਜਿਹੜੇ ਰੋਜ਼ ਦੇ ਸੱਜਣ ਵਾਲੇ ਸੱਜਣ ਸੁਣਨ ਵਾਲੇ ਇਤਿਹਾਸ ਤਕਰੀਬਨ ਇਸ ਗੱਲ ਨੂੰ ਫਾਲੋ ਕਰ ਲਓਗੇ, ਮੈਂ 2 ਕੁ ਗੱਲਾਂ ਤੁਹਾਡੇ ਨਾਲ ਕਰਕੇ ਇੱਥੋਂ ਇਤਿਹਾਸ ਦੀ ਲੜੀ ਨੂੰ ਅੱਗੇ ਤੋਰਾਂ। ਪੀਰ ਹਮਜ਼ਾ ਗੌਸ ਸਿਆਲਕੋਟ ਦੇ ਵਿੱਚ ਰਹਿੰਦਾ ਹੈ, ਉਹਦੀਆਂ ਰਿੱਧੀਆਂ ਸਿੱਧੀਆਂ ਕਰਾਮਾਤਾਂ ਦਾ ਢੋਲ ਜਿਹੜਾ ਬੜੀ ਦੂਰ ਤੱਕ ਵੱਜਿਆ ਹੋਇਆ ਸੀ, ਔਰ ਹਰ ਲੋੜਵੰਦ ਆਪਣੀਆਂ ਖਾਹਿਸ਼ਾਂ ਪੂਰੀਆਂ ਕਰਨ ਵਾਸਤੇ ਗੁਰੂ ਪਿਆਰਿਓ ਇਹਦੇ ਕੋਲ ਆਉਂਦਾ ਔਰ ਇਹਦੀਆਂ ਚੱਟੀਆਂ ਭਰਦਾ, ਜੋ ਮੰਗਦਾ ਉਹ ਦੇਣਾ ਪੈਂਦਾ, ਔਰ ਇਹ ਲੋਕਾਂ ਨੂੰ ਦੁੱਧ ਪੁੱਤ ਦੀਆਂ ਦਾਤਾਂ ਦਿੰਦਾ। ਔਰ ਇੱਥੇ ਇੱਕ ਲੋੜਵੰਦ ਪਰਿਵਾਰ ਹੈ, ਉਹਨਾਂ ਦੇ ਘਰ ਵਿੱਚ ਔਲਾਦ ਕੋਈ ਨਹੀਂ, ਬੜਾ ਕੁਛ ਹੈ, ਬਾਕੀ ਬੜਾ ਕੁਛ ਹੈ, ਹੱਟੀਆਂ ਭੱਟੀਆਂ ਘਰ ਬੜੇ ਨੇ, ਜਾਇਦਾਦ ਬੜੀ ਹੈ, ਔਰ ਇੱਕ ਸੇਠ ਹੈ, ਹਿੰਦੂ ਪਰਿਵਾਰ ਹੈ, ਉਹਨਾਂ ਦੇ ਘਰ ਦੇ ਵਿੱਚ ਔਲਾਦ ਕੋਈ ਨਹੀਂ। ਹੁਣ ਗੁਰੂ ਪਿਆਰਿਓ ਔਲਾਦ ਨੂੰ ਲੱਭਣ ਦਾ ਕਰਕੇ ਬੰਦਾ ਕਿੱਥੇ ਕਿੱਥੇ ਟੱਕਰਾਂ ਨਹੀਂ ਮਾਰਦਾ, ਤੀਰਥ ਤੀਰਥ ਸੈਰ ਕਰਾਵੇ, ਗੁੱਗੇ ਤੇ ਮੜੀਆਂ ਪਜਵਾਵੇ, ਸਿਵਿਆਂ ਉੱਤੇ ਮਾਸ ਰਣਾਵੇ, ਅਣਹੋਈਆਂ ਗੱਲਾਂ ਕਰਵਾਵੇ, ਬੱਚਿਆਂ ਜਿਹੀ ਨਾ ਵਸਤ ਪਿਆਰੀ ਤੇ ਜਿਸ ਦੀ ਭੁੱਕੀ ਦੁਨੀਆਂ ਸਾਰੀ। ਆਪਾਂ ਬੱਚਿਆਂ ਵਾਲੇ ਹਾਂ, ਵਾਹਿਗੁਰੂ ਕਿਰਪਾ ਕਰੇ ਹਰ ਘਰ ਦੇ ਵਿੱਚ ਇਹ ਲਾਲ ਖੇਡਣੇ ਚਾਹੀਦੇ ਆ। ਪਰ ਇੱਦਾਂ ਦੇ ਪਰਿਵਾਰ ਹੁੰਦੇ ਆ ਕੋਈ ਜਿਨ੍ਹਾਂ ਦੇ ਉੱਤੇ ਕੋਈ ਗੁਰੂ ਪਿਆਰਿਓ ਹੋ ਸਕਦਾ ਹੈ ਸਰੀਰਕ ਤੌਰ ਦੇ ਉੱਤੇ ਫਿਟਨੈਸ ਨਾ ਹੋਵੇ, ਦਵਾਈ ਦਾਰੂ ਦੇ ਨਾਲ ਠੀਕ ਹੋ ਜਾਂਦੇ ਆ। ਔਰ ਸਤਸੰਗ ਜੀ, ਇਹ ਜਿਹੜੇ ਇੱਥੇ ਸੇਠ ਤੇ ਸਟਾਣੀ ਸੀ ਨਾ,
ਇਹਨਾਂ ਨੇ ਬੜੇ ਪਾਪੜ ਵੇਲੇ ਆ, ਬੜੀ ਜਗ੍ਹਾ ਦੇ ਉੱਤੇ ਗਏ ਆਪਣੇ ਬੱਚੇ ਦੀ ਪ੍ਰਾਪਤੀ ਵਾਸਤੇ, ਪੁੱਤਰ ਦੀ ਪ੍ਰਾਪਤੀ ਵਾਸਤੇ, ਪਰ ਕਿਤੇ ਉਹ ਪੂਰੀ ਨਹੀਂ ਪਈ। ਆਖਰ ਹਾਰ ਹੰਭ ਕੇ ਬਹਿ ਜਾਂਦੇ ਆ। ਹੁਣ ਕਿਸੇ ਨੇ ਦੱਸਿਆ, ਕਹਿੰਦੇ ਵੀ ਸੱਜਣੋ ਸੇਠ ਜੀ, ਤੁਹਾਡੇ ਕਾਰੋਬਾਰ ਵੱਲ ਦੇਖ ਕੇ ਸਾਨੂੰ ਬੜਾ ਫਿਕਰ ਬਣਦਾ ਵੀ ਇਹਨੂੰ ਸਾਂਭਣ ਵਾਲਾ ਕੌਣ ਹੋਵੇਗਾ, ਏਦਾਂ ਹੀ ਔਂਤਰੇ ਦੁਨੀਆਂ ਦੇ ਉੱਤੇ ਤੁਸੀਂ ਚਲੇ ਜਾਵੋਗੇ। ਠੰਡਾ ਹੋਕਾ ਭਰ ਕੇ ਬੈਠ ਜਾਂਦੇ ਆ। ਤੇ ਫਿਰ ਕਿਸੇ ਨੇ ਦੱਸਤਾ ਵੀ ਪੀਰ ਹਮਜ਼ਾ ਗੌਸ ਇਸੇ ਸਿਆਲਕੋਟ ਦੇ ਵਿੱਚ ਹੈ, ਜਿੱਥੇ ਤੁਸੀਂ ਇੰਨੀ ਜਗ੍ਹਾ ਦੇ ਉੱਤੇ ਜਾ ਆਏ ਹੋ, ਇੱਕ ਵਾਰ ਉਸ ਪੀਰ ਦੇ ਵੀ ਕੋਲ ਜਾਇਓ। ਤੇ ਪਿਆਰਿਓ, ਆਖਰ ਇਹ ਪੀਰ ਹਮਜ਼ਾ ਗੌਸ ਦੇ ਕੋਲ ਜਾਂਦੇ ਆ ਤੇ ਇਹਨਾਂ ਨੂੰ ਤਿੰਨ ਪੁੱਤਰ ਹੋਣ ਦਾ ਵਰ ਦਿੰਦਾ ਹੈ ਵੀ ਤੁਹਾਡੇ ਆਉਣ ਵਾਲੇ ਟਾਈਮ ਦੇ ਵਿੱਚ ਤਿੰਨ ਪੁੱਤ ਹੋਣਗੇ, ਤੇ ਮੇਰੀ ਸ਼ਰਤ ਹੈ ਕਿ ਜਿਹੜਾ ਪਹਿਲਾ ਪੁੱਤ ਹੋਵੇਗਾ ਤੁਸੀਂ ਮੇਰੀ ਗੱਦੀ ਦੇ ਉੱਤੇ ਚੜਾਓਗੇ, ਮੈਂ ਉਹਨੂੰ ਆਪਣੇ ਬਾਅਦ ਇਸ ਗੱਦੀ ਦਾ ਵਾਰਸ ਬਣਾਵਾਂਗਾ। ਪੀਰ ਜੀ ਹੁਣੀ ਮੰਨ ਆਪਣੇ ਸੇਠ ਜੀ ਹੁਣੀ ਮੰਨ ਜਾਂਦੇ ਆ। ਔਰ ਗੁਰੂ ਪਿਆਰਿਓ, ਕੋਈ ਘਰ ਨਹੀਂ ਗਿਆ ਸੀ ਰੱਬ ਦੀ ਬਣੀ, ਸਾਲ ਸਾਲ ਬਾਅਦ ਤਿੰਨ ਪੁੱਤ ਹੋ ਗਏ, ਮੱਥਾ ਟੇਕਣ ਹਰ ਵੱਲ ਜਾਂਦੇ, ਚੜਾਵਾ ਬੜਾ ਚੜਾਉਂਦੇ ਆ ਤੇ ਪੀਰ ਦੀਆਂ ਖੁਸ਼ੀਆਂ ਲੈਂਦੇ ਆ। ਨਾਲ ਕਹਿੰਦੇ ਪੀਰ ਜੀ ਇਹ ਸਾਰਾ ਕੁਛ ਤੁਹਾਡਾ ਹੀ ਦਿੱਤਾ ਹੈ, ਹੀ ਸਾਰਾ ਤੁਹਾਡਾ ਕੁਛ ਆ। ਹੁਣ ਪਿਆਰਿਓ, ਪੀ ਇਸ ਹਿੰਦੂ ਸੇਠ ਦੇ ਮਨ ਦੇ ਵਿੱਚ ਸੀ ਬਈ ਸਮਾਂ ਆਵੇਗਾ ਆਪਾਂ ਪੁੱਤ ਇਹਦੇ ਕੋਲ ਲੈ ਕੇ ਜਾਵਾਂਗੇ ਤੇ ਇਹ ਉਹਦੀ ਕੀਮਤ ਰੱਖੇਗਾ, ਆਪਾਂ 100 ਰੁਪਈਆ ਵੱਧ ਦੇ ਕੇ ਤੇ ਬੱਚੇ ਆਪਣੇ ਘਰੇ ਲਿਆਵਾਂਗੇ। ਇੱਦਾਂ ਕੌਣ ਬੱਚੇ ਦਿੰਦਾ ਪਿਆਰਿਓ। ਲੇਕਿਨ ਪੀਰ ਦੇ ਮਨ ਨੇ ਵਿੱਚ ਕੁਛ ਹੋਰ ਸੋਚਿਆ ਸੀ, ਸੇਠ ਨੇ ਕੁਝ ਹੋਰ ਸੋਚਿਆ ਸੀ। ਇੱਕ ਦਿਨ ਜਾਂਦਾ ਡੇਰੇ ਦੇ ਉੱਤੇ, ਆਖਦਾ ਪੀਰ ਜੀ ਦੱਸੋ ਕੀ ਕੀਮਤ ਹੈ ਬੱਚੇ ਦੀ। ਤੇ ਪੀਰ ਆਪੇ ਤੋਂ ਬਾਹਰ ਹੋ ਜਾਂਦਾ, ਕਹਿੰਦਾ ਗੱਲ ਸੁਣ, ਤੇਰੇ ਨਾਲ ਮੇਰਾ ਵਾਅਦਾ ਕੀ ਹੋਇਆ ਸੀ ਕਿ ਤੇਰਾ ਪਹਿਲਾ ਬੱਚਾ ਜਿਹੜਾ ਉਹ ਮੈਂ ਲਵਾਂਗਾ, ਮੈਂ ਉਹਨੂੰ ਆਪਣਾ ਪੁੱਤਰ ਬਣਾ ਕੇ ਰੱਖਾਂਗਾ, ਆਉਣ ਵਾਲੇ ਵਕਤ ਦੇ ਵਿੱਚ ਉਹਨੂੰ ਮੈਂ ਸਿੱਖਿਆ ਦੇ ਕੇ, ਪੜ੍ਹਾਈ ਕਰਵਾ ਕੇ ਤੇ ਇਸ ਗੱਦੀ ਦਾ ਮੈਂ ਵਾਰਸ ਬਣਾਵਾਂਗਾ। ਹੁਣ ਗੁਰੂ ਪਿਆਰਿਓ, ਗੱਦੀ ਬੜੀ ਮਾਨਤਾ ਵਾਲੀ ਸੀ, ਜੇ ਕਿਤੇ ਧਰਮਾਂ ਦਾ ਵਖਰੇਵਾਂ ਨਾ ਹੁੰਦਾ, ਹਿੰਦੂ ਤੇ ਮੁਸਲਮਾਨ ਦਾ ਵਿੱਚ ਵਖਰੇਵਾਂ ਨਾ ਹੁੰਦਾ ਤੇ ਸ਼ਾਇਦ ਇਹ ਸੇਠ ਮੰਨ ਜਾਂਦਾ ਪੁੱਤ ਦੇਣ ਦਾ। ਤੇ ਗੁਰੂ ਪਿਆਰਿਓ, ਪੁੱਤ ਨੇ ਬੜਾ ਆਉਣ ਵਾਲੇ ਟਾਈਮ ਦੇ ਵਿੱਚ ਨਜ਼ਾਰੇ ਲੈਣੇ ਸੀ, ਚੜਾਵਾ ਬਥੇਰਾ ਚੜ੍ਹਦਾ ਸੀ, ਮੰਨਤ ਬੜੀ ਸੀ ਗੱਡੀ, ਪਰ ਇੱਥੇ ਧਰਮਾਂ ਦੇ ਵਖਰੇਵੇਂ ਦਾ ਕਰਕੇ ਉਹ ਹਿੰਦੂ ਸੇਠ ਆਪਣੇ ਬੱਚੇ ਨੂੰ ਦੇਣ ਵਾਸਤੇ ਤਿਆਰ ਨਾ ਹੋਇਆ, ਆਖਰ ਨਾ ਕਰਕੇ ਇੱਥੋਂ ਚੱਲਣ ਲੱਗਾ। ਤੇ ਆਖਰ ਮਗਰੋਂ ਪੀਰ ਨੇ ਆਵਾਜ਼ ਮਾਰ ਕੇ ਆਖਿਆ, ਕਹਿੰਦਾ ਸੇਠ ਜੀ ਗੱਲ ਸੁਣ ਲਓ, ਜੇ ਮੈਂ ਪੁੱਤ ਦੇ ਸਕਦਾ ਤੇ ਮੈਂ ਪੁੱਤ ਖੋਹ ਵੀ ਸਕਦਾ, ਇਹ ਕੋਈ ਦੂਰ ਦੀ ਗੱਲ ਨਹੀਂ, ਸ਼ਾਇਦ ਮੈਂ ਤੈਨੂੰ ਘਰ ਵੀ ਨਾ ਪਹੁੰਚਣ ਦੇਵਾਂ। ਗੁਰੂ ਪਿਆਰਿਓ, ਇਹਦੀਆਂ ਬੇਪਰਵਾਹੀਆਂ, ਇਹਦੇ ਗੱਲਾਂ ਤੋਂ ਨਿਡਰ ਹੋ ਕੇ ਸੇਠ ਆਪਣੇ ਨਿਆਣੇ ਚੁੱਕਦਾ ਤੇ ਘਰੇ ਚਲਿਆ ਜਾਂਦਾ। ਹੁਣ ਪੀਰ ਨੂੰ ਗੁੱਸਾ ਆਇਆ। ਹੁਣ ਗੁਰੂ ਪਿਆਰਿਓ, ਦਰਅਸਲ ਇਹਨੂੰ ਸਹਿ ਦੀ ਨਹੀਂ ਪਹਿ ਦੀ ਪੈ ਜਾਂਦੀ ਹੈ, ਇਹੋ ਜਿਹੇ ਬੰਦਿਆਂ ਨੂੰ ਸਹਿ ਦੀ ਨਹੀਂ ਪਹਿ ਦੀ ਪੈ ਜਾਂਦੀ ਆ ਵੀ ਇੱਕ ਦੀ ਕੋਈ ਗੱਲ ਨਹੀਂ, ਇੱਕ ਚਲੇ ਗਿਆ ਪਰ ਦੁਨੀਆਂ ਦੇ ਉੱਤੇ ਜਿਹੜਾ ਮੇਰਾ ਦਬਦਬਾ ਬੈਠਾ ਹੋਇਆ ਨਾ, ਉਹ ਇੱਕ ਦਿਨ ਖਤਮ ਹੋ ਜਾਵੇਗਾ ਤੇ ਦੁਨੀਆਂ ਮੇਰੀ ਪੂਜਾ, ਲੋਕੀ ਜਿੰਨਾ ਮੇਰੇ ਤੋਂ ਡਰ ਕੇ ਚੜਾਵੇ ਚੜਾਉਂਦੇ ਆ, ਮੇਰੀ ਮਾਨਤਾ ਕਰਦੇ ਆ ਨਾ, ਉਹ ਡਰਾਵਾ ਜਿਹੜਾ ਉਹ ਸਾਰਾ ਡਰ ਇਹਨਾਂ ਦੇ ਮਨਾਂ ਦੇ ਵਿੱਚੋਂ ਇਹ ਸੇਠ ਉਤਾਰ ਦੇਵੇਗਾ, ਲਓ ਜੀ ਮੈਨੂੰ ਪੀਰ ਨੇ ਕੀ ਕਰ ਲਿਆ ਤੇ ਤੁਹਾਨੂੰ ਕੀ ਕਰੇਗਾ। ਹੁਣ ਪਿਆਰਿਓ, ਇਹ ਆਪਣੇ ਚੇਲਿਆਂ ਨੂੰ ਆਖਦਾ, ਕਹਿੰਦਾ ਹੁਜ਼ਰੇ ਦੇ ਵਿੱਚ ਪ੍ਰਬੰਧ ਕੀਤਾ ਜਾਵੇ, ਮੈਂ 40 ਕੱਟਾਂਗਾ ਔਰ ਕੱਲੇ ਸੇਠ ਨੂੰ ਨਹੀਂ, ਮੈਂ ਸਾਰਾ ਸ਼ਹਿਰ ਗਰਕ ਕਰਕੇ ਰੱਖ ਦੇਵਾਂਗਾ। ਸੇਠ ਜ਼ਬਾਨ ਤੋਂ ਮੁਕਰਿਆ, ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ। ਹੁਣ ਪਿਆਰਿਓ, ਪਿੰਡ ਦੇ ਪਤਵੰਤੇ ਸੱਜਣ ਇਕੱਠੇ ਹੋ ਕੇ ਆਉਂਦੇ ਆ, ਪੀਰ ਜੀ ਨਾ ਇੱਦਾਂ ਦੀ ਕਰੋਪੀ ਨਾ ਵਰਤੋ, ਇਹ ਕੰਮ ਨਾ ਕਰੋ, ਸ਼ਹਿਰ ਨੂੰ ਨਾ ਉਜਾੜੋ। ਪੀਰ ਨਹੀਂ ਮੰਨਦਾ, ਫਿਰ ਉਹ ਇੱਕ ਤਰਲਾ ਕਰਦੇ ਆ, ਕਹਿੰਦੇ ਪੀਰ ਜੀ ਅਸੀਂ ਮੰਨਦੇ ਹਾਂ, ਸੇਠ ਨੇ ਆਪਣੇ ਬਚਨ ਕਰਕੇ ਉਹਨਾਂ ਤੋਂ ਮੁਕਰਿਆ, ਹੁਣ ਤੁਸੀਂ ਜਾਣੋ ਜਾਂ ਸੇਠ ਜਾਣੇ, ਸੇਠ ਨਾਲ ਜਿੱਦਾਂ ਮਰਜ਼ੀ ਨਿਬੜੋ, ਪਰ ਸਾਡਾ ਕੀ ਕਸੂਰ ਹੈ। ਪਰ ਹੰਕਾਰਿਆ ਹੋਇਆ ਪੀਰ ਜਿਹਨੂੰ ਰਿੱਧੀਆਂ ਸਿੱਧੀਆਂ ਤੇ ਕਰਾਮਾਤਾਂ ਦੇ ਉੱਤੇ ਜਿਹਨੂੰ ਮਾਣ ਸੀ ਨਾ, ਉਹ ਆਖਣ ਲੱਗਾ ਨਹੀਂ, ਇਹ ਸਾਰਾ ਸ਼ਹਿਰ ਹੀ ਝੂਠਿਆਂ ਦਾ ਹੈ, ਇੱਥੇ ਤੁਹਾਨੂੰ ਕਿਸੇ ਨੂੰ ਵੀ ਵਸਣ ਦਾ ਹੱਕ ਨਹੀਂ ਹੈ। ਹੁਣ ਗੁਰ ਪਿਆਰਿਓ, ਹੁਜ਼ਰਾ ਬਣਾ ਕੇ ਔਰ ਹੁਜ਼ਰੇ ਦੇ ਵਿੱਚ ਆਪਣਾ ਸਾਰਾ ਕੁਛ ਤਿਆਰੀ ਕਰਕੇ ਇਹਨੇ 40 ਕੱਟਣਾ ਸੀ, ਇਹਨੇ ਕਰਾਮਾਤਾਂ ਪੜ੍ਹਨੀਆਂ ਸੀ, ਬੰਦਗੀ ਵਿੱਚ ਲੀਨ ਹੋਣਾ ਸੀ। ਗੁਰੂ ਪਿਆਰਿਓ, ਇਹਨੇ ਸਾਰਾ ਬੰਦੋਬਸਤ ਕਰਕੇ ਤੇ ਅੰਦਰ ਹੁਜ਼ਰੇ ਦੇ ਬੈਠ ਜਾਂਦਾ ਔਰ ਚੇਲਿਆਂ ਨੂੰ ਖਾਸ ਕਰਕੇ ਆਖ ਦਿੱਤਾ, ਕਹਿੰਦਾ ਕੋਈ ਵੀ ਮੇਰੇ ਇਸ ਹੁਜ਼ਰੇ ਦੇ ਲਾਗੇ ਨਹੀਂ ਆਉਣਾ ਚਾਹੀਦਾ, ਮੇਰਾ ਚਾਲੀਆ ਮੇਰਾ ਸ਼ਿਲਾ ਟੁੱਟਣਾ ਨਹੀਂ ਚਾਹੀਦਾ। ਹੁਣ ਚੇਲਿਆਂ ਨੇ ਸਖਤੀ ਵਰਤ ਦਿੱਤੀ,
ਕਿਸੇ ਨੂੰ ਲਾਗੇ ਨਹੀਂ ਆਉਣ ਦਿੱਤਾ। ਤੇ ਗੁਰੂ ਪਿਆਰਿਓ ਹੁਣ ਸ਼ਹਿਰ ਵਾਸੀਆਂ ਨੂੰ ਬਚਾਉਣ ਵਾਸਤੇ ਉਹ ਰੱਬੀ ਨੂਰ, ਉਹ ਖੁਦਾ ਦਾ ਰੂਪ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇਸੇ ਸਿਆਲਕੋਟ ਦੇ ਬਾਹਰਲੇ ਪਾਸੇ ਐਨ ਮੌਕੇ ਦੇ ਉੱਤੇ ਟਿਕਾਣੇ ਦੇ ਉੱਤੇ ਆ ਜਾਂਦੇ ਆ। ਅੱਜ ਵੀ ਸਿਆਲਕੋਟ ਦੇ ਵਿੱਚ ਜਿੱਥੇ ਮਹਾਰਾਜ ਰੁਕੇ ਸਨ ਉੱਥੇ ਇੱਕ ਬੇਰੀ ਸੀ ਔਰ ਬੇਰੀ ਦੇ ਹੇਠਾਂ ਸੱਚੇ ਸਤਿਗੁਰੂ ਆਸਣ ਲਗਾ ਲੈਂਦੇ ਨੇ ਤੇ ਸ਼ਹਿਰ ਦੇ ਵਿੱਚ ਪਤਾ ਲੱਗ ਜਾਂਦਾ ਹੈ ਕਿ ਨਾਨਕ ਤਪਾ ਜੀ ਇਸ ਜਗ੍ਹਾ ਦੇ ਉੱਤੇ ਆਏ ਨੇ ਤੇ ਸ਼ਹਿਰ ਵਾਸੀ ਇੱਕ ਵਾਰ ਬਿਲਕੁਲ ਉਮੜ ਕੇ ਤੇ ਬਾਬੇ ਨਾਨਕ ਦੇ ਤਰਲੇ ਕਰਦੇ ਨੇ ਕਿ ਸਤਿਗੁਰੂ ਪੀਰ ਉਜਾੜੇ ਸ਼ਹਿਰ ਬਚਾ ਲਓ। ਬਾਬਾ ਜੀ ਕਿਵੇਂ ਕਹਿੰਦੇ?

ਗੁਰੂ ਪਿਆਰਿਓ, ਅੱਜ ਦੁਪਹਿਰ ਦੇ ਦੀਵਾਨ ਦੇ ਵਿੱਚ ਭਗਤ ਬਾਬਾ ਸ਼ੇਖ ਫਰੀਦ ਜੀ ਇੱਕ ਮੁਸਲਮਾਨ ਸੀਗੇ ਤੇ ਅੱਜ ਜਿਹਦੀ ਆਪਾਂ ਵਾਰਤਾ ਪਾ ਰਹੇ ਇਹ ਵੀ ਇੱਕ ਮੁਸਲਮਾਨ ਆ। ਕੰਪੈਰੀਜ਼ਨ ਕਰਕੇ ਦੇਖਣ ਦਾ ਯਤਨ ਕਰਨਾ। ਫਰੀਦਕੋਟ ਦੀ ਸੰਗਤ ਵੱਲੋਂ ਬਾਬਾ ਸ਼ੇਖ ਫਰੀਦ ਜੀ ਦੇ ਆਗਮਨ ਦੀ ਖੁਸ਼ੀ ਦੇ ਅੰਦਰ ਪਰਸੋਂ ਤੋਂ ਲੈ ਕੇ ਸ਼੍ਰੀ ਅਖੰਡ ਪਾਠ ਸਾਹਿਬ ਆਰੰਭ ਕੀਤੇ ਸਨ। ਭੋਗ ਪੈ, ਭੋਗ ਤੋਂ ਬਾਅਦ ਵਿਸ਼ੇਸ਼ ਦੀਵਾਨ ਸਜੇ ਸਨ ਅਰਦਾਸ ਦੇ ਢਾਡੀ, ਜਿੱਥੇ ਨੇ ਬੜੀਆਂ ਵਿਸਥਾਰ ਦੇ ਨਾਲ ਬਾਬਾ ਸ਼ੇਖ ਫਰੀਦ ਜੀ ਦੇ ਜੀਵਨ ਦੇ ਉੱਤੇ ਵਿਚਾਰਾਂ ਕਰਨ ਦਾ ਯਤਨ ਕੀਤਾ ਸੀ। ਔਰ ਜਿਹੜੀ ਕੋਈ ਗੱਲ ਖਾਸ ਕਰਕੇ ਰਹਿ ਗਈ ਸੀ ਉਹ ਮੈਂ ਤੁਹਾਡੇ ਨਾਲ ਹੁਣ ਕਰਨੀ ਚਾਹੁੰਦਾ, ਕਿਉਂਕਿ ਵਕਤ ਬੀਤ ਜਾਂਦਾ ਹੁੰਦਾ ਹੈ। ਕਿਉਂਕਿ ਜਦੋਂ ਦੂਸਰਾ ਜਥਾ ਆ ਕੇ ਲਾਗੇ ਬੈਠਾ ਹੁੰਦਾ ਨਾ, ਫਿਰ ਉਦੋਂ ਸਾਨੂੰ ਸੂਈ ਕਹਿੰਦੀ ਹੁੰਦੀ ਆ ਵੀ ਤੂੰ ਬੱਸ ਕਰ, ਹੁਣ ਇੱਥੇ ਦੂਸਰੇ ਦੀ ਵਾਰੀ ਆ ਗਈ ਹੈ। ਖੈਰ, ਬਾਬਾ ਸ਼ੇਖ ਫਰੀਦ ਜੀ ਔਰ ਉਹਨਾਂ ਦਾ ਪਾਕ ਪੱਟਣ ਦੇ ਵਿੱਚ ਆਗਮਨ ਹੁੰਦਾ ਹੈ। ਔਰ ਸਤਸੰਗ ਜੀ, ਮੈਂ ਇਹਦਾ ਦੂਜਾ ਪੱਖ ਆਪਾਂ ਲੈ ਕੇ ਦੇਖਣਾ ਵੀ ਆਪਾਂ ਗੁਰੂ ਘਰ ਦੇ ਵਿੱਚ ਇੱਕ ਮੁਸਲਮਾਨ ਪੀਰ ਦਾ, ਫਕੀਰ ਦਾ, ਉਸ ਸ਼ੇਖ ਦਾ ਆਪਾਂ ਗੁਰੂ ਘਰ ਦੇ ਵਿੱਚ ਆਗਮਨ ਪੁਰਬ ਮਨਾਇਆ, ਤੇ ਅਸੀਂ ਸਟੇਜਾਂ ਦੇ ਉੱਤੋਂ ਇਹ ਵੀ ਗੱਲ ਆ ਕਹੀ ਦੀ ਵੀ ਸਿੱਖੋ ਮੁਸਲਮਾਨਾਂ ਦਾ ਖਹਿੜਾ ਛੱਡ ਦਿਓ, ਮੁਸਲਮਾਨਾਂ ਦਾ ਖਹਿੜਾ ਛੱਡ ਦਿਓ, ਮੁਸਲਮਾਨਾਂ ਦੀਆਂ ਕਬਰਾਂ ਦੇ ਉੱਤੇ ਜਾਣਾ ਛੱਡ ਦਿਓ। ਕਿਉਂਕਿ ਸਾਡੇ ਕਲਗੀਆਂ ਵਾਲੇ ਪਾਤਸ਼ਾਹ ਨੇ ਆਖਿਆ ਕਿ ਜਾਗਤ ਜੋਤ ਜਪੇ ਨਿਸਬਾਸਰ ਏਕ ਬਿਨਾ ਮਨ ਨੈਕਨ ਆਨੇ, ਪੂਰਨ ਪ੍ਰੇਮ ਪ੍ਰਤੀਤ ਸਜੇ ਬਰਤ ਗੌੜ ਮੜੀ ਮੜ ਭੂਲ ਨਾ ਮਾਨੇ, ਤੀਰਥ ਦਾਨ ਦਇਆ ਤਪ ਸੰਜਮ ਏਕ ਬਿਨਾ ਨੇ ਏਕ ਪਛਾਨੇ, ਪੂਰਨ ਜੋਤ ਜਗੈ ਘਟ ਮੈਂ ਤਬ ਖਾਲਸ ਤਾਇਨ ਖਾਲਸਿਆਂ ਨੇ। ਹੁਣ ਗੁਰੂ ਪਿਆਰਿਓ, ਇਹ ਵਿਚਾਰ ਇੱਕ ਇੱਥੇ ਵਿਚਾਰ ਮੰਗਦੀ ਹੈ, ਇਹ ਗੱਲ ਵਿਚਾਰ ਮੰਗਦੀ ਹੈ ਵੀ ਇੱਕ ਪਾਸੇ ਬਾਬਾ ਜੀ ਤੁਸੀਂ ਰੌਲੀ ਪਾਉਂਦੇ ਆ ਵੀ ਕਬਰਾਂ ਦੇ ਉੱਤੇ ਮੁਸਲਮਾਨਾਂ ਦੀਆਂ ਦੇ ਉੱਤੇ ਨਾ ਜਾਇਆ ਕਰੋ, ਉੱਥੇ ਮੇਲੇ ਨਾ ਕਰਾਓ। ਹੁਣ ਗੁਰੂ ਪਿਆਰਿਓ, ਇਸ ਵੇਲੇ ਪੰਜਾਬ ਦੇ ਤਾਂ ਹਾਲਾਤ ਸੱਚੀ ਏਦਾਂ ਦੇ ਬਣ ਗਏ ਆ ਕਿ ਘਰ ਘਰ ਦੇ ਵਿੱਚ ਪੀਰ। ਕਦੀ ਇੱਕ ਸਮਾਂ ਹੁੰਦਾ ਸੀ ਕਿ ਹਿੰਦੂ ਲੋਕ ਡਰਦੇ ਹੋਏ ਇਹਨਾਂ ਮੁਸਲਮਾਨਾਂ ਦੀਆਂ ਕਬਰਾਂ ਦੀ ਪੂਜਾ ਕਰਿਆ ਕਰਦੇ ਸਨ। ਤੁਸੀਂ ਦੇਖ ਲਿਓ ਜਿੱਥੇ 15-20 ਸਾਲ ਪਹਿਲਾਂ ਜਿਹਨਾਂ ਪਿੰਡਾਂ ਦੇ ਵਿੱਚ ਕਬਰਾਂ ਹੈ ਨਹੀਂ ਸੀ ਨਾ, ਪਤਾ ਨਹੀਂ ਉਹ ਕਿੱਥੋਂ ਮੁਸਲਮਾਨਾਂ ਦੀਆਂ ਕਬਰਾਂ ਆ ਗਈਆਂ ਔਰ ਬੜੇ ਚੜ੍ਹਦੀ ਕਲਾ ਦੇ ਠੋਕਵੇਂ ਮੇਲੇ ਲਾਉਂਦੇ, ਐਨ ਬੜੀਆਂ ਮਹਿੰਗੀਆਂ ਮਹਿੰਗੀਆਂ ਉੱਥੇ ਕਲਾਕਾਰਨੀਆਂ ਗਾਉਣ ਵਾਲੀਆਂ ਸੱਦੀਆਂ ਜਾਂਦੀਆਂ, ਮਹਿੰਗੇ ਮਹਿੰਗੇ ਕਲਾਕਾਰ ਸੱਦੇ ਜਾਂਦੇ ਆ। ਔਰ ਕਾਰਨ ਕੀ ਹੋਇਆ, ਇਹ ਕਿੱਦਾਂ ਹੋਈ ਹੈ, ਗੁਰੂ ਪਿਆਰਿਓ ਇਹ ਵਿਚਾਰਨ ਦੀ ਲੋੜ ਹੈ। ਜਿਹੜੀਆਂ 15-20 ਸਾਲ ਪਹਿਲਾਂ ਜਿੱਥੇ ਕਬਰਾਂ ਨਹੀਂ ਸੀ ਹੁੰਦੀਆਂ ਉਹ ਕਬਰਾਂ ਕਿੱਥੋਂ ਆ ਗਈਆਂ, ਹੈ ਹੀ ਨਹੀਂ ਸੀ, ਦਰ ਅਸਲ ਕਬਰਾਂ ਹੈ ਹੀ ਨਹੀਂ ਸੀ। ਸਾਡੇ ਕਨੇਡਾ, ਅਮਰੀਕਾ, ਇੰਗਲੈਂਡ, ਇਹ ਡਾਲਰ, ਯੂਰੋ ਤੇ ਪੌਂਡ ਜਿਹੜੇ ਹਨ ਇਹਨੇ ਸਾਡੀ ਮੱਤ ਮਾਰ ਕੇ ਰੱਖ ਦਿੱਤੀ ਹੈ। ਤੁਸੀਂ ਆਗੋ ਕਿ ਕਿਵੇਂ, ਤੁਸੀਂ ਵਿਦੇਸ਼ਾਂ ਵਿੱਚ ਬੈਠੇ ਹੋਏ 100-100, 200-200 ਡਾਲਰ ਇਕੱਠੇ ਕਰਕੇ ਜਦੋਂ 5-7-10 ਮੁੰਡੇ ਇੱਕ ਪਿੰਡ ਦੇ ਹੁੰਦੇ ਹਨ ਤੇ ਗੁਰੂ ਪਿਆਰਿਓ ਤੁਸੀਂ ਇੱਥੇ 1,000-2,000 ਡਾਲਰ ਇਕੱਠਾ ਕਰਕੇ ਭੇਜ ਦਿੰਦੇ ਹੋ ਤੇ ਨਾਲ ਆਖਦੇ ਹੋ ਸਾਡੀ ਮਰਜ਼ੀ ਦੀ ਗਾਉਣ ਵਾਲੀ ਲੈ ਕੇ ਆਇਓ। ਬਹਾਨਾ ਤੇ ਕੋਈ ਚਾਹੀਦਾ ਸੀ, ਗਾਉਣ ਵਾਲੀ ਸੱਦਣੀਆਂ ਕਿੱਥੇ ਸੱਦਣੀਆਂ, ਔਰ ਲਾਗਲੇ ਪਿੰਡ ਵਾਲੇ ਉਹਨਾਂ ਦੇ ਤੇ ਇੱਕ ਮੁਸਲਮਾਨ ਦੀ ਕਬਰ ਹੈ, ਉਹਨਾਂ ਕੋਲ ਬਹਾਨਾ ਉੱਥੇ ਸੱਦ ਲੈਂਦੇ ਆ ਤੇ ਅਸੀਂ ਕਿੱਥੇ ਗਾਉਣ ਵਾਲੀ ਸੱਦਾਂਗੇ। ਤੇ ਗੁਰੂ ਪਿਆਰਿਓ, ਜਿਹਨਾਂ ਥਾਵਾਂ ਦੇ ਉੱਤੇ ਨਾਂ ਨਿਸ਼ਾਨ ਨਹੀਂ ਸੀ ਹੁੰਦੇ ਪਿੰਡਾਂ ਵਿੱਚ ਕਬਰਾਂ ਦੇ, ਤੇ ਫਿਰ ਸਾਡੇ ਵੀ ਲੋਕਾਂ ਨੇ ਉੱਥੋਂ ਆਪੇ ਕਬਰਾਂ ਪੱਟ ਲਈਆਂ, ਕਹਿੰਦੇ ਇੱਥੇ ਸਾਡੇ ਵੀ ਇੱਕ ਕਬਰ ਹੁੰਦੀ ਸੀ ਜੀ, ਕਿਤੇ ਉਹ ਦੋ ਇੱਟਾਂ ਹਲ ਵਾਹੁੰਦਿਆਂ ਤੋਂ ਨਿਕਲ ਆਈਆਂ, ਬਈ ਲਓ ਜੀ ਇੱਥੇ ਕਬਰ ਹੁੰਦੀ ਸੀ। ਇਹ ਭਰਮ ਦੇ ਵਿੱਚ ਫਸ ਕੇ ਗੁਰੂ ਪਿਆਰਿਓ ਜਿੱਥੇ ਤੁਸੀਂ ਆਪਣੇ ਪੈਸੇ ਦਾ ਨੁਕਸਾਨ ਕੀਤਾ ਉੱਥੇ ਸਾਡੀ ਸਿੱਖੀ ਦਾ ਵੀ ਬਹੁਤ ਵੱਡਾ ਨੁਕਸਾਨ ਕੀਤਾ। ਹੁਣ ਉਹ ਜਿਹੜੇ ਲੱਚਰਤਾ ਫੈਲਾਉਣ ਵਾਲੇ ਕਲਾਕਾਰਾਂ ਨੂੰ ਤੁਸੀਂ ਪੰਜਾਬ ਦੇ ਅੰਦਰ ਆਪਣੇ ਪਰਿਵਾਰਾਂ, ਆਪਣੇ ਧੀਆਂ ਤੇ ਆਪਣੀਆਂ ਭੈਣਾਂ ਤੇ ਆਪਣੀਆਂ ਮਾਵਾਂ ਦੇ ਸਾਹਮਣੇ ਲਿਆ ਕੇ ਜਿਹਨਾਂ ਨੂੰ ਖਿਲਾਰ ਦਿੰਦੇ ਹੋ ਨਾ, ਔਰ ਉਹ ਕੀ ਸਾਨੂੰ ਸੇਧ ਦੇ ਕੇ ਜਾਂਦੇ ਹੋ। ਔਰ ਇਹ ਇੱਕ ਧਾਰਮਿਕ ਮੇਲੇ ਦੀ ਤਰ੍ਹਾਂ ਮਨਾ ਰਹੇ ਆ ਸਾਡੇ ਲੋਕ ਵੀ ਇਹ ਧਾਰਮਿਕ ਮੇਲਾ ਹੈ। ਔਰ ਸਮੇਲਾ, ਔਰ ਸਮੇਲਾ ਲਿਖਦੇ, ਔਰ ਸਮੇਲਾ 786 ਏਦਾਂ ਕਰਕੇ, ਔਰ ਹਰ ਪਿੰਡ ਦੇ ਵਿੱਚ ਇਹ ਬਿਮਾਰੀ ਬਣ ਗਈ ਹੈ। ਤੇ ਸਤਸੰਗ ਜੀ, ਮੈਂ ਬੇਨਤੀ ਕਰਦਾ ਹੁੰਦਾ ਕਿ ਸਾਡੇ ਸਰਦਾਰ ਉਹਨਾਂ ਕਬਰਾਂ ਦੇ ਪੂਜਕ ਬਣ ਗਏ ਆ, ਗਾਤਰਿਆਂ ਵਾਲੇ, ਉਹ ਵੀ ਉਹ ਦੂਜੇ ਨਹੀਂ, ਗਾਤਰਿਆਂ ਵਾਲੇ। ਸ਼੍ਰੀ ਸਾਹਿਬ ਉੱਪਰ ਦੀ ਪਾਏ, ਖੰਡੇ ਦੀਆਂ ਪੌਲ ਵੀ ਛਕੀ ਹੋਈ ਹੈ ਤੇ ਗਾਤਰਾ ਉੱਪਰ ਦੀ ਪਾ ਕੇ ਤੇ ਕਬਰਾਂ ਦੇ ਉੱਤੇ ਜਦੋਂ ਚਾਦਰਾਂ ਝੋਲਣੀਆਂ, ਇਹ ਜੀ ਚਾਦਰ ਦੀ ਰਸਮ ਕਰ ਰਹੇ ਆ ਫਲਾਨੇ ਸਰਦਾਰ ਸਰਪੰਚ ਸਾਹਿਬ ਹੋਣੀ। ਔਰ ਫਿਰ ਜਦੋਂ
ਇਸ ਗੱਲ ਦੀ ਘੋਖ ਕਰਦੇ ਹਾਂ ਨਾ ਤੇ ਗੁਰੂ ਪਿਆਰਿਓ ਸੱਚੀ ਇਹ ਪੈਸੇ ਨੇ ਮੱਤ ਮਾਰੀ ਹੈ ਤੇ ਦੂਸਰਾ ਸਾਡੇ ਹੰਕਾਰ ਹੋਮੇ ਈਗੋ ਨੇ ਸਾਨੂੰ ਗੁਰਦੁਆਰੇ ਦੀ ਕਮੇਟੀ ਦੇ ਵਿੱਚ ਮੈਂਬਰ ਨਹੀਂ ਰੱਖਿਆ ਮੈਨੂੰ ਪ੍ਰਧਾਨ ਨਹੀਂ ਰੱਖਿਆ ਮੈਨੂੰ ਕੈਸ਼ੀਅਰ ਨਹੀਂ ਰੱਖਿਆ ਤੇ ਇਦੋਂ ਸਭ ਤੋਂ ਸੌਖਾ ਤਰੀਕਾ ਵੀ ਚਲੋ ਕਬਰ ਦੇ ਉੱਤੇ ਜਾ ਕੇ ਆਪਾਂ ਪ੍ਰਧਾਨ ਬਣ ਜਾਂਦੇ ਕਬਰ ਦੇ ਪ੍ਰਧਾਨ ਬਣ ਜਾਂਦੇ ਜੇ ਗੁਰਦੁਆਰੇ ਨਹੀਂ ਦੇ ਨਹੀਂ ਤਾਂ ਗੁਰੂ ਪਿਆਰਿਓ ਆਹ ਕੁਛ ਸਾਡੇ ਹੋ ਰਿਹਾ ਅੱਜ ਪੰਜਾਬ ਮੈਂ ਕਹਿੰਦਾ ਨੌਜਵਾਨੋ ਬਚੋ ਤੁਸੀਂ ਦਸਾਂ ਨੌਹਾਂ ਦੀ ਕਿਰਤ ਕਮਾਈ ਲਾਈਵ ਸੁਣ ਰਹੇ ਹੋ ਮੇਰੇ ਸਰਦਾਰ ਭਰਾਵੋ ਆਪਣੀ ਕੌਮ ਦਾ ਜਲੂਸ ਨਾ ਕੱਢੀਏ ਜਿਨ੍ਹਾਂ ਦੇ ਨਾਲ ਸਾਡਾ ਕੋਈ ਵਾਹ ਨਹੀਂ ਸੀ ਔਰ ਅਸੀਂ ਉਹਨਾਂ ਦੇ ਮੇਲੇ ਮਨਾ ਰਹੇ ਹਾਂ ਛਬੀਲਾਂ ਲਾ ਰਹੇ ਹਾਂ ਤੇ ਗਾਉਣ ਵਾਲੀਆਂ ਨੂੰ ਲੱਖਾਂ ਰੁਪਈਏ ਉੱਥੇ ਉੱਤੋਂ ਦੀ ਵਾਰਨ ਦਾ ਯਤਨ ਕਰਦੇ ਹਾਂ ਹੁਣ ਦੂਜਾ ਪੱਖ ਆ ਗਿਆ ਵੀ ਬਾਬਾ ਫਰੀਦ ਜੀ ਦਾ ਤੁਸੀਂ ਖੰਡ ਪਾਠ ਕਰਾ ਕੇ ਹਟੇ ਹਾਂ ਇਹ ਵਿਚਾਰ ਆ ਸਕਦੀ ਹੈ ਨਾ ਔਰ ਕਈ ਤੇ ਗੁਰੂ ਪਿਆਰਿਓ ਏਡੇ ਮੱਤ ਦੇ ਹੀਣੇ ਆ ਨਾ ਕਈ ਲੋਕ ਏਡੇ ਮੱਤ ਦੇ ਹੀਣੇ ਹੁੰਦੇ ਆ ਉਹ ਪਤਾ ਕੀ ਕਹਿੰਦੇ ਆ ਫਿਰ ਬਾਬੇ ਫਰੀਦ ਦੀ ਵੀ ਬਾਣੀ ਕੱਢ ਦਿਓ ਗੁਰੂ ਗ੍ਰੰਥ ਸਾਹਿਬ ਦੇ ਵਿੱਚੋਂ ਕਹਿੰਦੇ ਜੇ ਮੁਸਲਮਾਨ ਨੂੰ ਨਹੀਂ ਮੰਨਣਾ ਤੇ ਸਾਈਂ ਮੀਆਂ ਮੀਰ ਨੇ ਆਪਣੇ ਦਰਬਾਰ ਸਾਹਿਬ ਦੀ ਨੀਂਹ ਰੱਖੀ ਸੀ ਉਹ ਫਿਰ ਕਾਹਤੋਂ ਰੱਖੀ ਸੀ ਆਹ ਸਵਾਲ ਹੁੰਦਾ ਉਹਨਾਂ ਦਾ ਗੁਰੂ ਪਿਆਰਿਓ ਮੈਂ ਹੁਣ ਇਹ ਬੇਨਤੀ ਕਰਾਂ ਘੋੜੇ ਤੇ ਗਧੇ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਘੋੜਾ ਤੇ ਗਧਾ ਇਹਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੁੰਦਾ ਦੇਖਣ ਨੂੰ ਉਹ ਦੋਵੇਂ ਇੱਕੋ ਜਿਹੇ ਲੱਗਦੇ ਹੁੰਦੇ ਆ ਉਹਨਾਂ ਦਾ ਵਾਲ ਉਹਨਾਂ ਦੇ ਪਿੰਡੇ ਉਹਨਾਂ ਦੇ ਕੰਨ ਜਿਹੜੇ ਆ ਉਹ ਵੀ ਇੱਕੋ ਜਿਹੇ ਹੁੰਦੇ ਆ ਪਰ ਗੁਰੂ ਪਿਆਰਿਓ ਘੋੜਿਆਂ ਦੀਆਂ ਕੀਮਤਾਂ ਜਿਹੜੀਆਂ ਕਰੋੜਾਂ ਦੇ ਵਿੱਚ ਹੈ ਤੇ ਗਧੇ ਆਮ ਤੁਹਾਨੂੰ ਰੂੜੀਆਂ ਦੇ ਉੱਤੇ ਚੁੱਕਦੇ ਤੁਰੇ ਫਿਰਦੇ ਦੇਖ ਲੈਣਗੇ ਤੁਸੀਂ ਦੇਖਦੇ ਹੋਵੋਗੇ ਜੇ ਬਾਬੇ ਫਰੀਦ ਦੇ ਨਾਲ ਇਹਨਾਂ ਕਬਰਾਂ ਵਾਲਿਆਂ ਨੂੰ ਤੁਸੀਂ ਮਨਾਉਣ ਦਾ ਯਤਨ ਕੀਤਾ ਨਾ ਵੀ ਇਹ ਵੀ ਮੁਸਲਮਾਨ ਸੀ ਬਾਬਾ ਫਰੀਦ ਜੀ ਵੀ ਤੇ ਸਾਈਂ ਮੀਆਂ ਮੀਰ ਜੀ ਵੀ ਮੁਸਲਮਾਨ ਸਨ ਤੇ ਗੁਰੂ ਪਿਆਰਿਓ ਸਾਡੇ ਵਰਗਾ ਮਤਹੀਣ ਬੁੱਧੀ ਤੋਂ ਹੀਣ ਬੰਦਾ ਕੋਈ ਨਹੀਂ ਮੈਂ ਬੇਨਤੀ ਕਰਕੇ ਹਟਿਆ ਕਿ ਘੋੜੇ ਦੀ ਤੇ ਗਧੇ ਦੀ ਸਾਨੂੰ ਸ਼ਨਾਖਤ ਕਰਨੀ ਆਉਣੀ ਚਾਹੀਦੀ ਹੈ ਔਰ ਘੋੜਿਆਂ ਦੀਆਂ ਕੀਮਤਾਂ ਕਰੋੜਾਂ ਦੇ ਵਿੱਚ ਤੇ ਗਧੇ ਆਮ ਤੁਹਾਨੂੰ ਰੁੜਦੇ ਫਿਰਦੇ ਦੇਖਦੇ ਅਸੀਂ ਗਧਿਆਂ ਦੇ ਪੁਜਾਰੀ ਨਹੀਂ ਔਰ ਅਸੀਂ ਘੋੜਿਆਂ ਦੇ ਪੁਜਾਰੀ ਹਾਂ ਔਰ ਸਾਡੇ ਸੂਰਮਿਆਂ ਦੇ ਕੋਲ ਘੋੜੇ ਹੁੰਦੇ ਸੀ ਮੇਰਾ ਕਹਿਣ ਦਾ ਮਤਲਬ ਬਈ ਬਾਬੇ ਸ਼ੇਖ ਫਰੀਦ ਜੀ ਦੀ ਤੁਲਨਾ ਤੁਸੀਂ ਉਹਨਾਂ ਨਾਲ ਨਹੀਂ ਕਰ ਸਕਦੇ ਜਿਨ੍ਹਾਂ ਦੀਆਂ ਕਬਰਾਂ ਬਣਾਈਆਂ ਘਰਾਂ ਦੇ ਵਿੱਚ ਪਿੰਡਾਂ ਦੇ ਵਿੱਚ ਇਹਨਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ ਇਹਨਾਂ ਨੇ ਬਾਬੇ ਫਰੀਦ ਹੋਣਾ ਨੇ ਰੱਬ ਦੇ ਨਾਲ ਗੱਲਾਂ ਕੀਤੀਆਂ ਤੇ ਗੁਰੂ ਪਿਆਰਿਓ ਉਹ ਦੁਨੀਆਂ ਦੇ ਵਿੱਚ ਨਾਮ ਨਾ ਖੱਟ ਕੇ ਗਏ ਧੰਨ ਗੁਰੂ ਨਾਨਕ ਮਹਾਰਾਜ ਜੀ ਨੇ ਉਹਨਾਂ ਨੂੰ ਆਪਣੇ ਬਰਾਬਰ ਬਾ ਲਿਆ ਹੁਣ ਇੱਕ ਸਫ਼ੇ ਦੇ ਉੱਤੇ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਬੋਲ ਨੇ ਤੇ ਦੂਜੇ ਅੰਗ ਦੇ ਉੱਤੇ ਉਸੇ ਦੂਜੇ ਪਾਸੇ ਬਾਬੇ ਫਰੀਦ ਜੀ ਦੇ ਬੋਲ ਨੇ ਇਹ ਹੈ ਸਾਂਝੀਵਾਲਤਾ ਦਾ ਉਪਦੇਸ਼ ਤੇ ਗੁਰੂ ਪਿਆਰਿਓ ਹੁਣ ਏਦਾਂ ਦੇ ਇੱਕ ਵਿਗੜੇ ਹੋਏ ਪੀਰ ਨੂੰ ਸਿੱਧੇ ਰਸਤੇ ਪਾਉਣ ਵਾਸਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਉਂਦੇ ਨੇ ਹੁਣ ਸੱਚੇ ਸਤਿਗੁਰੂ ਇੱਥੇ ਡੇਰਾ ਲਾ ਲੈਂਦੇ ਆ ਤੇ ਪਿੰਡ ਦੇ ਲੋਕ ਹੁਣ ਗੁਰੂ ਪਿਆਰਿਓ ਗੁਰੂ ਸ਼ਹਿਨਸ਼ਾਹ ਉਹ ਅੰਤਰਜਾਮੀ ਸੱਚੇ ਸਤਿਗੁਰ ਸਭ ਕੁਝ ਜਾਣਦੇ ਸੀ ਵੀ ਇਸ ਵੇਲੇ ਸਿਆਲਕੋਟ ਦੇ ਵਿੱਚ ਕੀ ਹੋ ਰਿਹਾ ਤੇ ਭਾਈ ਮਰਦਾਨਾ ਜੀ ਜਦੋਂ ਲਾਗਲੇ ਪਿੰਡਾਂ ਦੇ ਵਿੱਚ ਦੀ ਪ੍ਰਚਾਰ ਕਰ ਰਿਹਾ ਸੀ ਨਾ ਸਿੱਖੀ ਦਾ ਤੇ ਸੱਚੇ ਸਤਿਗੁਰਾਂ ਨੇ ਆਖ ਦਿੱਤਾ ਸੀ ਮਰਦਾਨਿਆ ਚੱਲ ਚੱਲੀਏ ਸਿਆਲਕੋਟ ਨੂੰ ਇੱਕ ਰੱਬ ਦਾ ਭਾਲੂ ਰੱਬ ਨੂੰ ਮੰਨਣ ਵਾਲਾ ਇਸ ਵੇਲੇ ਕਿਰਾਏ ਪੈ ਚੁੱਕਿਆ ਈ ਉਹਨੂੰ ਕਿਰਾਏਓ ਲਿਆ ਕੇ ਤੇ ਸਿੱਧੇ ਰਾਹ ਦੇ ਉੱਤੇ ਪਾਉਣਾ ਤੇ ਭਾਈ ਮਰਦਾਨਾ ਜੀ ਦੇ ਸਮੇਤ ਸਿਆਲਕੋਟ ਦੇ ਵਿੱਚ ਆ ਜਾਂਦੇ ਬੇਰ ਸਾਹਿਬ ਉੱਥੇ ਗੁਰਦੁਆਰਾ ਅੱਜ ਵੀ ਮੌਜੂਦ ਹੈ ਜਿੱਥੇ ਸਤਿਗੁਰਾਂ ਨੇ ਟਿਕਾ ਕੀਤਾ ਪਿੰਡਾਂ ਦੇ ਉਸ ਸ਼ਹਿਰ ਦੇ ਲੋਕਾਂ ਨੂੰ ਸਿਆਲਕੋਟ ਦਿਆਂ ਨੂੰ ਪਤਾ ਲੱਗਾ ਹੈ ਕਿ ਇਸ ਜਗ੍ਹਾ ਦੇ ਉੱਤੇ ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਆਏ ਹੋਏ ਹਨ ਔਰ ਨਾਨਕ ਤਪਾ ਜੀ ਕਿਆ ਕਰਦੇ ਸਨ ਤਪਾ ਗੁਰੂ ਬਾਬਾ ਨਾਨਕ ਜੀ ਨੂੰ ਨਾਨਕ ਤਪਾ ਜੀ ਵੀ ਕਿਆ ਕਰਦੇ ਸਨ ਤੇ ਸੱਚੇ ਸਤਿਗੁਰਾਂ ਦੀ ਸ਼ਰਨ ਦੇ ਵਿੱਚ ਇਹ ਲੋਕ ਆਉਂਦੇ ਨੇ ਕਹਿੰਦੇ ਗੁਰੂ ਮਹਾਰਾਜ ਕਿਰਪਾ ਕਰੋ ਇੱਕ ਪੀਰ ਹੰਕਾਰਿਆ ਹੋਇਆ ਸ਼ਹਿਰ ਨੂੰ ਉਜਾੜਨ ਤੇ ਤੁਲਿਆ ਹੋਇਆ ਕਿਰਪਾ ਕਰੋ ਉਹਨੂੰ ਸਮੱਤ ਬਖਸ਼ੋ ਸਾਡਾ ਸ਼ਹਿਰ ਬਚਾ ਲਓ ਗਰਕ ਹੋ ਜਾਵਾਂਗੇ ਸਾਡੇ ਬਾਲ ਬੱਚੇ ਘਰ ਘਾਟ ਸਾਡੇ ਬਰਬਾਦ ਹੋ ਜਾਣਗੇ ਜਦਕਿ ਸਾਡਾ ਕਸੂਰ ਕੋਈ ਨਹੀਂ ਹੈ ਕਸੂਰ ਹੈ ਇੱਕ ਸੇਠ ਸੇਠ ਦਾ ਔਰ ਸੇਠ ਦੀ ਤੇ ਇਸ ਪੀਰ ਦੀ ਆਪਸ ਵਿੱਚ ਅਣਬਣ ਹੋ ਗਈ ਹੈ ਤੇ ਮਹਾਰਾਜ ਉਹ ਸਾਰਿਆਂ ਨੂੰ ਦੰਡ ਦੇਣ ਤੇ ਤੁਲਿਆ ਹੋਇਆ ਤੇ ਨਾਲ ਆਖ ਰਿਹਾ ਕਿ ਸਾਰਾ ਸ਼ਹਿਰ ਝੂਠਿਆਂ ਦਾ ਇਸ ਸ਼ਹਿਰ ਨੂੰ ਇਸ ਦੁਨੀਆਂ ਦੇ ਉੱਤੇ ਵਸਣ ਦਾ ਕੋਈ ਹੱਕ ਨਹੀਂ ਹੈ ਗੁਰੂ ਬਾਬਾ ਨਾਨਕ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਜਾ ਪੀਰ ਨੂੰ ਬੁਲਾ ਕੇ ਲੈ ਕੇ ਆ ਹੁਣ ਗੁਰੂ ਪਿਆਰਿਓ ਬਚਨਾਂ ਦੇ ਬੱਦੇ ਭਾਈ ਮਰਦਾਨਾ ਜੀ ਜਾਂਦੇ ਆ ਪੀਰ ਦੇ ਡੇਰੇ ਵੱਲ ਪਰ ਉਹਨਾਂ ਦੇ ਜਿਹੜੇ ਚੇਲੇ ਸਨ ਉਹਨਾਂ ਨੇ ਆਲੇ ਦੁਆਲੇ ਪੱਕੀ ਵਾੜ ਕਰਕੇ
ਤੇ ਗੇਟ ਦੇ ਉੱਤੇ ਬੰਦੇ ਖੜਾ ਦਿੱਤੇ ਸੀਗੇ ਬਈ ਆਖ ਦਿੱਤਾ ਸੀ ਨਾ ਪੀਰ ਨੇ ਵੀ ਕੋਈ ਵੀ ਬੰਦਾ ਓਪਰਾ ਓਨੇ ਦਿਨ ਡੇਰੇ ਦੇ ਵਿੱਚ ਨਾ ਆਵੇ ਜਿੰਨਾ ਦਿਨ ਮੈਂ ਚਾਲੀਆ ਕੱਟ ਰਿਹਾ ਜਿੰਨਾ ਚਿਰ ਛਿਲਾ ਕੱਟ ਰਿਹਾ ਔਰ ਜੇ ਕੋਈ ਆ ਗਿਆ ਤਾਂ ਫਿਰ ਤੁਹਾਡੀ ਖੈਰ ਨਹੀਂ ਆਪਣੇ ਚੇਲਿਆਂ ਨੂੰ ਵੀ ਇੰਨੀ ਸਖਤੀ ਕੀਤੀ ਆ ਇਸ ਪੀਰ ਨੇ ਭਾਈ ਮਰਦਾਨਾ ਜੀ ਗਏ ਆ ਕਹਿੰਦੇ ਪੀਰ ਜੀ ਨੂੰ ਮਿਲਣਾ ਔਰ ਗੁਰੂ ਪਿਆਰਿਓ ਇਹਦੇ ਚੇਲਿਆਂ ਨੇ ਉੱਥੋਂ ਹੀ ਦਬਕੇ ਮਾਰ ਕੇ ਭਾਈ ਮਰਦਾਨੇ ਜੀ ਨੂੰ ਭੇਜ ਦਿੱਤਾ ਨਹੀਂ ਨਹੀਂ ਪੀਰ ਨਹੀਂ ਕਿਸੇ ਨੂੰ ਮਿਲ ਸਕਦਾ ਔਰ ਉਹ ਇਸ ਵੇਲੇ ਚਾਲੀਆ ਕੱਟ ਰਿਹਾ ਛਿਲਾ ਕੱਟ ਰਿਹਾ ਤੇ ਇਹ ਸ਼ਹਿਰ ਦੇ ਲੋਕਾਂ ਨੂੰ ਉਜਾੜਨ ਵਾਸਤੇ ਇਹ ਸਾਰਾ ਕੁਛ ਕਰ ਰਿਹਾ ਭਾਈ ਮਰਦਾਨਾ ਜੀ ਨੇ ਤਰਲਾ ਕੀਤਾ ਥੋੜਾ ਬਹੁਤਾ ਪਰ ਨਾ ਇਹਨਾਂ ਲਾਗੇ ਨਾ ਲੱਗਣ ਦਿੱਤਾ ਫਿਰ ਗੁਰਦੇਵ ਪਾਤਸ਼ਾਹ ਦੇ ਕੋਲ ਆ ਜਾਂਦੇ ਆ ਭਾਈ ਮਰਦਾਨਾ ਜੀ ਆ ਕੇ ਦੱਸ ਦਿੰਦੇ ਸਤਿਗੁਰੂ ਮੈਂ ਤੇ ਕੋਸ਼ਿਸ਼ ਕਰਿਆ ਆ ਉਹਨਾਂ ਦੇ ਚੇਲਿਆਂ ਨੇ ਪੀਰ ਦੇ ਲਾਗੇ ਨਹੀਂ ਆਪਾਂ ਨੂੰ ਜਾਣ ਦਿੱਤਾ ਤੇ ਉਹਨਾਂ ਗੱਲਬਾਤ ਕੀ ਕਰਨੀ ਸੀ ਤੇ ਗੁਰੂ ਪਿਆਰਿਓ ਹੁਣ ਜਿਹੜੇ ਸ਼ਹਿਰ ਦੇ ਲੋਕ ਸਨ ਨਾ ਉਹ ਬਿਲਕੁਲ ਡਰ ਗਏ ਕੰਬ ਗਏ ਵੀ ਹੁਣ ਸਾਡਾ ਅੰਤ ਸਾਨੂੰ ਕੋਈ ਬਚਾ ਨਹੀਂ ਸਕਦਾ ਵੀ ਪੀਰ ਨੇ ਇੱਕ ਮੌਕਾ ਸੀ ਗੁਰੂ ਪਾਤਸ਼ਾਹ ਨੇ ਸਾਨੂੰ ਦਿੱਤਾ ਵੀ ਮਰਦਾਨਾ ਜੀ ਨੂੰ ਭੇਜਦੇ ਹਾਂ ਉਹਨੂੰ ਸੱਦ ਕੇ ਇੱਥੇ ਗੱਲਬਾਤ ਕਰਦੇ ਹਾਂ ਤੇ ਪੀਰ ਨੇ ਕੁੰਡਾ ਹੀ ਨਹੀਂ ਖੋਲਿਆ ਹੁਣ ਕਿਹਦੇ ਨਾਲ ਗੱਲਬਾਤ ਹੋਵੇਗੀ ਤੇ ਗੁਰੂ ਪਿਆਰਿਓ ਲੇਹ ਲੜੀਆਂ ਕੱਢਣ ਲੱਗ ਪਏ ਗੁਰਦੇਵ ਪਾਤਸ਼ਾਹ ਦੇ ਚਰਨਾਂ 'ਚ ਮਹਾਰਾਜ ਜੇ ਸਬੱਬ ਬਣਿਆ ਤੇ ਸਾਨੂੰ ਬਚਾ ਲਓ ਗਰਕ ਹੋ ਜਾਵਾਂਗੇ ਦੁਨੀਆਂ ਦੇ ਉੱਤੋਂ ਇਸ ਸ਼ਹਿਰ ਦਾ ਨਾਮ ਗਰਕ ਹੋ ਜਾਵੇਗਾ ਸੱਚੇ ਸਤਿਗੁਰ ਕਹਿੰਦੇ ਕੋਈ ਨੀ ਚਿੰਤਾ ਨਾ ਕਰੋ ਹੌਸਲਾ ਰੱਖੋ ਤੇ ਗੁਰਦੇਵ ਪਾਤਸ਼ਾਹ ਫਿਰ ਦੂਜੀ ਵਾਰ ਭਾਈ ਮਰਦਾਨਾ ਜੀ ਨੂੰ ਕਹਿੰਦੇ ਮਰਦਾਨਿਆ ਕਿਸੇ ਨਾ ਕਿਸੇ ਤਰ੍ਹਾਂ ਬਹਾਨਾ ਜਿਹਾ ਪਾ ਕੇ ਉਸ ਪੀਰ ਦੇ ਹੁਜ਼ਰੇ ਤੱਕ ਚੱਲਿਆ ਜਾਈ ਔਰ ਪੀਰ ਦੇ ਹੁਜ਼ਰੇ ਦੇ ਕੋਲ ਜਾ ਕੇ ਇੱਕ ਵਾਰ ਸੱਤ ਕਰਤਾਰ ਆ ਕੇ ਉੱਚੀ ਦੇਣੀ ਜਿੰਨੀ ਤੇਰੀ ਆਵਾਜ਼ ਹੋਈ ਨਾ ਰਗਾਂ ਦੇ ਵਿੱਚ ਓਨੀ ਉੱਚੀ ਆਵਾਜ਼ ਕੱਢ ਕੇ ਤੇ ਨਾਲ ਆਖ ਦੇਣਾ ਕਹਿਣਾ ਪੀਰ ਜੀ ਮੇਰਾ ਪੀਰ ਮੇਰਾ ਗੁਰੂ ਆ ਗਿਆ ਔਰ ਦੁਪਹਿਰ ਤੱਕ ਤੇਰਾ ਛਿਲਾ ਟੁੱਟ ਜਾਵੇਗਾ ਇਹ ਗੱਲ ਬਸ ਆਖਦੀ ਫਿਰ ਉਦੋਂ ਬਾਅਦ ਆਪੇ ਉਹ ਕਰਤਾਰ ਭਲੀ ਕਰੇਗਾ ਹੁਣ ਗੁਰੂ ਪਿਆਰਿਓ ਸ਼ਹਿਰ ਦੇ ਲੋਕ ਭਾਈ ਮਰਦਾਨੇ ਜੀ ਵੱਲ ਦੇਖਦੇ ਆ ਕਿ ਮਰਦਾਨਾ ਕਿਤੇ ਨਾ ਨਾ ਕਰ ਦੇਵੇ ਪਰ ਆਪਣੇ ਪ੍ਰੀਤਮ ਦਾ ਹੁਕਮ ਮੰਨ ਕੇ ਭਾਈ ਮਰਦਾਨਾ ਜੀ ਚੱਲ ਪਏ ਆ ਹੁਣ ਗੁਰੂ ਪਿਆਰਿਓ ਜਦੋਂ ਦੂਜੀ ਵਾਰ ਚਲੇ ਗਏ ਨਾ ਉਹ ਬਾਲੇ ਤੱਤੇ ਹੋ ਗਏ ਉਹ ਤੈਨੂੰ ਭਲਿਆ ਮਾਨਸਾ ਹਲੇ ਹੁਣ ਇੱਥੋਂ ਘੱਲ ਕੇ ਹਟੇ ਆ ਵੀ ਵਾਪਸ ਚਲੇ ਜਾ ਤੂੰ ਫੇਰ ਆ ਗਿਆ ਕਹਿੰਦਾ ਸੱਜਣੋਂ ਦਰ ਅਸਲ ਕਹਿੰਦਾ ਮੇਰਾ ਪੀਰ ਨਾਲ ਪਿਆਰ ਬੜਾ ਹੈ ਬੜੀ ਸਬੱਬ ਦੇ ਨਾਲ ਮੈਂ ਇੱਥੇ ਆਇਆ ਚਲੋ ਮੈਂ ਕੋਈ ਗੱਲਬਾਤ ਨਹੀਂ ਕਰ ਸਕਦਾ ਇੱਕ ਵਾਰ ਮੈਨੂੰ ਉਹਦੇ ਦਰਵਾਜ਼ੇ ਦੇ ਲਾਗੇ ਲੈ ਜਾਓ ਮੈਂ ਉੱਥੋਂ ਹੀ ਸਜਦਾ ਕਰਕੇ ਮੁੜ ਆਊਂਗਾ ਹੁਣ ਇਹਦੇ ਚੇਲੇ ਗੱਲਾਂ ਦੇ ਵਿੱਚ ਆ ਜਾਂਦੇ ਆ ਤੇ ਆਖ ਦਿੱਤੇ ਕਹਿੰਦੇ ਠੀਕ ਆ ਬਾਹਰੋਂ ਦੂਰੋਂ ਹੀ ਤੂੰ ਮਾੜਾ ਜਿਹਾ ਝੀਤ ਵਿੱਚ ਦੀ ਦਰਸ਼ਨ ਕਰ ਲਈ ਬੋਲੀ ਕੁਛ ਨਾ ਕਹਿੰਦਾ ਨਾ ਜੀ ਨਾ ਮੈਂ ਕਾਹਤੋਂ ਬੋਲਣਾ ਜਿੱਦਾਂ ਤੁਸੀਂ ਆਖੋਗੇ ਮੈਨੂੰ ਤਾਂ ਮਾੜਾ ਜਿਹਾ ਦਰਸ਼ਨ ਚਾਹੀਦੇ ਆ ਮੈਂ ਪਤਾ ਨਹੀਂ ਸਬੱਬ ਦੇ ਨਾਲ ਫੇਰ ਆਵੇ ਆ ਹੋਵੇ ਕਿ ਨਾ ਆ ਹੋਵੇ ਸੋ ਗੁਰੂ ਪਿਆਰਿਓ ਇੱਦਾਂ ਦੀਆਂ ਗੱਲਾਂ ਕਰਕੇ ਭਾਈ ਮਰਦਾਨਾ ਜੀ ਉਹਦੇ ਹੁਜ਼ਰੇ ਦੇ ਲਾਗੇ ਇਹਦੇ ਚੇਲਿਆਂ ਨੂੰ ਭਰਮਾ ਕੇ ਤੇ ਚਲੇ ਜਾਂਦੇ ਆ ਤੇ ਫਿਰ ਤੁਹਾਨੂੰ ਗੁਰੂ ਨਾਨਕ ਮਹਾਰਾਜ ਜੀ ਦਾ ਸਿਖਾਇਆ ਹੋਇਆ ਭਾਈ ਮਰਦਾਨਾ ਜੀ ਇੱਕ ਵਾਰ ਜ਼ੋਰ ਦੇ ਨਾਲ ਅਕਾਲ ਅਕਾਲ ਕਹਿ ਕੇ ਹੁਣ ਇਹਦੇ ਚੇਲੇ ਫੰਡ ਦਾ ਯਤਨ ਕਰਦੇ ਆ ਔਰ ਉਦੋਂ ਵੀ ਉੱਚੀ ਆਖ ਦਿੱਤਾ ਕਹਿੰਦਾ ਪੀਰ ਹਮਜ਼ਾ ਗੌਸ ਦੁਪਹਿਰ ਤੱਕ ਤੇਰਾ ਸਿਲਾ ਟੁੱਟ ਜਾਵੇਗਾ ਔਰ ਤੇਰੇ ਹਿਜਰ ਤੇਰਾ ਜਿਹੜਾ ਹੁਜਰਾ ਇਹ ਡੋਲ ਜਾਵੇਗਾ ਹੁਣ ਸਤਸੰਗਤ ਜੀ ਇਹ ਅੰਦਰ ਆਵਾਜ਼ ਗਈ ਉਹਦੇ ਕੰਨਾਂ ਨੂੰ ਪਾੜ ਦਿੱਤਾ ਆਵਾਜ਼ ਨੇ ਇਹਦਾ ਮਾੜਾ ਜਿਹਾ ਸੰਘਾਸਨ ਡੋਲਿਆ ਜਿਹੜਾ ਅੱਖਾਂ ਬੰਦ ਕਰਕੇ ਬੈਠਾ ਸੀ ਕਈਆਂ ਦਿਨਾਂ ਦਾ ਅੱਜ ਉਹਦੀਆਂ ਅੱਖਾਂ ਉੱਗੜ ਗਈਆਂ ਹੁਣ ਗੁੱਸੇ ਦੇ ਵਿੱਚ ਉਸ ਹੁਜ਼ਰੇ ਦੇ ਵਿੱਚ ਗੇੜੇ ਕੱਢੀ ਜਾਂਦਾ ਹੁਣ ਪਿਆਰਿਓ ਗੇੜੇ ਕੱਢਦਾ ਕੱਢਦਾ ਆਪੇ ਤੋਂ ਬਾਹਰ ਹੋਇਆ ਮੈਂ ਚੇਲਿਆਂ ਨੂੰ ਆਖਿਆ ਸੀ ਮੈਂ ਆਪਣੇ ਚੇਲਿਆਂ ਨੂੰ ਆਖਿਆ ਸੀ ਕੋਈ ਲਾਗੇ ਨਾ ਆਉਣ ਦਿੱਤਾ ਜਾਵੇ ਇਹ ਓਪਰੀ ਆਵਾਜ਼ ਕਿਹਦੀ ਹੋ ਸਕਦੀ ਆ ਸੋ ਗੁਰੂ ਪਿਆਰਿਓ ਆਖਰ ਦੁਪਹਿਰ ਦਾ ਵਕਤ ਆਇਆ ਐਸੀ ਉਸ ਅਕਾਲ ਪੁਰਖ ਦੀ ਰਹਿਮਤ ਹੋਈ ਹੈ ਇਸ ਸਿਆਲਕੋਟ ਵਾਲਿਆਂ ਦੇ ਉੱਤੇ ਔਰ ਜਿਸ ਸੰਘਾਸਨ ਦੇ ਉੱਤੇ ਬੈਠ ਕੇ ਇਹ ਤਪ ਕਰਦਾ ਸੀ ਉਹ ਸੰਘਾਸਨ ਹਿੱਲਣ ਲੱਗ ਪਿਆ ਜਿੱਦਾਂ ਭੁਚਾਲ ਦੇ ਨਾਲ ਧਰਤੀ ਡੋਲਦੀ ਹੁੰਦੀ ਹੈ ਨਾ ਇੱਦਾਂ ਹਿੱਲਣ ਲੱਗ ਪਿਆ ਇਹਦਾ ਸੰਘਾਸਨ ਹਿੱਲਣ ਲੱਗ ਪਿਆ ਇੱਕਦਮ ਮੰਜੇ ਤੋਂ ਉੱਠ ਕੇ ਤੇ ਬਾਹਰ ਆ ਗਿਆ ਕਹਿੰਦਾ ਇਹ ਕੀ ਹੋਇਆ ਕਹਿੰਦੇ ਸੱਜਣਾ ਪਤਾ ਸਾਨੂੰ ਵੀ ਨਹੀਂ ਕੀ ਹੋਇਆ ਪਰ ਭੁਚਾਲ ਦੀ ਤਰ੍ਹਾਂ ਕੁਝ ਆਇਆ ਇੱਥੇ ਤੇ ਆਹ ਦੇਖ ਆ ਹੁਜਰੇ ਦੀਆਂ ਤਾਕੀਆਂ ਜਿਹੜੀਆਂ ਸੀ ਇਹ ਵੀ ਹਿੱਲਣ ਲੱਗ ਪਈਆਂ ਤੇ ਤੇੜਾਂ ਵੀ ਆ ਗਈਆਂ ਕਹਿੰਦਾ ਕੋਈ ਆਇਆ ਸੀ ਕਹਿੰਦੇ ਹਾਂ ਆਇਆ ਸੀ ਨਾਨਕ ਤਪੇ ਦਾ ਯਾਰ ਭਾਈ ਮਰਦਾਨਾ ਜੀ ਆਇਆ ਸੀ ਕਹਿੰਦੇ ਕੀ ਆਖਿਆ ਉਹਨਾਂ ਨੇ ਤੁਹਾਨੂੰ ਮਿਲਣ ਵਾਸਤੇ ਆਖਿਆ ਸੀ ਤੇ ਨਾਲ ਉਹਨਾਂ ਨੇ ਆਖ ਦਿੱਤਾ ਕਿ ਸਾਡੇ ਧੰਨ ਗੁਰੂ ਨਾਨਕ ਮਹਾਰਾਜ ਤੇਰੇ ਨਾਲ ਕੋਈ ਗੱਲਬਾਤ ਕਰਨੀ ਚਾਹੁੰਦੇ ਆ ਪਰ ਅਸੀਂ ਉਹਨੂੰ ਲਾਗੇ ਨਹੀਂ ਆਉਣ ਦਿੱਤਾ ਜਦੋਂ ਧੰਨ ਗੁਰੂ ਨਾਨਕ ਮਹਾਰਾਜ ਜੀ ਦਾ ਸੁਣਿਆ ਨਾ ਇਹਦੀ ਨੀਵੀਂ ਪੈ ਜਾਂਦੀ ਹੈ ਕਹਿੰਦਾ ਅੱਛਾ
ਇਹਨਾਂ ਨੇ ਤੇ ਆਪਣੇ ਤੋਂ ਵੱਡਿਆਂ ਦਾ ਆਸਰਾ ਲੈ ਲਿਆ, ਹੁਣ ਤੇ ਇਹ ਉੱਪਰ ਤੱਕ ਗੱਲ ਚਲੀ ਗਈ ਆ, ਹੁਣ ਮੈਂ ਸ਼ਹਿਰ ਵਾਲਿਆਂ ਦਾ ਕੁਝ ਨਹੀਂ ਵਿਗਾੜ ਸਕਦਾ। ਸੋ ਗੁਰੂ ਪਿਆਰਿਓ ਲੈ ਕੇ ਆਪਣੇ ਚੇਲਿਆਂ ਨੂੰ ਨਾਲ, ਆਪਣੇ ਚੇਲਿਆਂ ਨੂੰ ਨਾਲ ਲੈ ਕੇ ਨਾ ਪੀਰ ਕਹਿੰਦਾ ਚਲੋ ਤਿਆਰੀ ਕਰੋ, ਹੁਣ ਆਪਾਂ ਨਾਨਕ ਤੱਪਾ ਜੀ ਦੇ ਚਰਨਾਂ ਦੇ ਵਿੱਚ ਚੱਲ ਕੇ ਤੇ ਭੁੱਲ ਬਖਸ਼ਾ ਲਈਏ, ਗਲਤੀ ਮੰਨ ਲਈਏ ਵੀ ਸਾਡੇ ਕੋਲੋਂ ਗਲਤੀ ਹੋ ਗਈ ਆ, ਹੁਣ ਆਪਾਂ ਕਾਰ ਕੋਰਸ ਨਹੀਂ ਸਕਦੇ ਕਿਉਂਕਿ ਉਹਨਾਂ ਦੀ ਬਾਂਹ ਕਿਸੇ ਵੱਡੇ ਨੇ ਫੜ ਲਈ ਹੈ। ਆਪ ਮੰਨ ਗਿਆ, ਲੈ ਕੇ ਆਪਣੇ ਚੇਲਿਆਂ ਨੂੰ ਨਾਲ ਤੇ ਸੱਚੇ ਸਤਿਗੁਰੂ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਜਾ ਕੇ ਮੱਥਾ ਟੇਕਦਾ ਹੈ ਤੇ ਨਾਲ ਅਗਲਾ ਬਚਨ ਆਖ ਦਿੱਤਾ, ਸੱਚੇ ਸਤਿਗੁਰੂ ਤੁਸੀਂ ਚੰਗਾ ਨਹੀਂ ਕੀਤਾ, ਮਹਾਰਾਜ ਤੁਸੀਂ ਚੰਗਾ ਨਹੀਂ ਕੀਤਾ, ਤੁਸੀਂ ਇਹਨਾਂ ਦੇ ਪੱਖ ਦੇ ਵਿੱਚ ਖੜੇ ਹੋਏ ਹੋ, ਮਹਾਰਾਜ ਨਹੀਂ ਸੀ ਖੜੋਣਾ ਚਾਹੀਦਾ। ਸੱਚੇ ਸਤਿਗੁਰ ਕਹਿੰਦੇ ਨਹੀਂ ਆਪਣੇ ਪੀਰ ਜੀ, ਤੁਹਾਨੂੰ ਵੀ ਹੰਕਾਰ ਵਿੱਚ ਨਹੀਂ ਆਉਣਾ ਚਾਹੀਦਾ। ਦੇਖੋ ਜਪ ਤਪ ਕਰਕੇ ਇਹਨਾਂ ਲੋਕਾਂ ਦੇ ਤੁਸੀਂ ਜੀਵਨ ਸਵਾਰਨੇ ਸੀ, ਤੁਸੀਂ ਤੇ ਆਪ ਹੀ ਹੰਕਾਰ ਦੇ ਵਿੱਚ ਆ ਗਏ ਤੇ ਆਖਣ ਲੱਗਾ ਨਹੀਂ ਮਹਾਰਾਜ, ਸ਼ਹਿਰ ਹੀ ਸਾਰਾ ਝੂਠਿਆਂ ਦਾ ਹੈ, ਇਹ ਝੂਠਿਆਂ ਦਾ ਸ਼ਹਿਰ, ਇਹਨਾਂ ਦਾ ਕੋਈ ਹੱਕ ਨਹੀਂ ਬਣਦਾ ਕਿ ਉਹ ਦੁਨੀਆਂ ਦੇ ਉੱਤੇ ਵਸਣ, ਇਹਨਾਂ ਨੂੰ ਬਰਬਾਦ ਹੋ ਲੈਣ ਦੇਣਾ ਚਾਹੀਦਾ ਸੀ। ਸੱਚੇ ਸਤਿਗੁਰ ਕਹਿੰਦੇ ਨਹੀਂ ਸੱਜਣਾ, ਸਾਰੀ ਦੁਨੀਆਂ ਝੂਠੀ ਨਹੀਂ ਹੁੰਦੀ, ਵਿੱਚ ਸੱਚੇ ਵੀ ਹੁੰਦੇ ਆ। ਕਹਿੰਦਾ ਨਹੀਂ ਮਹਾਰਾਜ, ਇਹ ਹੋ ਸਕਦਾ ਹੈ ਕਿ ਦੁਨੀਆਂ ਸੱਚੀ ਹੋਵੇ, ਹੋਰ ਕਿਤੇ ਹੋਣਗੇ, ਪਰ ਇਹ ਸਾਰਾ ਸ਼ਹਿਰ ਝੂਠਿਆਂ ਦਾ। ਕਹਿੰਦੇ ਅਸੀਂ ਤੁਹਾਨੂੰ ਦਿਖਾਲਦੇ ਹਾਂ, ਕਹਿੰਦੇ ਬਹਿ ਜਾ ਇੱਥੇ, ਇਹ ਤੇਰੇ ਮਨ ਦਾ ਵਹਿਮ ਅਸੀਂ ਦੂਰ ਕਰ ਦਿੰਦੇ ਕਿ ਸਾਰਾ ਸ਼ਹਿਰ ਝੂਠਿਆਂ ਦਾ ਨਹੀਂ, ਇੱਥੇ ਸੱਚੇ ਤੇ ਸੱਚ ਨੂੰ ਪਛਾਣਨ ਵਾਲੇ ਵੀ ਵਸਦੇ ਨੇ। ਕਹਿੰਦੇ ਦੱਸੋ ਕਿਵੇਂ। ਹੁਣ ਧੰਨ ਗੁਰੂ ਨਾਨਕ ਮਹਾਰਾਜ ਭਾਈ ਮਰਦਾਨੇ ਜੀ ਨੂੰ ਇੱਕ ਕਾਗਜ਼ ਦੇ ਉੱਤੇ ਗੁਰੂ ਪਿਆਰਿਓ ਕੁਛ ਪੈਸੇ ਦਿੰਦੇ ਆ, ਦਮੜੇ ਦਿੰਦੇ ਆ ਕੁਛ, ਔਰ ਕਹਿੰਦੇ ਆ ਮਰਦਾਨਿਆਂ ਜਾ ਸ਼ਹਿਰ ਦੇ ਵਿੱਚ ਦੋ ਆਨੇ ਦਾ ਸੱਚ ਤੇ ਦੋ ਆਨੇ ਦਾ ਝੂਠ ਖਰੀਦ ਕੇ ਲੈ ਕੇ ਆ। ਗੁਰੂ ਪਿਆਰਿਓ ਇਹ ਵੀ ਕੋਈ ਖਰੀਦਣ ਵਾਲੀ ਚੀਜ਼ ਹੁੰਦੀ ਆ, ਪਰ ਦਾਤੇ ਦੀਆਂ ਰਹਿਮਤਾਂ ਨੂੰ, ਧੰਨ ਗੁਰੂ ਨਾਨਕ ਦੀਆਂ ਰਹਿਮਤਾਂ ਨੂੰ ਉਹੀ ਜਾਣੇ, ਆਪਾਂ ਕੀ ਜਾਣ ਸਕਦੇ ਹਾਂ। ਤੇ ਗੁਰੂ ਪਿਆਰਿਓ ਭਾਈ ਮਰਦਾਨੇ ਨੇ ਵੀ ਉਜਰ ਨਾ ਕੀਤਾ, ਆਖ ਦਿੱਤਾ ਲੈ ਮਰਦਾਨਿਆਂ ਪੈਸੇ ਲੈ ਜਾ, ਦੋਵਾਂ ਆਨਿਆਂ ਦਾ ਸੱਚ ਤੇ ਦੋਵਾਂ ਆਨਿਆਂ ਦਾ ਝੂਠ ਖਰੀਦ ਕੇ ਲੈ ਕੇ ਆ। ਹੁਣ ਮਰਦਾਨਾ ਜੀ ਪੈਸੇ ਹੱਥ ਦੇ ਵਿੱਚ ਆ, ਚਾਰ ਆਨੇ ਫੜੇ ਹੋਏ ਆ ਤੇ ਦੁਕਾਨਾਂ ਦੇ ਉੱਤੇ ਤੁਰਿਆ ਫਿਰਦਾ ਤੇ ਅੱਗੇ ਉਹ ਮਜ਼ਾਕਾਂ ਕਰਦੇ ਨੇ, ਉਹ ਭਲਿਆ ਮਾਨਸਾ ਕੀ ਖਾ ਲਿਆ ਅੱਜ, ਅੱਜ ਕੁਝ ਖਾਧਾ ਲੱਗਦਾ ਵੀ ਹਿੱਲਿਆ ਜਿਹਾ ਲੱਗਦਾ, ਇਹ ਚੀਜ਼ ਵੀ ਸੱਚ ਤੇ ਝੂਠ, ਇਹ ਵੀ ਕੋਈ ਖਰੀਦਣ ਵਾਲੀ ਚੀਜ਼ ਹੈ। ਤੇ ਭਾਈ ਮਰਦਾਨਾ ਕਹਿੰਦਾ ਮੈਨੂੰ ਮੇਰੇ ਮਹਿਬੂਬ ਨੇ ਭੇਜਿਆ, ਮੈਂ ਪਾਗਲ ਹੋ ਸਕਦਾ, ਮੇਰੇ ਵਿੱਚ 100 ਖਾਮੀ ਹੋ ਸਕਦੀ ਆ, ਪਰ ਮੇਰੇ ਸੱਚੇ ਸਤਿਗੁਰ ਨੇ ਜਿਹਨੂੰ ਭੇਜਿਆ ਨਾ ਉਹ ਰੱਬ ਹੈ, ਉਹ ਤੇ ਕਿਸੇ ਗੱਲ ਨੂੰ ਹੀ ਭੇਜਿਆ ਨਾ ਉਹਨੇ। ਹੁਣ ਗੁਰੂ ਪਿਆਰੇ ਉਹ ਲੱਭਦਾ ਲੱਭਦਾ, ਭਾਈ ਮਰਦਾਨਾ ਜੀ ਇੱਕ ਹਟਵਾਣੀਏ ਦੇ ਕੋਲ ਚਲੇ ਜਾਂਦੇ, ਇੱਕ ਹੱਟੀ ਵਾਲੇ ਦੇ ਕੋਲ ਚਲੇ ਜਾਂਦੇ ਆ, ਉਹਦਾ ਨਾਂ ਹੈ ਮੂਲਾ, ਭਾਈ ਮੂਲਾ। ਭਾਈ ਮੂਲੇ ਦੇ ਹੱਥ ਦੇ ਉੱਤੇ ਇਹਨਾਂ ਨੇ ਚਾਰ ਆਨੇ ਰੱਖ ਦਿੱਤੇ ਤੇ ਨਾਲੇ ਆਖ ਦਿੱਤਾ ਸੱਜਣਾ ਮੈਂ ਬੜੀਆਂ ਦੁਕਾਨਾਂ ਘੁੰਮ ਲਈਆਂ, ਮੈਂ ਜਿਹੜਾ ਸੌਦਾ ਲੱਭਦਾ ਫਿਰਦਾ ਮੈਨੂੰ ਕਿਤੇ ਉਹ ਸੌਦਾ ਲੱਭਣ ਨਹੀਂ ਡਿਆ। ਕਹਿੰਦਾ ਪ੍ਰੇਮੀਆਂ ਦੱਸ ਕਿਹੜਾ ਸੌਦਾ ਲੱਭਦਾ ਹੈ। ਕਹਿੰਦਾ ਮੇਰੇ ਮੁਰਸ਼ਦ ਨੇ ਆਖਿਆ ਕਿ ਦੋ ਆਨੇ ਦਾ ਸੱਚ ਤੇ ਦੋ ਆਨੇ ਦਾ ਝੂਠ ਖਰੀਦ ਕੇ ਲਿਆ, ਤੇਰੇ ਪਾਸ ਹੈ ਤਾਂ ਦੱਸ। ਉਹਨੇ ਪੈਸੇ ਫੜੇ ਗੱਲੇ ਚ ਪਾ ਲੈ, ਇੱਕ ਕਾਗਜ਼ ਚੱਕਿਆ ਤੇ ਕਲਮ ਚੱਕੀ ਹੈ, ਇੱਕ ਕਾਗਜ਼ ਦੇ ਉੱਤੇ ਗੁਰੂ ਪਿਆਰਿਓ ਦੋ ਟੋਟੇ ਕਰ ਲੈ ਕਾਗਜ਼ ਦੇ, ਇੱਕ ਕਾਗਜ਼ ਦੇ ਉੱਤੇ ਲਿਖ ਦਿੱਤਾ ਕਹਿੰਦਾ ਜਿਉਣਾ ਝੂਠ ਤੇ ਦੂਜੇ ਦੇ ਉੱਤੇ ਲਿਖ ਦਿੱਤਾ ਮਰਨਾ ਸੱਚ, ਭਾਈ ਮੂਲੇ ਨੇ। ਤੇ ਗੁਰੂ ਪਿਆਰਿਓ ਨਾਲ ਹੀ ਭਾਈ ਮੂਲਾ ਚੱਲ ਪਿਆ ਵੀ ਚੱਲ ਮੈਂ ਤੇਰੇ ਮਹਿਬੂਬ ਦੇ ਦਰਸ਼ਨ ਕਰਾਂ ਕਿ ਕਿੱਦਾਂ ਉਸ ਜਗ੍ਹਾ ਕਿਹੜੀ ਜਗ੍ਹਾ ਦੇ ਉੱਤੋਂ ਆਇਆ ਤੇ ਕਿਹੋ ਜਿਹਾ ਤੇਰਾ ਰਹਿਬਰ ਹੈ ਜਿਹੜਾ ਐਦਾਂ ਦੀਆਂ ਬੁਝਾਰਦਾ ਪਾਉਣ ਵਾਲਾ। ਹੁਣ ਗੁਰੂ ਪਿਆਰਿਓ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਕੋਲ ਭਾਈ ਮਰਦਾਨਾ ਜੀ ਤੇ ਮੂਲਾ ਜੀ ਪਹੁੰਚ ਜਾਂਦੇ ਆ ਤੇ ਸੱਚੇ ਸਤਿਗੁਰਾਂ ਦੇ ਹੱਥ ਦੇ ਉੱਤੇ ਉਹ ਦੋਵੇਂ ਕਾਗਜ਼ਾਂ ਦੇ ਟੋਟੇ ਰੱਖ ਦਿੱਤੇ ਜਾਂਦੇ ਆ ਜਿਹਦੇ ਉੱਤੇ ਲਿਖਿਆ ਸੀ ਮਰਨਾ ਸੱਚ ਤੇ ਜਿਉਣਾ ਝੂਠ, ਤੇ ਫੜ ਕੇ ਉਸ ਕਾਗਜ਼ ਨੂੰ ਤੇ ਮੇਰੇ ਸੱਚੇ ਸਤਿਗੁਰੂ ਇਸ ਪੀਰ ਹਮਜ਼ਾ ਗੌਸ ਨੂੰ ਮੁਖਾਤਬ ਹੋ ਕੇ ਕਿਉਂ ਕਹੇ।

0: ਦੀਨ ਦੁਨੀ ਦੇ ਮਾਲਕ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਵਿੱਚ ਇਹ ਪੀਰ ਬੈਠਾ ਹੈ ਤੇ ਭਾਈ ਮਰਦਾਨਾ ਜੀ ਨੇ ਉਹ ਕਾਗਜ਼ ਦੇ ਦੋਵੇਂ ਟੁਕੜੇ ਲਿਆ ਕੇ ਤੇ ਸੱਚੇ ਸਤਿਗੁਰਾਂ ਦੇ ਹੱਥਾਂ 'ਚ ਫੜਾ ਦਿੱਤੇ ਤੇ ਸੱਚੇ ਸਤਿਗੁਰਾਂ ਨੇ ਗੌਰ ਦੇ ਨਾਲ ਦੇਖਿਆ ਤੇ ਮੁਸਕਰਾ ਪਏ ਕਹਿੰਦੇ ਲਓ ਪੀਰ ਜੀ ਤੁਸੀਂ ਕਹਿੰਦੇ ਸੀ ਇਹ ਝੂਠਿਆਂ ਦਾ ਸ਼ਹਿਰ ਆ ਪਰ ਨਹੀਂ ਅਸੀਂ ਤੁਹਾਨੂੰ ਦੱਸਿਆ ਸੀ ਇੱਥੇ ਸੱਚ ਤੇ ਝੂਠ ਨੂੰ ਪਛਾਣਨ ਵਾਲੇ ਦੋਵੇਂ ਤਰ੍ਹਾਂ ਦੇ ਲੋਕ ਰਹਿੰਦੇ ਨੇ ਆ ਦੇਖੋ ਪਛਾਣ ਲਿਆ ਨਾ ਸੱਚ ਨੂੰ ਤੁਸੀਂ ਕਹਿੰਦੇ ਸੀ ਝੂਠਿਆਂ ਦਾ ਸ਼ਹਿਰ ਨਹੀਂ ਇੱਥੇ ਸੱਚ ਨੂੰ ਪਛਾਣਨ ਵਾਲੇ ਵੀ ਹੈਗੇ ਆ ਜਿਹਨਾਂ ਨੇ ਪਛਾਣ ਲਿਆ ਜਿਹਨਾਂ ਦੇ ਅੰਦਰ ਆਤਮਾ ਨੇ ਆਖ ਦਿੱਤਾ ਹੈ ਕਿ ਮਰਨਾ ਸੱਚ ਹੈ ਇੱਕ ਦਿਨ ਦੁਨੀਆਂ ਦੇ ਉੱਤੋਂ ਮਰ ਜਾਣਾ ਹੈ ਪਛਾਣਨ ਵਾਲੇ ਜੀਣਾ ਝੂਠ ਮੰਨਿਆ ਵੀ ਇਹ ਤੇਰੀ ਸੇਠ ਦੇ ਨਾਲ ਨਹੀਂ ਬਣੀ ਹੁਣ ਗੁਰਦੇਵ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਲੱਗਾ ਤੇ ਹੁਣ ਸੱਚੇ ਸਤਿਗੁਰਾਂ ਨੇ ਕੁਝ ਬੰਦੇ ਭੇਜ ਕੇ ਤੇ ਸੇਠ ਨੂੰ ਮੰਗਾਇਆ ਸੇਠ ਆਇਆ ਸੱਚੇ ਸਤਿਗੁਰਾਂ ਦੇ ਚਰਨ ਪਰਸਦਾ ਤੇ ਸੱਚੇ ਸਤਿਗੁਰ ਕਹਿੰਦੇ ਸੇਠ ਜੀ ਜਾਂ ਤੇ ਜ਼ਬਾਨ ਨਹੀਂ ਕਰੀਦੀ ਤੇ ਜੇ ਜ਼ਬਾਨ ਕਰ ਲਈਏ ਤੇ ਭਾਵੇਂ ਸਿਰ ਚਲਿਆ ਜਾਵੇ ਮੁਕਰੀ ਦਾ ਨਹੀਂ ਹੁੰਦਾ ਤੂੰ ਵਾਅਦਾ ਕੀਤਾ ਸੀ ਇਹਨਾਂ ਦੇ ਨਾਲ ਦੇਖ ਤੇਰੀ ਗਲਤੀ ਹੈ ਔਰ ਗੁਰੂ ਮਹਾਰਾਜ ਜੀ ਨੇ ਇਹਨੂੰ ਇਹਨੂੰ ਚੰਗੀ ਤਰ੍ਹਾਂ ਸਾਰੀ ਸੰਗਤ ਦੇ ਸਾਹਮਣੇ ਇਹ ਗੱਲ ਆਖੀ ਕਿ ਤੂੰ ਝੂਠ ਬੋਲਿਆ ਤੂੰ ਮੁੱਕਰਿਆ ਬਚਨ ਕਰੇ ਖਿਚਕਚਾਏ ਸੋ ਨਰ ਕੱਚਾ ਤੂੰ ਕੱਚਾ ਬਣਿਆ ਕੀਤੇ ਹੋਏ ਬਚਨਾਂ ਤੋਂ ਤੂੰ ਖਿਸਕਿਆ ਇਹ ਤੇਰੀ ਗਲਤੀ ਹੈ ਪੀਰ ਦੇ ਕੋਲੋਂ ਮਾਫ਼ੀ ਮੰਗ ਤੇ ਸੇਠ ਦੇ ਕੋਲੋਂ ਪੀਰ ਸੇਠ ਦੇ ਕੋਲੋਂ ਪੀਰ ਦੀ ਮਾਫ਼ੀ ਮੰਗਵਾਈ ਜਾਂਦੀ ਹੈ ਤੇ ਉੱਥੇ ਸੇ ਜਿਹੜਾ ਪੀਰ ਹੈ ਨਾ ਗੁਰੂ ਪਿਆਰਿਓ ਅੱਖਾਂ ਦੇ ਵਿੱਚ ਅੱਥਰੂ ਹੈ ਤੇ ਜੱਫੀ ਦੇ ਵਿੱਚ ਲੈ ਲੈਂਦਾ ਸੇਠ ਨੂੰ ਕਹਿੰਦਾ ਨਹੀਂ ਸੱਜਣਾ ਇਹ ਤੇਰੀ ਗਲਤੀ ਨਹੀਂ ਤੇਰੀ ਭੁੱਲ ਨਹੀਂ ਉਸ ਨਿਰੰਕਾਰ ਨੇ ਮੈਨੂੰ ਵਿਗੜੇ ਰਸਤੇ ਦੇ ਉੱਤੋਂ ਸਿੱਧੇ ਰਸਤੇ ਦੇ ਉੱਤੇ ਪਾਉਣਾ ਸੀ ਤੂੰ ਇੱਕ ਬਹਾਨਾ ਬਣਿਆ ਤੇ ਸੱਜਣਾ ਮੈਂ ਤੇਰੇ ਕਹਿੰਦਾ ਚਰਨ ਪਰਸਦਾ ਤੂੰ ਮੈਨੂੰ ਚੰਗੀ ਸੇਧ ਦਿੱਤੀ ਤੂੰ ਏਦਾਂ ਨਾ ਕਰਦਾ ਤੂੰ ਨਾ ਮੁੱਕਰਦਾ ਤੇ ਮੈਨੂੰ ਰੱਬ ਦੇ ਦਰਸ਼ਨ ਨਹੀਂ ਸੀ ਆਉਣੇ ਮੈਂ ਰਸਤੇ ਤੋਂ ਭਟਕ ਚੁੱਕਿਆ ਸਾਂ ਮੈਨੂੰ ਸਿੱਧੇ ਰਸਤੇ ਤੇ ਲਿਆਉਣ ਵਾਲਾ ਧੰਨ ਗੁਰੂ ਨਾਨਕ ਮਹਾਰਾਜ ਹੈ ਸੋ ਗੁਰੂ ਪਿਆਰਿਓ ਇਸ ਤਰ੍ਹਾਂ ਸੱਚੇ ਸਤਿਗੁਰੂ ਇਹਨਾਂ ਦਾ ਉਧਾਰ ਕਰਦੇ ਹੋਏ ਜਿਹੜਾ ਸੇਠ ਮੂਲਾ ਸੀ ਨਾ ਹੁਣ ਗੁਰੂ ਮਹਾਰਾਜ ਇਹਦੇ ਘਰ ਦੇ ਵਿੱਚ ਵਿਸ਼ਰਾਮ ਕਰਦੇ ਕਈ ਦਿਨ ਹੁਣ ਗੁਰੂ ਪਿਆਰਿਓ ਕਈ ਵਾਰ ਸੱਚ ਦੀ ਪਹਿਚਾਣ ਕਰਨ ਵਾਲਾ ਸੱਚ ਬੋਲਣ ਵਾਲਾ ਆਪ ਵੀ ਥਿੜਕ ਜਾਂਦਾ ਭਾਈ ਮੂਲੇ ਨਾਲ ਵੀ ਇੱਦਾਂ ਹੀ ਹੋਇਆ ਸੀ ਹੁਣ ਜਿੱਥੇ ਸੱਚ ਤੇ ਝੂਠ ਦੀ ਪਹਿਚਾਣ ਕਰਨ ਵਾਲਾ ਧੰਨ ਗੁਰੂ ਨਾਨਕ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਪ੍ਰਵਾਨ ਹੋ ਗਿਆ ਤੇ ਜਦੋਂ ਦੂਸਰੀ ਵਾਰ ਧੰਨ ਗੁਰੂ ਮਹਾਰਾਜ ਜੀ ਆਏ ਸਨ ਹੁਣ ਪਹਿਲੀ ਜਦੋਂ ਧਰਮ ਪਰ ਇਹ ਜਦੋਂ ਇੱਥੇ ਆਏ ਨਾ ਤੇ ਕੁਝ ਸਮੇਂ ਵਾਸਤੇ ਭਾਈ ਮੂਲਾ ਗੁਰੂ ਮਹਾਰਾਜ ਜੀ ਦੇ ਨਾਲ ਵੀ ਹੋਰ ਨਗਰਾਂ ਦੇ ਵਿੱਚ ਜਿੱਥੇ ਸਤਿਗੁਰੂ ਸਿੱਖੀ ਦਾ ਪ੍ਰਚਾਰ ਕਰਨ ਵਾਸਤੇ ਗਿਆ ਉੱਥੇ ਭਾਈ ਮੂਲਾ ਵੀ ਨਾਲ ਗਿਆ ਹੁਣ ਕੁਦਰਤੀ ਗੱਲ ਹੈ ਦੁਕਾਨ ਦਾ ਕੰਮ ਕਰਦਾ ਸੀ ਮਾੜਾ ਮੋਟਾ ਘਾਟਾ ਪੈ ਜਾਣਾ ਨਿਆਣਿਆਂ ਨੇ ਗੁੱਸੇ ਹੋਣਾ ਘਰ ਵਾਲੀ ਨੇ ਗੁੱਸੇ ਹੋਣਾ ਆਖਰ ਜਦੋਂ ਮੂਲਾ ਘਰ ਆ ਗਿਆ ਨਾ ਪਤਾ ਲੱਗਾ ਵੀ ਬਣਜ ਦੇ ਵਿੱਚੋਂ ਮਾੜਾ ਮੋਟਾ ਘਾਟਾ ਘੁੱਟਾ ਪਿਆ ਪਰ ਗੁਰੂ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਪਿਆਰ ਬਣ ਗਿਆ ਸੀ ਨਾਲ ਆਖਣ ਲੱਗ ਪਿਆ ਸੀ ਵੀ ਕੋਈ ਗੱਲ ਨਹੀਂ ਜੇ ਘਾਟਾ ਪਿਆ ਤੇ ਮਾਲਕ ਉਹ ਦੀਨ ਦੁਨੀ ਦਾ ਮਾਲਕ ਆਪੇ ਘਾਟੇ ਵੀ ਪੂਰੇ ਉਹੀ ਕਰਨ ਵਾਲਾ ਤੇ ਗੁਰੂ ਮਹਾਰਾਜ ਜਦੋਂ ਦੂਸਰੀ ਵਾਰ ਜਾਂਦੇ ਆ ਨਾ ਇਹਦੇ ਘਰ ਦੇ ਅੱਗੇ ਜਾ ਕੇ ਖੜੇ ਹੋ ਗਏ ਮਰਦਾਨਾ ਜੀ ਨੇ ਕੁੰਡਾ ਖੜਕਾਇਆ ਪਤਾ ਲੱਗ ਗਿਆ ਮੂਲੇ ਦੇ ਘਰ ਵਾਲੀ ਨੂੰ ਮੂਲੇ ਦੇ ਘਰ ਵਾਲੀ ਨੂੰ ਪਤਾ ਲੱਗ ਗਿਆ ਉਹ ਬਾਬਾ ਜੀ ਫਿਰ ਆ ਗਏ ਜਿਹਨਾਂ ਦੇ ਨਾਲ ਮੇਰਾ ਘਰ ਵਾਲਾ ਅੱਗੇ 6 ਮਹੀਨੇ ਤੁਰਿਆ ਫਿਰਦਾ ਰਿਹਾ ਆ ਨੁਕਸਾਨ ਕੀਤਾ ਘਾਟਾ ਖਾ ਲਿਆ ਸੀ ਤੇ ਗੁਰੂ ਪਿਆਰਿਓ ਕੁੰਡਾ ਖੋਲ੍ਹ ਕੇ ਪਛਾਣ ਲਿਆ ਤੇ ਨਾਲ ਇੱਕ ਗੱਲ ਆਖ ਦਿੱਤੀ ਕਹਿੰਦੀ ਹੈ ਨਹੀਂ ਘਰੇ ਹੈ ਨੀਗਾ ਮੂਲਾ ਘਰੇ ਹੈ ਨੀਗਾ ਉਹ ਕਿਤੇ ਬਾਹਰ ਗਿਆ ਹੋਇਆ ਤੇ ਸੱਚੇ ਸਤਿਗੁਰ ਕਹਿੰਦੇ ਨਹੀਂ ਘਰੇ ਆ ਬੀਬਾ ਮੂਲਾ ਘਰੇ ਹੀ ਆ ਤੁਸੀਂ ਉਹਨਾਂ ਨੂੰ ਸੱਦੋ ਅਸੀਂ ਉਹਨਾਂ ਨੂੰ ਮਿਲਣ ਵਾਸਤੇ ਆਏ ਕਹਿੰਦੀ ਨਹੀਂ ਬਾਬਾ ਜੀ ਉਹ ਘਰੇ ਹੀ ਹੈ ਨੀਗੇ ਦਰਅਸਲ ਮੂਲਾ ਵੀ ਅੰਦਰ ਡਰਦਾ ਲੁੱਕ ਗਿਆ ਵੀ ਹੁਣ ਜੇ ਕਿਤੇ ਬਾਬੇ ਨਾਨਕ ਦੇ ਨਾਲ ਚਲੇ ਗਿਆ ਤੇ ਘਰ ਦੇ ਕਿਤੇ ਸੱਚੀ ਮੈਨੂੰ ਘਰੋਂ ਹੀ ਨਾ ਕੱਢ ਦੇਣ ਪਿਛਲੇ ਕਮਰੇ ਦੇ ਵਿੱਚ ਜਾ ਕੇ ਲੁੱਕ ਗਿਆ ਪਰ ਸਿੱਖੀ ਤੋਂ ਥਿੜਕ ਗਿਆ ਡੋਲ ਗਿਆ ਪਿਛਲੇ ਕਮਰੇ ਵਿੱਚ ਸੱਪ ਲੜਿਆ ਤੇ ਮੂਲਾ ਮਰ ਜਾਂਦਾ ਸੋ ਗੁਰੂ ਪਿਆਰਿਓ ਇਹ ਸੱਚੇ ਸਤਿਗੁਰੂ ਇਸ ਮੂਲੇ ਦਾ ਉਧਾਰ ਕਰਨ ਵਾਸਤੇ ਗਏ ਸਨ ਪਰ ਮੂਲਾ ਬੇਮੁੱਖ ਹੋ ਗਿਆ ਗੁਰੂ ਮਹਾਰਾਜ ਕਿਰਪਾ ਕਰੇ ਸਾਡੇ ਉੱਤੇ ਰਹਿਮਤ ਕਰੇ ਅਸੀਂ ਸਿੱਖ ਚੰਗੇ ਸਿੱਖ ਬਣ ਜਾਈਏ ਅਸੀਂ ਗੁਰਬਾਣੀ ਮੁਤਾਬਕ ਅਸੀਂ ਜਿਉਣ ਦਾ ਯਤਨ ਕਰੀਏ ਸੋ ਹੋਈਆਂ ਭੁੱਲਾਂ ਦੀ ਖਿਮਾ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਗੁਰੂ ਪਿਆਰਿਓ ਬੇਨਤੀ ਕੀਤੀ ਸੀ ਹੁਣ ਫਿਰ ਕਰਦੇ ਹਾਂ ਕਿ ਤੁਹਾਡੇ ਕੋਲ 3 ਕੁ ਦਿਨ ਸਾਡੇ ਹੋਰ ਬੁੱਧਵਾਰ 30 ਤਰੀਕ ਨੂੰ ਅਸੀਂ ਦੁਪਹਿਰ ਦਾ ਦੀਵਾਨ ਲਾ ਕੇ ਅਤੇ ਛੁੱਟੀਆਂ ਲੈ ਲੈਣੀਆਂ ਤੁਹਾਡੇ ਕੋਲ ਤੁਸੀਂ ਬਹੁਤ ਪਿਆਰ ਬਖਸ਼ਿਆ ਅਸੀਂ ਤੁਹਾਡੇ ਪਿਆਰ ਨੂੰ ਹਮੇਸ਼ਾ ਹਿਰਦੇ 'ਚ ਵਸਾ ਕੇ ਰੱਖਾਂਗੇ ਘਰਾਂ ਦੇ ਵਿੱਚ ਲਾਈਵ ਦੇਖਣ ਵਾਲੇ ਸੱਜਣਾਂ ਦਾ ਟੈਲੀਫੋਨ ਆਉਂਦੇ ਔਰ ਇਹ ਮਾਣ ਹੁੰਦਾ ਸਾਡੇ ਵਾਸਤੇ ਜਦੋਂ ਤੁਸੀਂ ਸਾਹਮਣੇ ਬੈਠ ਕੇ ਸੁਣਦੇ ਹੋ ਨਾ ਤੁਹਾਡੇ ਸਿਰ ਹਿਲਦੇ ਆ, ਇਤਿਹਾਸ ਦੀ ਸਮਝ ਆਉਂਦੀ ਆ, ਇਹੀ ਸਭ ਤੋਂ ਵੱਡਾ ਸਾਡੇ ਵਾਸਤੇ ਮਾਣ ਹੁੰਦਾ ਅਤੇ ਉਹ ਅਸੀਂ ਮਾਣ ਸਾਨੂੰ ਨਸੀਬ ਹੋਇਆ। ਗੁਰੂ ਪਿਆਰਿਓ ਆਪਾਂ ਸਿੱਖ ਬਣੀਏ, ਅੰਮ੍ਰਿਤ ਛਕੀਏ ਗੁਰੂ ਵਾਲੇ ਬਣੀਏ। ਕਿਉਂ ਸਤਸੰਗ ਜੀ, ਕਈ ਵਾਰ ਬੰਦਾ ਕਹਿੰਦਾ ਵੀ ਪਹਿਲਾਂ ਵਾਹਵਾ ਠੀਕ ਜਿਹੀਆਂ ਗੱਲਾਂ ਕਰਦੇ ਰਹੇ, ਜਦੋਂ ਮਗਰੋਂ ਆ ਕੇ ਅੰਮ੍ਰਿਤ ਵਾਲੀ ਗੱਲ ਕਰ ਦਿੰਦੇ ਨਾ ਉਹ ਸਾਰਾ ਲੱਸੀ ਜਿਹਾ ਹੋ ਜਾਂਦਾ। ਪਿਆਰਿਓ ਨਹੀਂ, ਅਸੀਂ ਉਸ ਦਾਤੇ ਦਾ ਨਮਕ ਖਾਂਦੇ ਹਾਂ, ਨਮਕ ਖਾਂਦੇ ਹਾਂ ਨਾ, ਅਤੇ ਜੇ ਨਮਕ ਖਾ ਕੇ ਬੰਦਾ ਹਰਾਮ ਕਰੇ ਤਾਂ ਉਹਨੂੰ ਕੀ ਕਹਿੰਦੇ ਆ ਜੀ? ਨਮਕ ਹਰਾਮੀ। ਮੈਂ ਨਹੀਂ ਬਣਨਾ ਚਾਹੁੰਦਾ, ਜੇ ਨਮਕ ਦਾਤੇ ਦਾ ਖਾਣਾ ਇਹਦੇ ਨਾਲ ਮੇਰੇ ਨਿਆਣੇ ਪੜਦੇ ਆ, ਅੱਜ ਜਹਾਜ਼ਾਂ ਵਿੱਚ ਝੂਟੇ ਐਸੇ ਹੀ ਕਿਰਪਾ ਦੇ ਨਾਲ ਇਸ ਨਮਕ ਦਾ, ਅਤੇ ਮੇਰਾ ਫਰਜ਼ ਬਣਦਾ ਜੇ ਨਮਕ ਖਾਂਦੇ ਹਾਂ ਤਾਂ ਉਹਦੀਆਂ ਗੱਲਾਂ ਕਰੀਏ। ਸੋ ਪਿਆਰਿਓ ਇੱਕ ਬੇਨਤੀ ਹੋਰ ਹੈ, ਅੱਜ ਸੰਡੇ ਹੈ, ਐਤਵਾਰ ਹੈ, ਕਿਉਂਕਿ ਸੰਗਤ ਵਾਹਵਾ ਆਈ ਹੁੰਦੀ ਹੈ। ਗੁਰੂ ਪਿਆਰਿਓ ਤੁਹਾਡੇ ਇਸ ਐਲਬਰਟਾ ਦੇ ਵਿੱਚ ਰੈਫਰੈਂਡਮ ਹੋ ਰਿਹਾ 18 ਅਕਤੂਬਰ ਨੂੰ, ਅਤੇ ਉਹਦੇ ਵਿੱਚ ਵੀ ਸ਼ਾਮਿਲ ਹੋਇਓ ਵੀਰ, ਇੱਥੇ ਰੋਜ਼ ਆ ਕੇ ਉਹ ਪ੍ਰਚਾਰ ਕਰਦੇ ਨੇ। ਅਤੇ 3 ਤਰੀਕ ਨੂੰ ਐਤਵਾਰ ਨੂੰ ਇੱਕ ਕਾਰ ਰੈਲੀ, ਜਿਹੜਾ ਅਗਲਾ ਐਤਵਾਰ ਆਏਗਾ ਨਾ ਉਦੋਂ ਨੂੰ ਇਹ ਤੁਹਾਡੇ ਇਸ ਸ਼ਹਿਰ ਦੇ ਵਿੱਚ ਕੈਲਗਰੀ ਵਿੱਚ ਇੱਕ ਇਸੇ ਨੂੰ ਤੁਸੀਂ ਆਪਣੀ ਆਜ਼ਾਦੀ ਨੂੰ ਦਰਸਾਉਣ ਵਾਸਤੇ ਵੀ ਅਸੀਂ ਆਜ਼ਾਦੀ ਮੰਗਦੇ ਹਾਂ, ਇੱਕ ਕਾਰ ਰੈਲੀ ਕੱਢੀ ਜਾਵੇਗੀ, ਉਹਦੇ ਵਿੱਚ ਵੀ ਵੱਧ ਤੋਂ ਵੱਧ ਸ਼ਾਮਿਲ ਹੋਣ ਦਾ ਯਤਨ ਕਰਿਓ। ਤੁਹਾਡਾ ਸਾਰਿਆਂ ਦਾ ਬਹੁਤ ਧੰਨਵਾਦ। ਜਿੱਥੇ ਆਪਾਂ ਆਪਣੇ ਪਰਿਵਾਰਾਂ ਦੀ ਸੁੱਖ ਸ਼ਾਂਤੀ ਵਾਸਤੇ ਚੜ੍ਹਦੀ ਕਲਾ ਵਾਸਤੇ ਅਰਦਾਸਾਂ ਬੇਨਤੀਆਂ ਕਰਦੇ ਹਾਂ ਨਾ, ਉੱਥੇ ਕੌਮ ਦੇ ਉਹ ਮਹਾਨ ਹੀਰੇ, ਉਹ ਮਹਾਨ ਯੋਧੇ ਜਿਹੜੇ 30-30, 32-32 ਸਾਲਾਂ ਤੋਂ ਭਾਰਤ ਦੀ ਹਕੂਮਤ ਨੇ ਜੇਲ੍ਹਾਂ ਦੇ ਵਿੱਚ ਜਿਹਨਾਂ ਦੀਆਂ ਸਜ਼ਾਵਾਂ ਪੂਰੀਆਂ ਹੋ ਚੁੱਕੀਆਂ ਉਹਨਾਂ ਨੂੰ ਕੈਦ ਕੀਤਾ, ਉਹਨਾਂ ਦੀ ਰਿਹਾਈ ਵਾਸਤੇ ਵੀ ਦੀਨ ਦੁਨੀ ਦੇ ਮਾਲਕ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਿਆ ਕਰੋ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਸੋ ਢਾਡੀ ਜਥੇ ਨੂੰ ਬੁਲਾਓ, ਫਤਿਹ ਆਨੰਦ ਸਾਹਿਬ ਦਾ ਪਾਠ ਹੋਵੇਗਾ ਔਰ ਉਸ ਤੋਂ ਬਾਅਦ ਅਰਦਾਸ ਬੇਨਤੀ ਹੁਕਮਨਾਮਾ, ਅਤੇ ਗੁਰੂ ਮਹਾਰਾਜ ਕਿਰਪਾ ਕਰਨ ਤੁਹਾਡੇ ਨਾਲ ਪਿਆਰ ਬਣਿਆ ਰਹੇ, ਤੁਹਾਡਾ ਗੁਰੂ ਸਾਹਿਬ ਦੇ ਨਾਲ ਵੀ ਪਿਆਰ ਬਣਿਆ ਰਹੇ, ਐਸੀਆਂ ਅਰਦਾਸਾਂ ਬੇਨਤੀਆਂ ਕਰਦੇ। ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਰਾਮ ਕਲੀ ਮਹੱਲਾ ਤੀਜਾ, ਆਨੰਦ ਕੋਂਕਾਰ ਸਤ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਏ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਧਾਏ ਸਭ ਥਾਈ ਹੋਏ ਸਹਾਏ ਦਸਵੇਂ ਪਾਤਸ਼ਾਹ ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਸਭ ਥਾਈ ਹੋਏ ਸਹਾਏ ਦਸਾਂਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ ਪੰਜ ਪਿਆਰੇ ਚਾਰ ਸਾਹਿਬਜ਼ਾਦੇ ਚਾਲੀ ਮੁਕਤੇ

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲ ਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ।

ਆਪ ਜੀ ਦੇ ਸਿੱਖਾਂ ਦਾ ਮਨ ਨੀਵਾ ਮਤ ਉੱਚੀ ਮਤ ਪਤ ਦਾ ਰਾਖਾ ਹੈ ਅਕਾਲ ਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ।

ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਤੋਂ ਪ੍ਰਕਾਸ਼ਮਾਨ ਹੋ ਕੇ ਇਸ ਸਮੇਂ ਤੱਕ ਸਮੂਹ ਸੰਗਤਾਂ ਨੂੰ ਖੁੱਲੇ ਦਰਸ਼ਨ ਦੀਦਾਰ ਬਖਸ਼ਿਸ਼ ਕੀਤੇ ਆਪ ਜੀ ਕੇ ਦਰੋਂ ਘਰੋਂ ਸਾਜੇ ਨਵਾਜੇ ਹੋਏ ਵਰੋ ਸਾਏ ਹੋਏ ਸਮੂਹ ਰਾਗੀ ਢਾਡੀ ਕਥਾਵਾਚਕ ਸਿੰਘਾਂ ਨੇ ਆਪ ਜੀ ਕਾ ਪਵਿੱਤਰ ਜਸ ਗਾਇਨ ਕੀਤਾ ਹੈ ਬੇਅੰਤ ਸੰਗਤਾਂ ਨੇ ਹਾਜ਼ਰੀਆਂ ਭਰੀਆਂ ਹਨ ਕਿਰਪਾ ਕਰਨੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਣੀ ਅਗਾਂਹ ਵਾਸਤੇ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਵਾਂ ਚਰਨਾਂ ਤੇ ਪ੍ਰਵਾਨ ਕਰ ਲੈਣੀਆਂ ਸਭਨਾਂ ਨੂੰ ਦਰੋਂ ਘਰੋਂ ਸਿੱਖੀ ਸਿਦਕ ਭਰੋਸਾ ਨਾਮਦਾਨ ਬਖਸ਼ਿਸ਼ ਕਰਕੇ ਨਿਵਾਜਣਾ ਕਾਰੋਬਾਰ ਪਰਿਵਾਰ ਰੁਜ਼ਗਾਰ ਵਾਧੇ ਵਰਕਤਾਂ ਬਖਸ਼ਣੇ ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਦੀਵਾਨਾਂ ਦੀ ਸਮਾਪਤੀ ਦੀ ਅਰਦਾਸ ਛੇ ਪੌੜੀਆਂ ਆਨੰਦ ਸਾਹਿਬ ਜੀ ਕੇ ਪਾਠ ਹੋਏ ਹਨ ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਜੀ ਦਰ ਪ੍ਰਵਾਨ ਹੋਵੇ ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ ਵਾਹਿਗੁਰੂ ਜੀ ਕੀ ਵਰਤੇ ਕਿਰਪਾ ਕਰੋ ਸਾਹਿਬ ਜੀ ਪਾਵਨ ਪਵਿੱਤਰ ਹੁਕਮਨਾਮੇ ਬਖਸ਼ਿਸ਼ ਕਰਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ ਜਿਨਾ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆਗਿਆ ਭਈ ਅਕਾਲ ਕੀ ਸਭ ਸਿੱਖਣ ਕੋ ਹੁਕਮ ਹੈ ਗੁਰੂ ਗ੍ਰੰਥ ਜੀ ਮਾਨਿਓ ਜੋ ਪ੍ਰਭ ਕੋ ਮਿਲਵੋ ਚਹੈ ਰਾਜ ਕਰੇਗਾ ਖਾਲਸਾ ਖੁਆਰ ਹੋਏ ਸਭ ਮਿਲੇਂਗੇ ਵਾਹਿਗੁਰੂ ਨਾਮ ਜਹਾਜ ਹੈ ਜੋ ਸਰਦ

ਸਰਕਾਰ ਸੰਬਤ ਸਾਹਾ ਲਿਖਿਆ ਮਿਲ ਕਰ ਪਾਵੋ ਤੇਲ ਦੇਹੋ ਸਜਣ ਅਸੀਸੜੀਆ ਜਿਉਂ ਹੋਵੇ ਸਾਹਿਬ ਸਿਉਂ ਮੇਲ ਘਰ ਘਰ ਇਹੋ ਪਹੁੰਚਾ ਸਦੜ ਨਿਤ ਪਵਨ ਸਦਣ ਹਾਰਾ ਸਿਮਰੀਐ ਨਾਨਕ ਸੇ ਦੇਹ ਆਵਨ ਰੰਗ ਸਮ ਹੁੰਦਾ ਪਹਿਲਾ ਛੇ ਕਰ ਛੇ ਗੁਰ ਛੇ ਉਪਦੇਸ਼ ਗੁਰ ਗੁਰ ਇੱਕੋ ਵੇਸ ਅਨੇਕ ਬਾਬਾ ਜੇ ਕਰ ਕਰਤੇ ਕੀਰਤ ਹੋਏ ਸੋ ਕਰ ਰੱਖ ਵਡਾਈ ਤੋਏ ਰਹਾਉ ਵਿਸਵੇ ਚਸਗਿਆ ਘੜੀਆ ਪਹਿਰਾ ਥਿੱਤੀ ਵਾਰੀ ਮਾਹ ਹੋਆ ਸੂਰਜ ਇੱਕੋ ਰੁੱਤ ਅਨੇਕ ਨਾਨਕ ਕਰਤੇ ਕੇ ਕੀਤੇ ਵੇਸ ਰਾਗਤ ਨਾਸਰੀ ਮਹੱਲਾ ਪਹਿਲਾ ਗਗਨ ਮੈਂ ਤਾਲ ਰਵ ਚੰਦ ਦੀਪਕ ਬਾਨੈ ਤਾਰਕਾ ਮੰਡਲ ਜਨਕ ਮੋਤੀ ਧੂਪ ਮਲਿਆਨ ਲੋ ਪਵਨ ਚਵਰੂ ਕਰੇ ਸਗਲ ਮੁਨਰਾਏ ਹੂੰ ਲੰਤ ਜੋਤੀ ਕੈਸੀ ਆਰਤੀ ਹੋਏ ਪਵ ਖੰਡਨਾ ਤੇਰੀ ਆਰਤੀ ਅਨਹਤਾ ਸ਼ਬਦ ਵਾਹ ਜੰਤ ਭੇਰੀ ਰਹਾ ਸਹਿਸ ਤਬ ਨੈਨ ਨਨ ਨੈਨ ਹੈ ਤੋਏ ਕੋ ਸਹਿਸ ਮੂਤਨ ਨਾਇਕ ਤੋਈ ਸਹਿਸ ਪਦ ਬਿਮਲ ਨਾਨੀਕ ਪਦ ਗੰਧ ਬੈਨ ਸਹਿ

ਕੀਤਾ। ਕਾਮ ਕ੍ਰੋਧ ਨਗਰ ਬਹੁ ਭਰਿਆ, ਮਿਲ ਸਾਧੂ ਖੰਡਲ ਖੰਡਾਹੇ। ਪੂਰਵ ਲਿਖਤ ਲਿਖੇ ਗੁਰ ਪਾਇਆ, ਮਨ ਹਰਲੇ ਮੰਡਲ ਮੰਡਾਹੇ। ਕਰ ਸਾਧੂ ਅੰਜਲੀ ਪੁਨ ਵੱਡਾ ਹੈ, ਕਾਡੰਡੌਤ ਪੁਨ ਵੱਡਾ ਹੈ। ਰਹਾਉ ਸਾਕਤ ਹਰ ਰਸਾ ਨ ਜਾਣਿਆ, ਤਿਨ ਅੰਤਰ ਹੋਮੇ ਕੰਡਾ ਹੈ। ਜਿਉਂ ਜਿਉਂ ਚਲਹਿ ਚੁਬੈ ਦੁਖ ਪਾਵ ਹੈ, ਜਮਕਾਲ ਸਹ ਹੈ ਸੇ ਡੰਡਾ ਹੈ। ਹਰ ਜਨ ਹਰ ਹਰ ਨਾਮ ਸੁਮਾਣੇ, ਦੁਖ ਜਨਮ ਮਰਨ ਭਵ ਕੰਡਾ ਹੈ। ਅਵਨਾਸੀ ਪੁਰਖ ਪਾਇਆ ਪਰਮੇਸ਼ਰ, ਬਹੁ ਸੋਭ ਖੰਡ ਬ੍ਰਹਿਮੰਡਾ ਹੈ। ਹਮ ਗਰੀਬ ਮਸਕੀਨ

ਲਾਹਾ ਆਗੇ ਬਸਨ ਸੁਹੇਲਾ ਔਦ ਕਟੇ ਦਿਨ ਸੁਰੈਣਾ ਰੇ ਮਨ ਗੁਰ ਮਿਲ ਕਾ ਸਵਾਰੇ ਰਹਾ ਇਹੋ ਸੰਸਾਰ ਵਿਕਾਰ ਸੰਸੇ ਮੈਂ ਤਰਿਓ ਬ੍ਰਹਮ ਗਿਆਨੀ ਜਿਸ ਹੈ ਜਗਾਈ ਪੀ ਆਵੈ ਇਹੋ ਰਸ ਅਕਥ ਕਥਾ ਤਿਨ ਜਾਨੀ।

ਸ੍ਰੀ ਵਾਹਿਗੁਰੂ ਜੀ ਕੀ ਫਤਿਹ, ਸ੍ਰੀ ਭਗਵਤੀ ਜੀ ਸਹਾਇ, ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੋਏ ਸਹਾਏ, ਅਰਜਨ ਹਰਗੋਬਿੰਦ ਨੋ ਸਿਮਰਉ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ, ਤੇਗ ਬਹਾਦਰ ਸਿਮਰੀਐ ਘਰ ਨਉ ਨਿਧ ਆਵੈ ਤਾਏ, ਸਭ ਥਾਈ ਹੋਏ ਸਹਾਏ ਦਸਵੇ ਪਾਤਸ਼ਾਹ, ਧੰਨ ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ ਦਰਸ਼ਨ ਦੀਦਾਰ ਜੀ ਕਾ ਧਿਆਨ ਧਰ ਕੇ ਬੋਲੋ ਜੀ। ਹੇ ਅਕਾਲ ਪੁਰਖ ਵਾਹਿਗੁਰੂ ਅੰਤਰਯਾਮੀ ਸਤਿਗੁਰੂ, ਇਸ ਵੇਲੇ ਆਪ ਜੀ ਦੇ ਪਾਵਨ ਪਵਿੱਤਰ ਸਰੂਪਾਂ ਦੇ ਬਸਤਰਾਂ ਦੀ ਸੇਵਾ ਹੋਈ ਹੈ, ਕੀਰਤਨ ਸੋਹਿਲਾ ਸਾਹਿਬ ਜੀ ਦੀ ਬਾਣੀ ਦੇ ਪਾਠ ਹੋਏ ਹਨ, ਹੋਈਆਂ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਅਗਾਹ ਵਾਸਤੇ ਸਮਤ ਬਖਸ਼ਿਸ਼ ਕਰਨੀ ਪਾਤਸ਼ਾਹ। ਚਾਰ ਪਹਿਰ ਦਿਨ ਆਪ ਜੀ ਦੇ ਭਾਣੇ ਅੰਦਰ ਸੁਖਾਂ ਲੱਦਾ ਬਤੀਤ ਹੋਇਆ ਹੈ, ਚਾਰ ਪਹਿਰ ਰਹਿਣ ਆਈ ਹੈ, ਕਿਰਪਾ ਕਰਨੀ ਗਰੀਬ ਨਿਵਾਜ, ਆਪ ਜੀਆਂ ਦੀ ਯਾਦ ਅੰਦਰ ਹੀ ਬਤੀਤ ਹੋ ਜਾਵੇ, ਅੰਮ੍ਰਿਤ ਵੇਲੇ ਤੱਕ ਸਰੀਰ ਵਿੱਚ ਸਵਾਸ ਰਹੇ ਤਾਂ ਅੰਮ੍ਰਿਤ ਵੇਲਾ ਬਖਸ਼ਿਸ਼ ਕਰਕੇ ਨਿਵਾਜਣਾ, ਦਰਸ਼ਨ ਇਸ਼ਨਾਨ ਸੇਵਾ ਸਿਮਰਨ ਸਤਸੰਗ ਦੀਆਂ ਮੌਲਿਕ ਘੜੀਆਂ ਬਖਸ਼ਿਸ਼ ਕਰਨੀਆਂ। ਕਿਰਪਾ ਕਰੋ ਜੀ, ਸਮੂਹ ਸੰਗਤਾਂ ਨੂੰ ਖੁਸ਼ੀਆਂ ਬਖਸ਼ੋ, ਸੁਖਾਸਨ ਸੇਵਾ ਕਰਨ ਦੀ ਆਗਿਆ ਹੋਵੇ, ਸਹੀ ਪਿਆਰਿਆਂ ਦੇ ਦਰਸ਼ਨ ਦੀਦਾਰ ਮਿਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ।

ਸਨ ਦੇਖ ਜੀਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹੇ ਨਾਮ ਕਰ ਆਪਣੇ ਚੇਰੇ ਦਰਸ਼ਨ ਪਿਆਸੀ ਦਿਨ ਸਰਾਤ ਚਿਤਵਾਉ ਅਣ ਦਿਨ ਨੀਤ ਖੋਲ ਕਪਟ ਗੁਰ ਮਿਲੀਆ ਨਾਨਕ ਹਰ ਸੰਗ ਮੀਤ ਦਰ ਮਾਦੇ ਠਾਡੇ ਦਰਬਾਰ ਤੁਜ ਬਿਨ ਸੁਰਤ ਕਰੈ ਕੋ ਮੇਰੀ ਦਰਸ਼ਨ ਦੀਜੈ ਖੋਲ ਕੇ ਵਾਰ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤੇ ਸਾਫ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤੇ ਸਾਹ ਸਿਰ ਸਾਹਾਂ ਦੈ ਸਾਹੋ ਜਿਸ ਪਾਸ ਬੈਠਿਆ ਸੋਹੀਐ ਸਭਨਾ ਦਾ ਵੇ ਸਾਹੋ ਸਤਨਾਮ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੂਹੀ ਮਹੱਲਾ ਪੰਜਵਾਂ, ਜਿਸ ਕੇ ਸਿਰ ਉੱਪਰ ਤੂੰ ਸੁਆਮੀ, ਸੋ ਦੁੱਖ ਕੈਸਾ ਪਾਵੈ, ਬੋਲ ਨਾ ਜਾਣੈ ਮਾਇਆ ਮਦ ਮਾਤਾ, ਮਰਨਾ ਚੀਤ ਨਾ ਆਵੈ। 749 ਅੰਗ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਸਾਹਿਬ ਜੀ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਸੋਚੈ ਸੋਚ ਨਾ ਹੋਵਈ ਜੇ ਸੋਚੀ ਲੱਖ ਵਾਰ ਚੁੱਪੈ ਚੁੱਪ ਨਾ ਹੋਵਈ ਜੇ ਲਾਏ ਰਹਾ ਲਿਵਤਾਰ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆ ਭਾਰ ਸਹਿਸ ਸਿਆਣ ਪਾ ਲੱਖ ਹੋਹੇ ਤਾਂ ਇੱਕ ਨਾ ਚੱਲੈ ਨਾਲ ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁੱਟੈ ਪਾਲ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ ਹੁਕਮੀ ਹੋਵਨ ਆਕਾਰ ਹੁਕਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲੈ ਵਡਿਆਈ ਹੁਕਮੀ ਉੱਤਮ ਨੀਚ ਹੁਕਮ ਲਿਖ ਦੁੱਖ ਸੁਖ ਪਾਈ ਹੈ ਇੱਕ ਨਾ ਹੁਕਮੀ ਬਖਸੀਸ ਇੱਕ ਹੁਕਮੀ ਸਦਾ ਭਵਾਈ ਹੈ ਹੁਕਮੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੈ ਜੇ ਬੁਝੈ ਤਾਂ ਹਉਮੈ ਕਹਿ ਨਾ ਕੋਏ ਗਾਵੈ ਕੋ ਤਾਨ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨੀਸਾਨ ਗਾਵੈ ਕੋ ਗੁਣ ਵਡਿਆਈਆਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇਹ

ਧੌਲ ਧਰਮ ਦਇਆ ਕਾ ਪੂਤ ਸੰਤੋਖ ਥਾਪ ਰੱਖਿਆ ਜਿਨ ਸੂਤ ਜੇ ਕੋ ਬੁਝੈ ਹੋਵੈ ਸਚਿਆਰ ਧਵਲੈ ਉੱਪਰ ਕੀਤਾ ਭਾਰ ਧਰਤੀ ਹੋਰ ਪਰੈ ਹੋਰ ਹੋਰ ਤਿਸ ਤੇ ਭਾਰ ਤਲੈ ਕਵਨ ਜੋਰ ਜੀ ਜਾਤ ਰੰਗਾ ਕੇ ਨਾਵ ਸਭਨਾ ਲਿਖਿਆ ਬੁੜੀ ਕਲਾਮ ਇਹੋ ਲੇਖਾ ਲਿਖ ਜਾਣੈ ਕੋਏ ਲੇਖਾ ਲਿਖਿਆ ਕੇਤਾ ਹੋਏ ਕੇਤਾ ਤਾਨ ਸੁਆਲੇ ਹੋ ਰੂਪ ਕੇਤੀ ਦਾਤ ਜਾਣੈ ਕੌਣ ਕੂਤ ਕੀਤਾ ਪਸਾਓ ਏਕੋ ਕਵਾਓ ਤਿਸ ਤੇ ਹੋਏ ਲੱਖ ਦਰੀਆਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਜਪ ਅਸੰਖ ਭਾਉ ਅਸੰਖ ਪੂਜਾ ਅਸੰਖ ਤਪ ਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਦਾਤਾਰ ਅਸੰਖ ਸੂਰ ਮੋਹ ਭਖ ਸਾਰ ਅਸੰਖ ਮੋਨ ਲਿਵ ਲਾਏ ਤਾਰ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮ ਖੋਰ ਅਸੰਖ ਅਮਰ ਕਰ ਜਾਹੇ ਜੋਰ ਅਸੰਖ ਗਲ ਵੱਢ ਹੱਤਿਆ ਕਮਾਹੇ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆਰ ਕੂੜੇ ਫਿਰਾਹੇ ਅਸੰਖ ਮਲੇਛ ਮਲ ਭਖ ਖਾਹੇ ਅਸੰਖ ਨਿੰਦਕ ਸਿਰ ਕਰਹਿ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਅਸੰਖ ਨਾਵ ਅਸੰਖ ਥਾਵ ਅਗੰਮ ਅਗੰਮ ਅਸੰਖ ਲੋਹ ਅਸੰਖ ਕਹਿ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਾਲਾਹ ਅਖਰੀ ਗਿਆਨ ਗੀਤ ਗੁਣ ਗਾਹ ਅਖਰੀ ਲਿਖਣ ਬੋਲਣ ਬਾਣ ਅਖਰਾ ਸਿਰ ਸੰਜੋਗ ਵਖਾਣ ਜਿਨ ਇਹ ਲਿਖੇ ਤਿਸ ਸਿਰ ਨਾਹੇ ਜਿਵ ਫੁਰਮਾਏ ਤਿਵ ਤਿਵ ਪਾਹੇ ਜੇਤਾ ਕੀਤਾ ਤੇਤਾ ਨਾਓ ਵਿਨ ਨਾਵੈ ਨਾਹੀ ਕੋ ਥਾਓ ਕੁਦਰਤ ਕਵਨ ਕਹਾ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤੈ ਉੱਤਰ ਸੋ ਖੇਹ ਮੂਤ ਪਲੀਤੀ ਕੱਪੜ ਹੋਏ ਦੇਹ ਸਾਬੂਨ ਲਈਐ ਉਹ ਧੋਏ ਭਰੀਐ ਮਤ ਪਾਪਾ ਕੈ ਸੰਗ ਉਹ ਧੋਪੈ ਨਾਵੈ ਕੈ ਰੰਗ ਪੁੰਨੀ ਪਾਪੀ ਆਖਣ ਨਾਹੇ ਕਰ ਕਰ ਕਰਨਾ ਲਿਖ ਲੈ ਜਾਹੋ ਆਪੇ ਬੀਜ ਆਪੇ ਹੀ ਖਾਹੋ ਨਾਨਕ ਹੁਕਮੀ ਆਵਹੁ ਜਾਹੋ ਤੀਰਥ ਤਪ ਦਇਆ ਦਤ ਦਾਨ ਜੇ ਕੋ ਪਾਵੈ ਤਿਲ ਕਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਾਉ ਸਭ ਗੁਣ ਤੇਰੇ ਮੈਂ ਨਾਹੀ ਕੋਏ ਵਿਨ ਗੁਣ ਕੀਤੇ ਭਗਤ ਨਾ ਹੋਏ ਸਵਸਥ ਆਥ ਬਾਣੀ ਬਰਮਾਉ ਸਤ ਸੁਹਾਨ ਸਦਾ ਮਨ ਚਾਉ ਕਵਨ ਸੋ ਵੇਲਾ ਵਖਤ ਕਵਨ ਕਵਨ ਥਿਤ ਕਵਨ ਵਾਰ ਕਵਨ ਸੇ ਰੁੱਤੀ ਮਾਹੋ ਕਵਨ ਜਿਤ ਹੋਆ ਆਕਾਰ ਵੇਲ ਨਾ ਪਾਇਆ ਪੰਡਤੀ ਜੇ ਹੋਵੈ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਣ ਲੇਖ ਕੁਰਾਨ ਥਿਤ ਵਾਰ ਨਾ ਜੋਗੀ ਜਾਣੈ ਰੁੱਤ ਮਾਹੋ ਨਾ ਕੋਈ ਜਾ ਕਰਤਾ ਸਿਰਠੀ ਕਉ ਸਾਜੇ ਆਪੇ ਜਾਣੈ ਸੋਈ ਕਿਵ ਕਰ ਆਖਾ ਕਿਵ ਸਾਲਾਹੀ ਕਿਉ ਵਰਨੀ ਕਿਵ ਜਾਣਾ ਨਾਨਕ ਆਖਣ ਸਭ ਕੋ ਆਖੈ ਇੱਕ ਦੂ ਇੱਕ ਸਿਆਣਾ ਵੱਡਾ ਸਾਹਿਬ ਵੱਡੀ ਨਾਈ
ਕੀਤਾ ਜਾ ਕਾ ਹੋਵੈ ਨਾਨਕ ਜੇ ਕੋ ਆਪਾ ਉਹ ਜਾਣੈ ਅੱਗੇ ਗਇਆ ਨਾ ਸੋਹੈ ਪਾਤਾਲਾ ਪਾਤਾਲ ਲਖ ਆਗਾਸਾ ਆਗਾਸ ਓੜਕ ਓੜਕ ਭਾਲ ਥੱਕੇ ਵੇਦ ਕਹਿਣ ਇੱਕ ਵਾਤ ਸਹਿਸ ਅਠਾਰ ਹੈ ਕਹਿਣ ਕਤੇਬਾ ਅਸਲੂ ਇੱਕ ਧਾਤ ਲੇਖਾ ਹੋਏ ਤਾਂ ਲਿਖੀਐ ਲੇਖੈ ਹੋਏ ਵਿਨਾਸ ਨਾਨਕ ਵੱਡਾ ਆਖੀਐ ਆਪੇ ਜਾਣੈ ਆਪ ਸਾ ਲਾਹੀ ਸਾ ਲਾਹੇ ਏਤੇ ਸੁਰਤ ਨਾ ਪਾਈਆ ਨਦੀਆ ਅਤੈ ਵਾਹ ਪਵ ਹੈ ਸਮੁੰਦ ਨਾ ਜਾਣੀਐ ਹੈ ਸਮੁੰਦ ਸਾਹ ਸੁਲਤਾਨ ਗਿਰਹਾ ਸੇਤੀ ਮਾਲ ਧਨ ਕੀੜੀ ਤੁਲ ਨਾ ਹੋਵਨੀ ਜੇ ਤੇ ਸਮਨ ਹੋਣਾ ਵਿਸਰ ਹੈ ਅੰਤ ਨਾ ਸਿਫਤੀ ਕਹਿਣ ਨਾ ਅੰਤ ਅੰਤ ਨਾ ਕਰਨੈ ਦੇਣ ਨਾ ਅੰਤ ਅੰਤ ਨਾ ਵੇ

ਆਖਹ ਸੇ ਭੇਕੇ ਇਕੇ ਜਿਸ ਨੂੰ ਬਖਸੇ ਸਿਫਤ ਸਾਲਾਹ ਨਾਨਕ ਪਾਤਸ਼ਾਹੀ ਪਾਤਸ਼ਾਹ ਅਮੁੱਲ ਗੁਣ ਅਮੁੱਲ ਵਾਪਾਰ ਅਮੁੱਲ ਵਾਪਾਰੀਏ ਅਮੁੱਲ ਭੰਡਾਰ ਅਮੁੱਲ ਆਵਹਿ ਅਮੁੱਲ ਲੈ ਜਾਹੇ ਅਮੁੱਲ ਭਾਏ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਵਾਨ ਅਮੁੱਲ ਤੁਲ ਅਮੁੱਲ ਪਰਵਾਨ ਅਮੁੱਲ ਬਖਸੀਸ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਪੁਰਮਾਨ ਅਮੁੱਲੋ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲਿਵ ਲਾਏ ਆਖ ਹੈ ਵੇਦ ਪਾਠ ਪੁਰਾਣ ਆਖ ਹੈ ਪੜੇ ਕਰਹਿ ਵਖਿਆਨ ਆਖ ਹੈ ਬ੍ਰਹਮੇ ਆਖ ਹੈ ਇੰਦ ਆਖ ਹੈ ਗੋਪੀ ਤੈ ਗੋਵਿੰਦ ਆਖ ਹੈ ਈਸਰ ਆਖ ਹੈ ਸਿੱਧ ਆਖ ਹੈ ਕੇਤੇ ਕੀਤੇ ਬੁੱਧ ਆਖ ਹੈ ਦਾਨਵ ਆਖ ਹੈ ਦੇਵ ਆਖ ਹੈ ਸੁਰ ਨਾਰ ਮੁਨ ਜਨ ਸੇਵ ਕੇਤੇ ਆਖ ਹੈ ਆਖਣ ਪਾਹੇ ਕੇਤੇ ਕਹਿ ਕਹਿ ਉਠ ਉਠ ਜਾਹੇ ਏਤੇ ਕੀਤੇ ਹੋਰ ਕਰੇਹ ਤਾ ਆਖ ਨਾ ਸਕਹਿ ਕੇਈ ਕੇ ਜੇ ਵਡ ਭਾਵੈ ਤੇ ਵਡ ਹੋਏ ਨਾਨਕ ਜਾਣੈ ਸਾਚਾ ਸੋਏ ਜੇ ਕੋ ਆਖੈ ਬੋਲ ਵਿਗਾੜ ਤਾ ਲਿਖੀਐ ਸਿਰ ਗਾਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਦ ਅਨੇਕ ਅਸੰਖਾ ਕੇਤੇ ਵਾਵਨ ਹਾਰੇ ਕੇਤੇ ਰਾਗ ਪਰੀ ਸਿਉ ਕਹੀਅਨ ਕੇਤੇ ਗਾਵਨ ਹਾਰੇ ਗਾਵਹਿ ਤੁਹਨ ਪਾਉਣ ਪਾਣੀ ਬੈ ਸੰਤਰ ਗਾਵੈ ਰਾਜਾ ਧਰਮ ਦੁਆਰੇ ਗਾਵਹਿ ਚਿਤ ਗੁਪਤ ਲਿਖ ਜਾਣ ਹੈ ਲਿਖ ਲਿਖ ਧਰਮ ਵਿਚਾਰੇ ਗਾਵਹਿ ਈਸਰ ਬ੍ਰਹਮਾ ਦੇਵੀ ਸੋਹਣ ਸਦਾ ਸਵਾਰੇ ਗਾਵਹਿ ਇੰਦ ਇਦਾਸਨ ਬੈਠੇ ਦੇਵ ਤਿਆ ਦਰ ਨਾਲੇ ਗਾਵਹਿ ਸਿੱਧ ਸਮਾਧੀ ਅੰਦਰ ਗਾਵਨ ਸਾਧ ਵਿਚਾਰੇ ਗਾਵਨ ਜਤੀ ਸਤੀ ਸੰਤੋਖੀ ਗਾਵਹਿ ਵੀਰ ਕਰਾਰੇ ਗਾਵਨ ਪੰਡਿਤ ਪੜ ਨਰਖੀਸਰ ਜੁਗ ਜੁਗ ਵੇਦਾ ਨਾਲੇ ਗਾਵਹਿ ਮੋਹਨੀਆ ਮਨ ਮੋਹਨ ਸੁਰਗਾ ਮੱਛ ਪਿਆਲੇ ਗਾਵਨ ਰਤਨ ਉਪਾਏ ਤੇਰੇ ਅੱਠ ਸੱਠ ਤੀਰਥ ਨਾਲੇ ਗਾਵਹਿ ਜੋਧ ਮਹਾਬਾਲ ਸੂਰਾ ਗਾਵਹਿ ਖਾਣੀ ਚਾਰੇ ਗਾਵਹਿ ਖੰਡ ਮੰਡਲ ਵਰ ਭੰਡਾ ਕਰ ਕਰ ਰੱਖੇ ਧਾਰੇ ਸੇਈ ਤੁਧ ਨੂੰ ਗਾਵਹਿ ਜੋ ਤੁਧ ਭਾਵਨ ਰਤੇ ਤੇਰੇ ਭਗਤ ਰਸਾਲੇ ਹੋਰ ਕੇਤੇ ਗਾਵਨ ਸੇ ਮੈਂ ਚੇਤਨਾ ਆਵਨ ਨਾਨਕ ਕਿਆ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸਾਚਾ ਸਾਚੀ ਨਾਈ ਹੈ ਭੀ ਹੋਸੀ ਜਾਏ ਨਾ ਜਾਸੀ ਰਚਨਾ ਜਿਨ ਰਚਾਈ ਰੰਗੀ ਰੰਗੀ ਭਾਤੀ ਕਰ ਕਰ ਜਿਨਸੀ ਮਾਇਆ ਜਿਨ ਉਪਾਈ ਕਰ ਕਰ ਵੇਖੈ ਕੀਤਾ ਆਪਣਾ ਜਿਵ ਤਿਸ ਦੀ ਵਡਿਆਈ ਜੋ ਤਿਸ ਭਾਵੈ ਸੋਈ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤ ਸਾਹੋ ਸਾਹਾ ਪਾਤ ਸਾਹਿਬ ਨਾਨਕ ਰਹਿਣ ਰਜਾਈ ਮੁੰਦਾ ਸੰਤੋਖ ਸਰਮ ਪਤ ਝੋਲੀ ਧਿਆਨ ਕੀ ਕਰਹਿ ਬਿਭੂਤ ਖਿੰਥਾ ਕਾਲ ਕੁਵਾਰੀ ਕਾਇਆ ਜੁਗਤ ਡੰਡਾ ਪ੍ਰਤੀਤ ਆਈ ਪੰਥੀ ਸਗਲ ਜਮਾਤੀ ਮਨ ਜੀਤੈ ਜਗ ਜੀਤ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਭੰਡਾਰਨ ਘਟ ਘਟ ਵਾਜਹਿ ਨਾਦ ਆਪ ਨਾਥ ਨਾਥੀ ਸਭ ਜਾ ਕੀ ਰਿੱਧ ਸਿੱਧ ਅਵਰਾ ਸਾਦ ਸੰਯੋਗ ਵਿਯੋਗ ਦੁਇਕਾਰ ਚਲਾਵਹਿ ਲਿਖਿਆ ਵਹਿ ਭਾਗ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਏਕਾ ਮਾਈ ਜੁਗਤ ਵਿਆਈ ਤਿੰਨ ਚੇਲੇ ਪਰਵਾਨ ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀ ਬਾਣ ਜਿਵ ਤਿਸ ਭਾਵੈ ਤਿਵੈ ਚਲਾਵੈ ਜਿਵ ਹੋਵੈ ਫੁਰਮਾਨ ਉਹ ਵੇਖੈ ਉਹਨਾਂ ਨਦਰ ਨਾ ਆਵੈ ਬਹੁਤਾ ਇਹੋ ਵਿਡਾਨ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਆਸਣ ਲੋਏ ਲੋਏ ਭੰਡਾਰ ਜੋ ਕਿਛ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸਿਰਜਨਹਾਰ ਨਾਨਕ ਸੱਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਿ ਅਨਿਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਬਹੁ ਲੱਖ ਹੋਹੇ ਲੱਖ ਹੋਵਹਿ ਲੱਖ ਵੀਸ ਲੱਖ ਲੱਖ ਗੇੜਾ ਆਖੀਐ ਹੈ ਏਕ ਨਾਮ ਜਗਦੀਸ ਏ ਤੁਰਾਹੇ ਪਤ ਪਵੜੀਆ ਚੜੀਐ ਹੋਏ ਇੱਕੀਸ ਸੁਣ ਗੱਲਾ ਆਕਾਸ ਕੀਟਾ ਆਈ ਰੀਸ ਨਾਨਕ

ਸਦਾ ਅੰਤ ਨਾ ਜਾਈ ਪਾਇਆ। ਕਹੈ ਨਾਨਕ ਹਰ ਪਿਆਰੈ ਜੀਉ, ਗੁਫਾ ਅੰਦਰ ਰੱਖ ਕੈ ਵਾਜਾ ਪਵਨ ਵਜਾਇਆ। ਇਹੋ ਸਾਚਾ ਸੋਹਿਲਾ, ਸਾਚੈ ਘਰ ਗਾਵਹੋ, ਗਾਵਹੋ ਤਾ ਸੋਹਿਲਾ ਘਰ ਸਾਚੈ, ਜਿਥੈ ਸਦਾ ਸੱਚ ਧਿਆਵ ਹੈ। ਸੱਚੋ ਧਿਆਵਹਿ ਜਾ ਤੁਧ ਭਾਵਹਿ, ਗੁਰਮੁਖ ਜਿਨਾ ਬੁਝਾਵ ਹੈ। ਇਹੋ ਸੱਚ ਸਭਨਾ ਕਾ ਖਸਮ ਹੈ, ਜਿਸ ਬਖਸੇ ਸੋ ਜਾਣ ਪਾਵਹੇ।

0: ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ। ਸ੍ਰੀ ਭਗਉਤੀ ਜੀ ਸਹਾਇ ਵਾਰ ਸ੍ਰੀ ਭਗਉਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਉਤੀ ਸਿਮਰ ਕੈ ਗੁਰ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸ ਹੈ ਹੋਈ ਸਹਾਏ ਅਰਜਨ ਹਰ ਗੋਬਿੰਦ ਨੋ ਸਿਮਰਾਓ ਸ੍ਰੀ ਹਰ ਰਾਏ ਸ੍ਰੀ ਹਰ ਕ੍ਰਿਸ਼ਨ ਧਿਆਈਐ ਜਿਸ ਡਿੱਠੈ ਸਭ ਦੁਖ ਜਾਏ ਤੇਗ ਬਹਾਦਰ ਸਿਮਰੀਐ ਘਰ ਨਾਉ ਨਿਧ ਆਵੈ ਧਾਏ ਸਭ ਥਾਈ ਹੋਈ ਸਹਾਏ ਦਸਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਭ ਥਾਈ ਹੋਈ ਸਹਾਏ ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਨ ਦਿੱਠ ਕੀਤਾ ਤਿਨ੍ਹਾਂ ਪਿਆਰਿਆਂ ਸਚਿਆਰਿਆਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੜੀਆਂ ਤੇ ਚੜ੍ਹੇ ਆਰਿਆਂ ਨਾਲ ਚਿਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਵਾਸਾਂ ਨਾਲ ਨਿਭਾਹੀ ਤਿਨ੍ਹਾਂ ਸਮੂਹ ਸ਼ਹੀਦਾਂ ਸਿੰਘਾਂ ਦੀ ਪਵਿੱਤਰ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ
1: ਵਾਹਿਗੁਰੂ।
0: ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਣ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਹਿ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ
1: ਵਾਹਿਗੁਰੂ।
0: ਬਖਸ਼ੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰ ਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਰਮ ਕਾ ਜੈਕਾਰ ਬੋਲੋ ਜੀ
1: ਵਾਹਿਗੁਰੂ।
0: ਆਪ ਜੀ ਦੇ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਪਤ ਦਾ ਰਾਖਾ ਆਪ ਵਾਹਿਗੁਰੂ। ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸਮੂਹ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਦੇ ਖੁੱਲੇ ਦਰਸ਼ਨ ਦੀਦਾਰ ਤੇ ਸੇਵਾ ਸੰਭਾਲ ਦਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਨ ਨਿਤਾਣਿਆਂ ਦੇ ਤਾਨ ਨਿਓਟਿਆਂ ਦੀ ਓਟ ਧੰਨ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਪਾਵਨ ਚਰਨ ਕਮਲਾ ਪਾਸ ਅਰਦਾਸ ਬੇਨਤੀ ਹੈ ਆਪ ਜੀ ਦੀ ਕਿਰਪਾ ਦਾ ਸਦਕਾ ਅੰਮ੍ਰਿਤ ਵੇਲੇ ਤੋਂ ਲੈ ਕੇ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਜ ਬਾਣੀਆਂ ਦੇ ਨਿਤਨੇਮ ਸੰਪੂਰਨ ਹੋਏ ਹਨ ਮਹਾਰਾਜ ਬਾਣੀ ਪੜ੍ਹਦਿਆਂ ਤੋਂ ਆਪ ਜੀ ਦੇ ਸੇਵਕਾਂ ਪਾਸੋਂ ਹੋਈਆਂ ਭੁੱਲਾਂ ਬਖਸ਼ ਲੈਣੀਆਂ ਅੱਗੇ ਵਾਸਤੇ ਸੁਮਤ ਬਖਸ਼ਿਸ਼ ਕਰਨੀ ਪੜ੍ਹੀ ਸੁਣੀ ਬਾਣੀ ਦਾ ਫਲਾਦੇਸ਼ ਦਰ ਆਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਦਰ ਆਈ ਸੰਗਤ ਦੀ ਹਾਜ਼ਰੀ ਤਿਲ ਫੁੱਲ ਭੇਟਾ ਆਪਣੇ ਦਰ ਤੇ ਪ੍ਰਵਾਨ ਕਰਨੀ ਸਭ ਨੂੰ ਆਪਣੇ ਦਰੋਂ ਘਰੋਂ ਨਾਮ ਦੀ ਦਾਤ ਗੁਰਸਿੱਖਾਂ ਵਾਲਾ ਜੀਵਨ ਚੜ੍ਹਦੀਆਂ ਕਲਾ ਬਖਸ਼ਿਸ਼ ਕਰਕੇ ਕਿਰਤਾਰਥ ਕਰਨਾ ਸੰਗਤਾਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖ ਕੇ ਘਰਾਂ ਵਿੱਚ ਸੁੱਖ ਸ਼ਾਂਤੀ ਵਰਤਾਉਣੀ ਆਪਸ ਵਿੱਚ ਪ੍ਰੇਮ ਇਤਫਾਕ ਦੀ ਦਾਤ ਬਖਸ਼ਣੀ ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨੇ ਸਰੀਰਕ ਤੌਰ ਤੇ ਤੰਦਰੁਸਤੀਆਂ ਬਖਸ਼ਿਸ਼ ਕਰਦਿਆਂ ਹੋਇਆਂ ਆਪਣੇ ਦਰ ਘਰ ਦੇ ਨਾਲ ਮਹਾਰਾਜ ਆਪ ਜੀ ਨੇ ਇਸ ਤਰ੍ਹਾਂ ਜੋੜੀ ਰੱਖਣਾ ਆਪ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਪੰਚਾਮ੍ਰਿਤ ਸ੍ਰੀ ਕੜਾਹ ਪ੍ਰਸ਼ਾਦ ਜੀ ਦੀ ਦੇਖ ਸਜਾ ਕੇ ਹਾਜ਼ਰ ਹੈ। ਆਪ ਜੀ ਦੇ ਦਰ ਪ੍ਰਵਾਨ ਹੋਵੇ। ਦਰ ਪ੍ਰਵਾਨਿਆ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ੋ। ਪਵਿੱਤਰ ਹੁਕਮਨਾਮੇ ਦੀ ਦਾਤ ਬਖਸ਼ੋ। ਹੁਕਮਨਾਮੇ ਤੇ ਚੱਲਣ ਦੀ ਸਮਰੱਥਾ ਬਖਸ਼ੋ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤਾਵੇ। ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ

ਸੁਆਮੀ ਬਿਨਾਓ ਸੁਨਹੁ ਇੱਕ ਦੀਨਾ ਦੇਹੋ ਦਰਸ ਨਾਨਕ ਬਲਿਹਾਰੀ ਜੀਆੜਾ ਬਾਲ ਬਾਲ ਕੀਨਾ ਆਸ ਪਿਆਸੀ ਪਿਰ ਕੈਤਾਈ ਜਿਉ ਚਾਤ੍ਰਿਕ ਬੂੰਦੇ ਰੇ ਕਹੁ ਨਾਨਕ ਜੀਆੜਾ ਬਲਿਹਾਰੀ ਦੇਹੋ ਦਰਸ ਪ੍ਰਭ ਮੇਰੇ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ ਹੋਵੈ ਸਿਫਤ ਖਸਮ ਦੀ ਨੂਰ ਅਰਸਹੁ ਕੁਰਸਹੁ ਝਟੀਐ ਤੁਧ ਡਿੱਠੇ ਸੱਚੇ ਪਾਤਿ ਸਾਹ ਮਲ ਜਨਮ ਜਨਮ ਦੀ ਕੱਟੀਐ ਸੱਜਣ ਸੱਚਾ ਪਾਤਿ ਸਾਹ ਸਿਰ ਸਾਹਾਂ ਦੈ ਸਾਹੋ।

그를

Ja, würde

Vil du

우리

Groove, rock, groove, rock, groove, rock, groove, rock, groove.

Guru, Guru, Guru, Guru.

우리

ਖੇਡੇ ਵਿਡਾਣੀ ਵਿਸਮਾ ਧਰਤੀ ਵਿਸਮਾ ਦਿਖਾਣੀ ਵਿਸਮਾਦ ਸਾਧ ਲੱਗੇ ਪ੍ਰਾਣੀ ਵਿਸਮਾ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮ

ਸਵਾਰੀ ਸੰਗਤ ਜੀ ਬਹੁਤ ਪਿਆਰ ਵਿੱਚ ਜੁੜ ਬੈਠੇ ਹੋ, ਦੂਰ ਦਰੇਡੇ ਗੁਰਦੁਆਰਾ ਸਾਹਿਬ ਵਿਖੇ ਪਿਆਰ ਵਿੱਚ ਸਭ ਦੂਰ ਨੇੜੇ ਮਾਈ ਭਾਈ ਗੁਰਸਿੱਖ ਗੁਰੂ ਫਤਿਹ ਨਾਲ ਸਾਂਝ ਪਾਓ, ਬਖਸ਼ੋ ਅਸੀਸ, ਪਿਆਰ ਵਿੱਚ ਭਿੱਜ ਕੇ ਆਖਿਆ ਕਰੋ ਭਾਈ ਵਾਹਿਗੁਰੂ ਜੀ ਕਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੂਹਾਨੀਅਤ ਦੇ ਭੰਡਾਰ ਗਿਆਨ ਦੇ ਸਾਗਰ ਗੁਰੂ ਗਰੀਬ ਨਿਵਾਜ ਸੱਚੇ ਪਾਤਸ਼ਾਹ ਜੀ ਜੁਗ ਹੋ ਜੁਗ ਅਟਲ ਧੰਨ ਧੰਨ ਆਦਿ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ।

ਗੁਰੂ ਪਿਆਰੀ ਗੁਰੂ ਸਵਾਰੀ ਅਤਿ ਸਤਿਕਾਰਯੋਗ ਸਾਧ ਸੰਗਤ ਜੀ, ਸਤਿਗੁਰੂ ਜੀ ਦੀ ਅਪਾਰ ਅਪਾਰ ਬਖਸ਼ਿਸ਼ ਪ੍ਰਾਪਤ ਹੋਈ ਹੈ। ਤੁਸਾਂ ਨੇ ਬਹੁਤ ਹੀ ਪਿਆਰ ਵਿੱਚ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ। ਅੰਮ੍ਰਿਤ ਵੇਲੇ ਦਾ ਸੁਭਾਗਾ ਸਮਾਂ ਗੁਰੂ ਬਖਸ਼ਿਸ਼ ਦੁਆਰੇ ਪ੍ਰਾਪਤ ਹੋਇਆ ਹੈ। ਗੁਰੂ ਕੀ ਕਿਰਪਾ ਹੈ, ਰਾਤਰੀ ਦਾ ਸਮਾਂ ਬਤੀਤ ਹੋਇਆ। ਸ਼ੁਕਰ ਹੈ ਮੇਰੇ ਸਾਹਿਬਾਂ ਦਾ, ਅੰਮ੍ਰਿਤ ਵੇਲੇ ਦਾ ਸਮਾਂ, ਗੁਰੂ ਦਰਬਾਰ ਵਿੱਚ ਹਾਜ਼ਰੀ ਭਰਨ ਦਾ ਸਮਾਂ ਪ੍ਰਾਪਤ ਹੋਇਆ ਹੈ। ਨਹੀਂ ਤਾਂ ਬਾਤ ਕਈ ਵਾਰ ਇਉਂ ਵੀ ਹੋ ਜਾਂਦੀ ਹੈ, ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨ ਨੇ ਰੈਣ ਗਵਾਈ, ਸੋਏ ਕੈ ਦਿਵਸ ਗਵਾਇਆ, ਖਾਏ ਹੀਰੇ ਜੈਸਾ ਜਨਮ ਹੈ, ਕੌਡੀ ਬਦਲੇ ਜਾਈ। ਮੇਰੇ ਸੱਚੇ ਪਾਤਸ਼ਾਹ ਜੀ ਕਹਿੰਦੇ, ਦਿਨ ਤੇ ਰਾਤ ਦਾ ਸੰਵਾਦ ਬਣਦਾ ਹੈ, ਦਿਨ ਆਉਂਦਾ ਹੈ ਚਲਾ ਜਾਂਦਾ ਹੈ, ਰਾਤ ਪੈਂਦੀ ਹੈ ਰਾਤ ਬਤੀਤ ਹੋ ਜਾਂਦੀ ਹੈ। ਖਿਆਲ ਕਰੀਏ ਜਰਾ ਕੁ ਸੁਰਤ ਵਿੱਚ, ਦਿਨ ਵੀ ਗਿਆ ਰਾਤ ਵੀ ਗਿਆ, ਘੜੀਆਂ ਵੀ ਗਈਆਂ, ਪੈਰ ਵੀ ਗਏ, ਪਲ ਵੀ ਗਏ, ਚਸਾ ਵੀ ਗਏ, ਪਰ ਉਹਨਾਂ ਘੜੀਆਂ ਪਹਿਰਾਂ ਦੇ ਵਿੱਚ ਵਿਸ਼ਵਾਂ ਦੇ ਵਿੱਚ ਕਿੰਨਾ ਸਮਾਂ ਜਪਿਆ ਹੈ ਸਤਨਾਮ ਸ਼੍ਰੀ। ਜਿਸ ਵੇਲੇ ਗੁਰੂ ਸਾਹਿਬ ਜੀ ਨੇ ਵੇਖਿਆ ਜੀਵ ਜਿਹੜਾ ਹੈ ਆਇਆ ਤਾਂ ਮਹਾਰਾਜ ਗੁਰਦੇਵ ਮਹਾਰਾਜ ਜੀ ਦੇ ਨਾਮ ਵਾਸਤੇ ਆ, ਆਇਆ ਇਸ ਵਾਸਤੇ ਹੈ, ਪਰ ਦਿਨ ਤੇ ਰਾਤ ਜਿਹੜਾ ਗੁਜ਼ਰਦਾ ਜਾ ਰਿਹਾ ਹੈ। ਤਾਂ ਮੇਰੇ ਸੱਚੇ ਪਾਤਸ਼ਾਹ ਜੀ ਨੇ ਸਾਨੂੰ ਅੰਮ੍ਰਿਤ ਬਾਣੀ ਵਿੱਚ ਅੰਮ੍ਰਿਤ ਬਚਨ ਬਖਸ਼ੇ, ਰੈਣ ਗਵਾਈ ਸੋਏ ਕੈ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ। ਅਜੇ ਹੀਰੇ ਦਾ ਮੁੱਲ ਤਾਂ ਪੈ ਜਾਂਦਾ ਹੈ, ਪਰ ਮਨੁੱਖਾ ਦੇਹੀ ਦਾ ਕਦੇ ਮੁੱਲ ਨਹੀਂ ਪੈਂਦਾ। ਇਹਨਾਂ ਹੀ ਅੰਮ੍ਰਿਤ ਬਚਨਾਂ ਨੂੰ ਫਿਰ ਸੂਫੀ ਦਰਵੇਸ਼ ਬਾਬਾ ਸਾਹਿਬ ਜੀ ਨੇ ਬਚਨ ਕੀਤੇ ਸੀ, ਫਰੀਦਾ ਚਾਰ ਗਵਾਇਆ ਹੰਡਕ, ਚਾਰ ਗਵਾਇਆ ਸਮ, ਲੇਖਾ ਰੱਬ ਮੰਗੇਸੀਆ ਤੂੰ ਆਵੋ ਕੇਰੇ ਕੰਮ। ਕਿਸ ਵਾਸਤੇ ਆਇਆ, ਹਿਸਾਬ ਕਿਤਾਬ ਸਾਰੇ ਹੋਣੇ ਨੇ। ਸਰੀਰ ਨੂੰ ਪਾਲਣ ਪੋਸ਼ਣ ਵਿੱਚ ਤਾਂ ਜ਼ਰੂਰ ਲੱਗ ਜਾਂਦਾ ਹੈ, ਭਲਕੇ ਉੱਠ ਪਪੋਲੀਐ ਬਿਨ ਬੁੱਝੇ ਮੁਗਦ ਅਜਾਣ, ਸੋ ਪ੍ਰਭ ਚੇਤਨ ਆਵਈ ਛੁੱਟੈ ਗੀ ਬੇਬਾਣ, ਸਤਿਗੁਰ ਸੇਤੀ ਚਿੱਤ ਲਾਏ ਸਦਾ ਸਦਾ ਰੰਗ ਮਾਣ। ਗੁਰੂ ਦੇ ਨਾਲ ਆਪਣੇ ਚਿੱਤ ਨੂੰ ਜੋੜ, ਚਿੱਤ ਜਿਹੜਾ ਹੈ ਸਰੀਰ ਜਿਹੜਾ ਹੈ ਤੈਨੂੰ ਰੱਬ ਦੀ ਯਾਦ ਵਾਸਤੇ ਮਿਲਿਆ ਹੈ। ਤਨ ਚੇਤਨ ਚੇਤਨ ਹੇਤ ਦਿਓ, ਨਹਿ ਭੋਗਣ ਹੇਤ ਜਗਦੀਸ ਦਿਓ, ਨਿੰਦਰਾ ਭੋਜਨ ਭੋਗ ਪੈ ਭੈ ਇਹ ਪਸ ਪੁਰਸ ਸਮਾਨ, ਨਰਨ ਗਿਆਨ ਨਿਜ ਅਧਕਤਾ ਗਿਆਨ ਬਿਨਾ ਪਸ ਜਾਣ। ਤੁਸੀਂ ਵੱਡਿਆਂ ਭਾਗਾਂ ਵਾਲੇ ਹੋ, ਗਿਆਨ ਰੱਖਣ ਵਾਲੇ ਹੋ, ਅੰਮ੍ਰਿਤ ਵੇਲੇ ਨੂੰ ਸੰਭਾਲਦੇ ਹੋ, ਸਤਿਗੁਰਾਂ ਦੀ ਸੰਗਤ ਵਿੱਚ ਬੈਠਦੇ ਹੋ, ਇਹ ਮੇਰੇ ਵਾਹਿਗੁਰੂ ਨਿਰੰਕਾਰ ਜੀ ਦੀ ਅਪਾਰ ਕਿਰਪਾ ਹੈ। ਗੁਰੂ ਸਵਾਰੀ ਸੰਗਤ ਜੀ ਲੜੀਵਾਰ ਗੁਰੂ ਸ਼ਬਦ ਨਾਲ ਰੋਜ਼ਾਨਾ ਸਾਂਝ ਬਣਦੀ ਹੈ। ਆਪ ਜੀ ਨੂੰ ਯਾਦ ਹੈ ਪਰਸੋਂ ਬੀਤ ਚੁੱਕਾ ਸ਼ਨੀਵਾਰ ਅੱਠਵੀਂ ਅਸ਼ਟਪਦੀ ਦੀ ਸਮਾਪਤੀ ਹੋ ਚੁੱਕੀ ਸੀ। ਅੱਜ ਤੁਹਾਨੂੰ ਗੁਰੂ ਅਰਜਨ ਦੇਵ ਮਹਾਰਾਜ ਕਿਰਪਾਲੂ ਦਾਤਾਰ ਜੀ ਦੇ ਅੰਮ੍ਰਿਤ ਬਚਨ ਨਾਵੀਂ ਅਸ਼ਟਪਦੀ ਦੀ ਪ੍ਰਾਰੰਭਤਾ ਹੋ ਰਹੀ ਹੈ। ਸ਼ਹੀਦਾਂ ਦੇ ਸਰਤਾਜ, ਸ਼ਾਂਤੀ ਦੇ ਪੁੰਜ, ਸ਼ਬਦ ਗੁਰੂ ਸੁਪੰਨ, ਗਰੀਬ ਨਿਵਾਜ ਜੀ ਅਪਾਰ ਕਿਰਪਾ ਕਰਦੇ ਨੇ। ਆਓ ਅੰਮ੍ਰਿਤ ਬਚਨਾਂ ਨਾਲ ਸਾਂਝ ਕਰੀਏ।

ਇਹ ਜੋ ਅਸ਼ਟਪਦੀ ਪ੍ਰਾਰੰਭ ਹੋ ਰਹੀ ਹੈ ਇਹਦੇ ਵਿੱਚ ਕਿਰਪਾਲੂ ਜੀ ਨੇ ਅਪਾਰ ਕਿਰਪਾ ਕੀਤੀ ਹੈ। ਜਗਿਆਸੂ ਜਣਾ ਨੇ ਬੇਨਤੀ ਕੀਤੀ, ਗਰੀਬ ਨਿਵਾਜ ਦੱਸੋ ਵੀ ਜਿਹੜਾ ਅਪਰਸ ਹੁੰਦਾ ਕਿਸੇ ਨੂੰ ਛੂਹਦਾ ਨਹੀਂ ਹੈ ਉਹਦੇ ਲੱਛਣ ਕੀ ਹੁੰਦੇ ਨੇ, ਫਿਰ ਗਰੀਬ ਨਿਵਾਸ ਕਿਰਪਾ ਕਰਕੇ ਦੱਸੋ ਵੀ ਵੈਸ਼ਨੂੰ ਦੇ ਲੱਛਣ ਕੀ ਹੁੰਦੇ ਨੇ। ਹੇ ਗਰੀਬ ਨਿਵਾਜ ਕਿਰਪਾ ਕਰਕੇ ਦੱਸੋ ਜਿਹੜਾ ਭਗਉਤੀਆ ਹੁੰਦਾ ਉਹਦੇ ਲੱਛਣ ਕੀ ਹੁੰਦੇ ਨੇ। ਹੇ ਗਰੀਬ ਨਿਵਾਜ ਕਿਰਪਾ ਕਰਕੇ ਦੱਸੋ ਵੀ ਪੰਡਿਤ ਦੇ ਲੱਛਣ ਕੀ ਹੁੰਦੇ ਨੇ। ਇੰਨੇ ਕੁ ਬੋਲ ਮੈਂ ਤੁਹਾਡੇ ਨਾਲ ਸਾਂਝੇ ਕਰ ਦਿੱਤੇ ਨੇ, ਇਹ ਚਾਰ ਪੌੜੀਆਂ ਦੇ ਚਾਰ ਪਦਿਆਂ ਦੇ। ਜਿਵੇਂ ਮੇਰੇ ਸਤਿਗੁਰੂ ਜੀ ਨੂੰ ਬੇਨਤੀ ਕੀਤੀ, ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਨੇ ਉਹਨਾਂ ਪ੍ਰਸ਼ਨਾਂ ਦਾ ਆਂਸਰ ਦਿੱਤਾ ਹੈ, ਸਾਨੂੰ ਬਾਹਰੋਂ ਲੈਣ ਦੀ ਲੋੜ ਨਹੀਂ ਪੈਂਦੀ। ਜਿਵੇਂ ਕਿ ਤੁਸੀਂ ਸ਼ਬਦ ਪੜ੍ਹਦੇ ਹੋ, ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ, ਇਸ ਸ਼ਬਦ ਦੇ ਵਿੱਚ ਸੱਤ ਜਗਿਆਸੂ ਜਣਾਂ ਵੱਲੋਂ ਪ੍ਰਸ਼ਨ ਨੇ ਅਤੇ ਉਹਨਾਂ ਸੱਤਾਂ ਹੀ ਪ੍ਰਸ਼ਨਾਂ ਦੇ ਆਂਸਰ ਵੀ ਨਾਲ ਹੀ ਮੇਰੇ ਸਤਿਗੁਰਾਂ ਨੇ ਬਖਸ਼ਿਸ਼ ਕੀਤੇ ਨੇ। ਤੇਵੇਂ ਇੱਥੇ ਮੇਰੇ ਗਰੀਬ ਨਿਵਾਜ ਦੇ ਚਰਨਾਂ 'ਚ ਬੇਨਤੀ ਕੀਤੀ, ਸਤਿਗੁਰੂ ਮਹਾਰਾਜ ਹੁਣ ਕਿਰਪਾ ਕਰਦੇ ਨੇ ਸਲੋਕ ਦੇ ਵਿੱਚ ਹੀ

ਜਿਹੜਾ ਹਿਰਦੇ ਵਿੱਚ ਨਾਮ ਨੂੰ ਸਾਂਭ ਕੇ ਰੱਖਦਾ ਹੈ, ਜਾਂ ਇਉਂ ਕਹਿ ਲਓ ਹਰ ਨਾਮ ਹਿਰਦੈ ਪਰੋਇਆ। ਜਿਵੇਂ ਕੋਈ ਮਾਲਾ ਗਲ ਵਿੱਚ ਪਾ ਲਈਦੀ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਨਾਮ ਵੱਸਦਾ ਹੈ, ਹਰ ਜਨ ਸਿਮਰੋ ਹਿਰਦੈ ਰਾਮ, ਹਰ ਜਨ ਕੋ ਅਪਦਾ ਨਿਕਟ ਨਿਆਵੈ ਪੂਰਨ ਦਾਸ ਕੇ ਕਾਮ। ਹਿਰਦੈ ਨਾਮ ਵਸਾਹਿਓ, ਘਰ ਬੈਠੇ ਗੁਰੂ ਧਿਆਇਓ। ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਕਹਿੰਦੇ ਅੰਤਰ ਨਾਮੋ, ਮੰਮੇ ਨੂੰ ਔਂਕੜ ਹੈ ਨਾਮ, ਜਿਨ੍ਹਾਂ ਦੇ ਅੰਦਰ ਮੇਰੇ ਗੁਰੂ ਦਾ ਨਾਮ ਵਸ ਗਿਆ ਹੈ, ਜਿਨ੍ਹਾਂ ਦੇ ਰੋਮ ਰੋਮ ਦੇ ਵਿੱਚ ਗੁਰੂ ਦਾ ਸ਼ਬਦ ਵਸ ਗਿਆ ਹੈ, ਤਾਂ ਮੇਰੇ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ, ਸਰਬ ਮੈਂ ਪੇਖੈ ਭਗਵਾਨ, ਤੇ ਸਾਰੀ ਕਾਇਨਾਤ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਜੀ ਨੂੰ ਵੇਖਦੇ ਨੇ। ਜਿਵੇਂ ਦਸ਼ਮੇਸ਼ ਮਹਾਰਾਜ ਕਿਰਪਾਲੂ ਜੀ ਕਿਰਪਾ ਕਰਦੇ, ਜਲੇ ਹਰੀ ਥਲੇ ਹਰੀ ਉਰੇ ਹਰੀ ਬਨੇ ਹਰੀ ਗਿਰੇ ਹਰੀ ਗੋਫੇ ਹਰੀ ਇਹਾਂ ਹਰੀ ਉਹਾਂ ਹਰੀ ਅਲੇਖ ਹਰੀ ਅਦਵੈਖ ਹਰੀ। ਉਹਦੇ ਤੋਂ ਬਿਨਾਂ ਕੋਈ ਖਾਲੀ ਜਗ੍ਹਾ ਹੈ ਹੀ ਨਹੀਂ ਹੈ। ਜਿਵੇਂ ਜਮਾਨ ਵੇਖਿਆ ਸਮਸਤ ਇੱਕ ਜੋਤ ਹੈ, ਨਾ ਘਾਟ ਹੈ ਨਾ ਬਾੜ ਹੈ, ਨਾ ਘਾਟ ਬਾੜ ਹੋਤ ਹੈ ਨਾ ਹਾਨ ਹੈ ਨਾ ਬਾਣ ਹੈ, ਸਮਾਨ ਰੂਪ ਜਾਨੀ। ਜਿਨ੍ਹਾਂ ਨੂੰ ਜਰੇ ਜਰੇ ਦੇ ਵਿੱਚੋਂ ਪਰਮਾਤਮਾ ਨਜ਼ਰ ਆ ਗਿਆ ਹੈ, ਪਹਿਲਾ ਲੱਛਣ ਕੀ ਹੈ? ਹਿਰਦੇ ਵਿੱਚ ਸਤਨਾਮ ਸ਼੍ਰੀ ਵਾਹਿਗੁਰੂ ਹੈ। ਦੂਸਰਾ ਲੜੀਵਾਰ ਸਾਰਿਆਂ ਵਿੱਚ ਪਰਮਾਤਮਾ ਨੂੰ ਵੇਖਦੇ ਨੇ। ਤੀਸਰਾ ਨਿਮਖ ਨਿਮਖ ਠਾਕੁਰ ਨਮਸਕਾਰ ਹੈ। ਤਿੰਨ ਮੋਹਰਾਂ ਲਾਈਆਂ ਨੇ ਮੇਰੇ ਸਾਹਿਬਾਂ ਨੇ ਪਰਸ ਵਾਸਤੇ। ਪਹਿਲਾ ਫਿਰ ਸੁਰਤ ਵਿੱਚ ਰੱਖਿਓ ਨਾਮ, ਦੂਜਾ ਫਿਰ ਸੁਰਤ ਵਿੱਚ ਰੱਖਿਓ ਜਰੇ ਜਰੇ ਚੋਂ ਪਰਮਾਤਮਾ ਨੂੰ ਵੇਖਣਾ, ਤੀਸਰਾ ਜਿਹੜਾ ਸਾਹਿਬ ਕਹਿੰਦੇ ਨੇ ਨਿਮਖ, ਅੱਖ ਚਮਕ ਦੇ ਉਹ ਤਾਂ ਨਿਮਖ ਹੋ ਜਾਂਦਾ ਹੈ। ਤਾਂ ਮਹਾਰਾਜ ਜੀ ਕਿਰਪਾਲੂ ਜੀ ਕਿਰਪਾ ਕਰਦੇ ਨੇ, ਇਹਨੇ ਇਹਨੇ ਸਮੇਂ ਦੇ ਵਿੱਚ ਮੇਰੇ ਵਾਹਿਗੁਰੂ ਨਿਰੰਕਾਰ ਨੂੰ ਹਾਜ਼ਰ ਜਾਣ ਕੇ ਤੇ ਉਹਨੂੰ ਨਮਸਕਾਰ ਕਰੀ ਜਾਵੇ, ਵੰਦਨਾ ਕਰੀ ਜਾਵੇ। ਕਰ ਡੰਡੌਤ ਪੁੰਨ ਵੱਡਾ ਹੇ, ਡੰਡੇ ਵੱਤ ਪੈਕੀ ਅੱਠ ਅੰਗ ਲਾ ਕੇ ਨਮਸਕਾਰਾਂ ਕਰਨੇ ਵੱਡਾ ਪੁੰਨ ਹੈ, ਪਰ ਅੰਦਰੋਂ ਹਿਰਦਾ ਸਾਫ ਹੋਵੇ। ਸਤਿਗੁਰੂ ਮਹਾਰਾਜ ਜੀ ਦੇ ਅੰਮ੍ਰਿਤ ਬਚਨ ਨੇ ਨਾਰਾਇਣ ਨਰਪਤ ਨਮਸਕਾਰ, ਐਸੇ ਗੁਰ ਕੋ ਬਲ ਬਲ ਜਾਈਏ ਆਪ ਮੁਕਤ ਮੋਹਿਤਾਰ, ਜਹਿ ਸਿਮਰਨ ਨਾਹੀ ਨਨਕਾਰ, ਮੁਕਤ ਕਰੈ ਉਤਰੈ ਬਹੁ ਭਾਰ, ਨਮਸਕਾਰ ਕਰ ਹਿਰਦੇ ਮਾਹੇ ਫਿਰ ਫਿਰ ਤੇਰਾ ਆਵਣ ਨਾ। ਇਹ ਕਿਰਪਾਲੂ ਜੀ ਨੇ ਕਿੰਨੀ ਵੱਡੀ ਕਿਰਪਾ ਕਰਤੀ ਜੇ ਸਾਹਿਬ ਜੀ ਕਹਿੰਦੇ ਹਿਰਦੇ ਵਿੱਚੋਂ ਭਿੱਜ ਕੇ ਨਮਸਕਾਰ ਕਰ ਦੇਵੇ ਨਾ, ਗੁਰੂ ਨੂੰ ਮੱਥਾ ਟੇਕ ਦੇਵੇ। ਸਤਿਗੁਰੂ ਜੀ ਇੰਨੇ ਕਿਰਪਾਲੂ ਨੇ, ਉਹਦਾ ਜੰਮਣਾ ਤੇ ਮਰਨਾ ਹੀ ਕੱਟ ਦਿੰਦੇ ਨੇ, ਪਰ ਵੰਦਨਾ ਕਰਨ ਵਾਲੇ ਖਿਆਲ ਰੱਖੇ ਏਦਾਂ ਨਾ ਕਿਧਰੇ ਹੋਵੇ। ਅਪਰਾਧੀ ਦੂਣਾ ਨਿਵੈ ਜਿਉਂ ਹੰਤਾ ਮਿਰਗਾਹੇ, ਸੀ ਸੁਨਵਾਇਆ ਕਿਆ ਥੀਏ ਜਾਂ ਹਿਰਦੈ ਕੁਸੁੱਦੇ, ਜਾਂ ਹਿਰਦਾ ਪੁੱਠਾ ਹੈ, ਕੋਈ ਬਹੁਤਾ ਲਾਭ ਨਹੀਂ ਮਿਲਣਾ। ਇਸ ਕਰਕੇ ਗਰੀਬ ਨਿਵਾਸ ਜੀ ਕਹਿੰਦੇ ਨਮਸਕਾਰ ਤਾਂ ਕੋ ਲੱਖ ਵਾਰ, ਲੱਖਾਂ ਹੀ ਵਾਰ, ਬਾਰ ਬਾਰ ਬਾਰ ਬਾਰ ਸਾਹਿਬਾਂ ਨੂੰ ਨਮਸਕਾਰ, ਨਮਸਕਾਰ ਤਾਂ ਕੋ ਲੱਖ ਵਾਰ, ਇਹੋ ਮਨ ਦੀਜੈ ਤਾਂ ਕੋ ਵਾਰ, ਸਿਮਰਨ ਜਾ ਕੇ ਮਿਟੇ ਸੰਤਾਪ, ਹੋਏ ਆਨੰਦ ਨਾ ਵਿਆਪੈ ਤਾਪ। ਗਰੀਬ ਨਿਵਾਸ ਜੀ ਕਿਰਪਾ ਕਰਦੇ ਨਮਸਕਾਰ ਰੱਖਣ ਹਾਰ, ਮਨ ਅਰਾਧ ਪ੍ਰਭੂ ਵੇਖ, ਸੰਤ ਰੇਣ ਕਰੋ ਮੱਜਣ, ਨਾਨਕ ਪਾਵੈ ਸੁਖ ਅਨੇਕ, ਆਦੇਸੋ ਤਸੈ ਆਦੇਸੋ, ਆਦ ਅਨੀਲ ਅਨਾਦ ਅਨਾਹਤ ਜੁਗ ਜੁਗ ਏਕੋ ਵੇਸ। ਸਾਹਿਬ ਜੀ ਕਿਰਪਾਲੂ ਜੀ ਹੋਰ ਕਿਰਪਾ ਕਰਦੇ ਨੇ ਨਮਸਕਾਰ ਗੁਰਦੇਵ ਕਾ, ਸਤ ਨਾਮ ਜਿਸ ਮੰਤਰ ਸੁਣਾਇਆ। ਤੇ ਜਦੋਂ ਤੁਸੀਂ ਜਾਪ ਸਾਹਿਬ ਪੜ੍ਹਦੇ ਹੋ ਨਾ, ਤਾਂ ਮਹਾਰਾਜ ਜੀ ਕਹਿੰਦੇ ਨਮਸਤੰਗ ਅਕਾਲੇ, ਨਮਸਤੰਗ ਕਿਰਪਾਲੇ, ਨਮਸਤੰਗ ਅਰੂਪੇ, ਨਮਸਤੰਗ ਅਨੂਪੇ, ਬਾਰੰਗ ਬਾਰ ਗੁਰੂ ਨੂੰ ਨਮਸਕਾਰ ਹੈ, ਨਮਸਕਾਰ ਹੈ। ਨਮੋ ਸੂਰਜ ਸੂਰਜੇ, ਨਮੋ ਚੰਦਰ ਚੰਦਰੇ, ਦੇਖੋ
ਸੂਰਜਾਂ ਦਾ ਸੂਰਜ ਹੈ ਉਹਨੂੰ ਮੇਰੀ ਨਮਸਕਾਰ ਹੈ, ਚੰਦਰਮਾ ਦਾ ਚੰਦਰਮਾ ਹੈ ਉਹਨੂੰ ਮੇਰੀ ਨਮਸਕਾਰ ਹੈ। ਬਾਰੰਗ ਬਾਰ ਕਿਰਪਾਲੂ ਦਾ ਤਾਰ ਮਹਾਰਾਜ ਨੇ ਨਮਸਕਾਰ ਨਮਸਕਾਰ ਨਮਸਕਾਰ ਕਹੀ ਹੈ। ਤੇਵੇਂ ਇੱਥੇ ਤਿੰਨ ਬਚਨ ਕਿਰਪਾਲੂ ਜੀ ਨੇ ਕਿਰਪਾ ਕੀਤੇ ਨੇ, ਪਹਿਲਾ ਨਾਮ, ਦੂਸਰਾ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਵੇਖਣਾ, ਤੇ ਤੀਸਰਾ ਗੁਰੂ ਗੁਰੂ ਨੂੰ ਭਾਵ ਨਮਸਕਾਰ ਕਰਨੀ। ਹੁਣ ਇਹ ਤਿੰਨ ਜਿਹੜੇ ਬੋਲ ਆ ਗਏ ਨੇ ਖਾਲਸਾ ਜੀ, ਇਹਨਾਂ ਤਿੰਨਾਂ ਵਿੱਚੋਂ ਦੇਖੀਏ ਵੀ ਸਾਡੇ ਵਿੱਚ ਇੱਕ ਵੀ ਮੌਜੂਦ ਹੈ, ਤਿੰਨ ਤਾਂ ਆ ਗਏ ਨੇ, ਨਾਮ ਵੀ ਆ ਗਿਆ ਹੈ। ਹੁਣ ਥੋੜ੍ਹੀ ਜਿਹੀ ਗਹਿਰਾਈ ਵਿੱਚ ਲੈਣਾ ਵੀ ਨਾਮ ਹੈ, ਦੂਸਰਾ ਫਿਰ ਆਪਣੇ ਆਪ ਤੇ ਬੋਲ ਢਕਾਉਣਾ ਹੈ ਕਥਾ ਕਰਨ ਵਾਲੇ ਨੂੰ ਵੀ ਰੱਬ ਸਾਰਿਆਂ ਵਿੱਚ ਨਜ਼ਰ ਆਉਂਦਾ ਹੈ, ਤੀਸਰਾ ਬੋਲ ਫਿਰ ਆਪਣੇ ਤੇ ਹੀ ਢਕਾਉਣਾ ਹੈ ਵੀ ਵਾਰ ਵਾਰ ਗੁਰੂ ਨੂੰ ਨਮਸਕਾਰ ਹਿਰਦੇ ਵਿੱਚ ਹੈ, ਗੁਰੂ ਦਾ ਸ਼ੁਕਰਾਨਾ ਹੈ। ਤਾਂ ਸਾਹਿਬ ਕਿਰਪਾਲੂ ਜੀ ਕਿਰਪਾ ਕਰਦੇ ਨੇ ਜਿਨ੍ਹਾਂ ਵਿੱਚ ਇਹ ਪਿਆਰੀ ਕਿਰਪਾ ਹੋ ਗਈ ਮੇਰੇ ਗੁਰੂ ਦੀ, ਨਾਨਕ ਉਹ ਅਪਰਸ ਸਗਲ ਨੇ ਸਤਾਰਾ। ਸਤਿਗੁਰੂ ਮਹਾਰਾਜ ਕਹਿੰਦੇ ਉਹ ਪਰਸ ਨੇ ਆਪ ਤਰਦੇ ਨੇ, ਤੇ ਜਿਹੜਾ ਜਿਹੜਾ ਉਹਨਾਂ ਦਾ ਸੰਗ ਕਰ ਲੈਂਦਾ ਹੈ ਉਹ ਵੀ ਸੰਸਾਰ ਸਮੁੰਦਰ ਤੋਂ ਤਰ ਜਾਂਦਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਵੇਖੋ ਜਿਹਦੇ ਹਿਰਦੇ ਵਿੱਚ ਨਾਮ ਵੱਸਦਾ ਹੈ, ਗੁਰਦੇਵ ਮਹਾਰਾਜ ਕਹਿੰਦੇ ਉਹ ਰਾਜਿਆਂ ਦਾ ਰਾਜਾ ਹੈ। ਜਿਸ ਨਾਮ ਹਿਰਦੈ ਸੋਈ ਵੱਡ ਰਾਜਾ, ਜਿਸ ਨਾਮ ਹਿਰਦੈ ਤਿਸ ਪੂਰੇ ਕਾਜਾ, ਜਿਸ ਨਾਮ ਹਿਰਦੈ ਤਿੰਨ ਕੋਟ ਧਨ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ। ਕਿਰਪਾਲੂ ਜੀ ਕਹਿੰਦੇ ਨੇ ਜਿਹਦੇ ਅੰਦਰ ਨਾਮ ਹੈ ਉਹ ਰਾਜਿਆਂ ਦਾ ਰਾਜਾ ਹੈ, ਕਰੋੜਾਂ ਧਨ ਪ੍ਰਾਪਤ ਹੋ ਗਿਆ, ਉਹਦੇ ਕਾਰਜ ਪੂਰੇ ਹੋ ਗਏ ਨੇ, ਤਾਂ ਫਿਰ ਚੌਥਾ ਬੋਲ ਸਾਹਿਬਾਂ ਨੇ ਆਖਿਆ ਨਾ ਬਿਨਾ ਬਿਰਥਾ ਸਭ ਜਾਏ। ਜਿਸ ਨਾਮ ਹਿਰਦੈ ਤਿਸ ਕੋਟ ਕਈ ਸੈਨਾ, ਜਿਸ ਨਾਮ ਹਿਰਦੈ ਤਿਸ ਸਹਿਜ ਸੁਖੈਨਾ, ਜਿਸ ਨਾਮ ਹਿਰਦੈ ਸੋ ਸੀਤਲ ਹੂਆ।

ਨਾ ਕਰੋੜਾਂ ਫੌਜਾਂ ਦਾ ਮਾਲਕ ਹੈ, ਜਿਹਦੇ ਅੰਦਰ ਨਾਮ ਵਸਦਾ ਕਰੋੜਾਂ ਧਨ ਦਾ ਮਾਲਕ ਹੋ ਗਿਆ ਹੈ, ਜਿਹਦੇ ਅੰਦਰ ਨਾਮ ਵਸਦਾ ਉਹਦੇ ਅੰਦਰ ਠੰਡ ਪੈ ਗਈ ਹੈ, ਜਿਸ ਨਾਮ ਰਿਹਾ ਸੋ ਸੀਤਲ ਹੂਆ, ਨਾਮ ਬਿਨਾ ਤ੍ਰਿਗ ਜੀਵਨ ਮੂਆ, ਜਿਸ ਨਾਮ ਰਿਹਾ ਸੋ ਜੀਵਨ ਮੁਕਤਾ, ਜਿਸ ਨਾਮ ਰਿਹਾ ਤੇ ਸਭ ਹੀ ਯੋਗਤਾ, ਜਿਸ ਨਾਮ ਰਿਹਾ ਤੈਨੂੰ ਨੌ ਨਿਦ ਪਾਏ, ਨਾਮ ਬਿਨਾ ਜਨਮ ਬਿਰਥਾ ਜਾਏ, ਨਾਮ ਤੋਂ ਬਿਨਾ ਜਨਮ ਬਿਰਥਾ ਚਲੇ ਜਾਂਦਾ, ਜਿਸ ਨਾਮ ਰਿਹਾ ਸੋ ਸਭ ਮੈਂ ਜਾਤਾ, ਉਹਨੂੰ ਕੋਈ ਮਸ਼ਹੂਰੀ ਕਰਨ ਦੀ ਲੋੜ ਨਹੀਂ ਹੈ, ਉਹ ਸਾਰਿਆਂ ਵਿੱਚ ਜਾਣਿਆ ਜਾਂਦਾ ਮੰਨਿਆ ਪਰਮੰਨਿਆ, ਜਿਸ ਨਾਮ ਰਿਹਾ ਸੋ ਸਭ ਮੈਂ ਜਾਤਾ, ਜਿਸ ਨਾਮ ਰਿਹਾ ਸੋ ਪੁਰਖ ਵਿਧਾਤਾ, ਜਿਸ ਨਾਮ ਰਿਹਾ ਸੋ ਪੁਰਖ ਭਗਵਾਨ, ਨਾਮ ਬਿਨਾ ਫਿਰ ਆਵਣ ਜਾਣ, ਜਿਸ ਨਾਮ ਰਿਹਾ ਤਿਸ ਪ੍ਰਗਟ ਪਹਾਰਾ, ਜਿਸ ਨਾਮ ਰਿਹਾ ਤਿਸ ਮਿਟਿਆ ਅੰਧਿਆਰਾ, ਜਿਹਦੇ ਅੰਦਰ ਨਾਮ ਵਸਦਾ ਗਿਆਨ ਦਾ ਹਨੇਰਾ ਦੂਰ ਹੋ ਜਾਂਦਾ ਹੈ। ਸਤਿਗੁਰੂ ਜੀ ਨੇ ਕਿਰਪਾ ਕੀਤੀ ਹੈ ਸਲੋਕ ਵਿੱਚ, ਇਹਨਾਂ ਤਿੰਨਾਂ ਚ ਵਸਤੂਆਂ ਦੇ ਵਿੱਚੋਂ ਪਦਾਰਥਾਂ ਦੇ ਵਿੱਚੋਂ ਗਰੀਬ ਨਿਵਾਜ ਸਾਡੇ ਤੇ ਇੱਕ ਦੀ ਵੀ ਕਿਰਪਾ ਕਰ ਦਿਓ, ਇਹ ਤੁਹਾਡੇ ਘਰ ਵਿੱਚ ਸਭ ਦਾਤਾਂ ਮਿਲਦੀਆਂ ਨੇ, ਐਸਾ ਜਿਹੜਾ ਪਰਸ ਹੈ ਉਹ ਆਪ ਤਰਦਾ ਹੈ ਤੇ

ਤੁਸੀਂ ਜ਼ਰੂਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਗੁਰੂ ਅਰਜਨ ਦੇਵ ਮਹਾਰਾਜ ਜੀ ਕਹਿੰਦੇ ਮਿਥਿਆ, ਮਿਥਿਆ ਦਾ ਅਰਥ ਹੈ ਨਾਸਵੰਤ। ਜਿਵੇਂ ਤੁਸੀਂ ਸੁਖਮਨੀ ਸਾਹਿਬ ਜੀ ਦੇ ਬੋਲ ਪੜ੍ਹਦੇ ਹੋ, ਮਿਥਿਆ ਤਨ ਧਨ ਕੁਟੰਬ ਸਬਾਇਆ, ਮਿਥਿਆ ਹੋਮੈ ਮਮਤਾ ਮਾਇਆ, ਮਿਥਿਆ ਰਾਜ ਜੋਬਣ ਧਨ ਮਾਲ, ਮਿਥਿਆ ਕਾਮ ਕ੍ਰੋਧ ਬਿਕਰਾਲ। ਇੱਥੋਂ ਤੱਕ ਮਿਥਿਆ ਕਹਿ ਦਈਏ ਝੂਠ, ਮਿਥਿਆ ਦਾ ਅਰਥ ਹੈ ਝੂਠ। ਇੱਥੋਂ ਤੱਕ ਕਹਿ ਦਈਏ ਜਿੰਨਾ ਸੰਸਾਰ ਦਾ ਪਸਾਰਾ ਹੈ ਨਾ ਜੀ, ਇਹ ਸਾਰੇ ਦਾ ਸਾਰਾ ਝੂਠਾ ਹੈ, ਸਾਰੇ ਦਾ ਸਾਰਾ ਝੂਠਾ, ਸੱਚਾ ਨਹੀਂ ਹੈ। ਤੁਸੀਂ ਕਹੋ ਜੀ ਉਹ ਕਿਵੇਂ? ਤਾਂ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਜੀ ਦੀ ਅੰਮ੍ਰਿਤ ਬਾਣੀ ਦੇ ਅੰਮ੍ਰਿਤ ਬਚਨ ਨੇ, ਸਾਹਿਬ ਕਹਿੰਦੇ ਦ੍ਰਿਸ਼ਟ ਮਾਣ ਹੈ ਸਗਲ ਮਥੇਨਾ। ਜੋ ਜੋ ਸਾਨੂੰ ਦ੍ਰਿਸ਼ਟੀ ਦੇ ਅੰਦਰ ਆ ਰਿਹਾ ਹੈ, ਜੋ ਸਾਨੂੰ ਨਿਗਾਹ ਦੇ ਅੰਦਰ ਆ ਰਿਹਾ ਹੈ ਸੰਸਾਰ ਵਿੱਚ, ਉਹ ਸਾਰੇ ਦਾ ਸਾਰਾ ਝੂਠ ਹੈ, ਸੱਚ ਨਹੀਂ ਹੈ। ਜਦੋਂ ਬੰਦੀ ਛੋੜ ਦਿਹਾੜਾ ਆਉਂਦਾ ਹੈ, ਉਸ ਦਿਨ ਇੱਕ ਗੁਰੂ ਕੇ ਕੀਰਤਨੀਏ ਸਿੰਘ ਸਾਹਿਬਾਨ ਜੀ ਭਾਈ ਗੁਰਦਾਸ ਸਾਹਿਬ ਜੀ ਦੀ ਪੌੜੀ ਲੈ ਕੇ ਤੇ ਉਹ ਸ਼ਬਦ ਦੀ ਟੇਕ ਲੈ ਲੈਂਦੇ ਨੇ, ਉਹ ਭੁਲੇਖਾ ਜੇ ਇਉਂ ਲੱਗਦਾ ਵੀ ਦੀਵੇ ਬਲਦੇ ਹੀ ਰਹਿੰਦੇ ਨੇ। ਉਹ ਟੇਕ ਇਹ ਲਈ ਹੁੰਦੀ ਹੈ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਆਮ ਇਹ ਸ਼ਬਦ ਜਿਹੜਾ ਬੰਦੀ ਛੋੜ ਵਾਲੇ ਦਿਹਾੜੇ ਵਾਰ-ਵਾਰ ਜਾਪ ਹੁੰਦਾ ਰਹਿੰਦਾ ਵੀ ਦੀਵਾਲੀ ਦੀ ਰਾਤ ਦੀਵੇ ਬਾਲੀਅਨ। ਸੁਣਨ ਵਾਲੇ ਜਗਿਆਸੂਆਂ ਨੂੰ ਮਹਿਸੂਸ ਹੋ ਰਿਹਾ ਹੈ ਵੀ ਜਿਹੜਾ ਦੀਵਾ ਹੈ ਉਹ ਬਲਣਾ ਚਾਹੀਦਾ, ਦੀਵਾ ਬਲੇ ਅੰਧੇਰਾ ਜਾਏ। ਠੀਕ ਹੈ, ਖੁਸ਼ੀਆਂ ਕਰਨੀਆਂ ਨੇ, ਕਰੋ ਰੱਜ ਰੱਜ ਕੇ ਕਰੋ, ਪਰ ਸ਼ਬਦਾਂਤਰੀ ਵੀ ਭਾਵ ਲੈਣਾ। ਗੁਰਸਿੱਖਾਂ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਦੇ ਆਉਣ ਤੇ ਖੁਸ਼ੀਆਂ ਕੀਤੀਆਂ ਨੇ, ਦੀਪਮਾਲਾ ਹੋਈਆਂ ਨੇ, ਪਰ ਇਹ ਬਾਤ ਵਿੱਚੋਂ ਜ਼ਰੂਰੀ ਲੈਣੀ ਹੈ। ਇਹ ਨੇ ਵੀ ਦੀਪਮਾਲਾ ਨਹੀਂ ਹੋਈ, ਇਹਦਾ ਖੰਡਨ ਨਹੀਂ ਹੈ, ਉਸ ਪਾਸੇ ਨਹੀਂ ਜਾਣਾ, ਪਰ ਇਹਦੇ ਵਿੱਚੋਂ ਸ਼ਬਦ ਲੈਣਾ ਹੈ। ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਦੀਵਾ ਬਲਿਆ, ਤੇ ਦੀਵਾ ਕਿੰਨਾ ਚਿਰ ਬਲਦਾ? ਜਦੋਂ ਦੀਵੇ 'ਚ ਤੇਲ ਹੋਵੇ। ਕਈ ਵਾਰ ਤਾਂ ਮੈਂ ਇੱਦਾਂ ਵੀ ਵੇਖਿਆ ਦੀਵੇ ਬਲਦਿਆਂ ਬਲਦਿਆਂ ਭੈਣਾਂ ਬੀਬੀਆਂ ਬੱਚੀਆਂ ਬਾਲਦੀਆਂ ਹੁੰਦੀਆਂ ਨੇ, ਬਾਲ ਕੇ ਸਹੀ ਜੇ ਬਾਹਰ ਨੂੰ ਜਾਂਦੀਆਂ ਹਵਾ ਆਉਂਦੀ, ਫਿਰ ਬੁੱਝ ਗਿਆ ਦੀਵਾ, ਬੁੱਝ ਗਿਆ, ਝੂਠ ਹੈ ਨਾ, ਸੱਚ ਨਹੀਂ ਹੈ। ਦੀਵਾਲੀ ਦੀ ਰਾਤ ਦੀਵੇ ਬਾਲੀ ਹੈ ਨਾ। ਫਿਰ ਦੂਜਾ ਬੋਲ ਕਹਿੰਦੇ ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਅੰਬਰ ਹੈ ਆਕਾਸ਼, ਰਾਤ ਪਵੇਗੀ ਤੇ ਤੁਹਾਨੂੰ ਡਕਮ ਚਮਕਦੇ ਜਗਮਗ ਜਗਮਗ ਕਰਦੇ ਤਾਰੇ ਨਜ਼ਰ ਆ ਜਾਣੇ, ਟਿਮ ਟਮਾਉਂਦੇ ਤਾਰੇ ਨਜ਼ਰ ਆਉਣੇ ਨੇ। ਪਰ ਇੱਕ ਗੱਲ ਜ਼ਰੂਰ ਹੈ, ਜਿਉਂ ਹੀ ਪ੍ਰਭਾਤ ਆਉਣੀ ਹੈ, ਸੂਰਜ ਦੀ ਕਿਰਨਾਂ ਆਉਣ ਨੂੰ ਤਿਆਰ ਹੋਣੀਆਂ ਤਾਰਿਆਂ ਨੇ, ਝੂਠ ਹੈ ਨਾ, ਲੋਪ ਹੋ ਜਾਣਾ ਹੈ, ਰਹਿਣ ਵਾਲੇ ਨਹੀਂ ਹੈ, ਨਾ ਦੀਵਾ ਰਹਿਣ ਵਾਲਾ ਹੈ, ਨਾ ਤਾਰੇ ਰਹਿਣ ਵਾਲੇ ਨੇ, ਮਿਥਿਆ। ਅਮਤਾਰੇ ਜਾਤ ਸਨਾਤ ਅੰਬਰ ਭਾਲੀ ਹਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀ ਹਨ। ਬਸੰਤ ਰੁੱਤ ਵਿੱਚ ਫੁੱਲ ਖਿੜਦੇ ਨੇ, ਬਾਗ ਬਗੀਚੇ 'ਚ ਖਿੜਦੇ ਨੇ, ਪਰ ਉਹਨਾਂ ਦਾ ਵੀ ਸਮਾਂ ਹੁੰਦਾ, ਸਮੇਂ ਤੋਂ ਬਾਅਦ ਸਮਾਪਤ ਹੋ ਜਾਂਦੇ ਨੇ। ਤੀਰਥ ਜਾਤੀ ਜਾਤ ਨੈਣ ਨਿਹਾਲੀ ਹਨ। ਤੀਰਥਾਂ ਤੇ ਲੋਕ ਜਾਂਦੇ ਨੇ, ਜਾਣਾ ਚਾਹੀਦਾ ਹੈ, ਪਰ ਇੱਕ ਗੱਲ ਤਾਂ ਜ਼ਰੂਰ ਹੈ ਨਾ, ਜਿਸ ਵੇਲੇ ਤੀਰਥਾਂ ਦੇ ਪੁਰਬ ਆਉਂਦੇ ਨੇ, ਤੁਸੀਂ ਅਨੰਦਪੁਰ ਸਾਹਿਬ ਜੀ ਦੀ ਪਾਵਨ ਧਰਤੀ ਤੇ ਹੋਲੇ ਮਹੱਲੇ ਤੇ ਜਾਓ, ਆਖੋ ਗੱਜ ਕੇ ਸਤਨਾਮ ਸ਼੍ਰੀ ਵਾਹਿਗੁਰੂ। ਹੋਲੇ ਮਹੱਲੇ ਤੇ ਜਾਂਦਿਆਂ ਇੰਨੇ ਪਿਆਰੇ ਗੁਰਸਿੱਖ ਦੂਰੋਂ ਨੇੜਿਓਂ ਆਉਂਦੇ ਨੇ ਵੀ 10-10 ਮੀਲਾਂ ਤੇ ਟਰੈਕਟਰ ਟਰਾਲੀਆਂ ਸਕੂਟਰ ਪਿਛਾਂ ਹੀ ਲੱਗ ਜਾਂਦੇ ਨੇ। ਤੁਹਾਨੂੰ ਪਤਾ ਹੈ ਸਤਿਗੁਰਾਂ ਦੇ ਦਰਸ਼ਨ ਦੀਦਾਰੇ ਉਮੜ ਕਰਕੇ ਆਉਂਦੇ, ਸੰਗਤ ਵਿੱਚ ਆਉਣਾ ਬੜਾ ਜ਼ਰੂਰੀ ਹੈ। ਪਰ ਜਦੋਂ ਪੁਰਬ ਲੰਘ ਜਾਂਦਾ ਜੇ, ਫਿਰ ਉੱਥੇ ਪੱਤਲਾਂ ਤੇ ਡੂਨੇ ਨਜ਼ਰ ਖਿਲਰੇ ਨਜ਼ਰ ਆਉਂਦੇ, ਇਦੋਂ ਵੱਧ ਕੇ ਕੁਝ ਨਜ਼ਰ ਨਹੀਂ ਆਉਂਦਾ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਇੱਕ ਗੱਲ ਚੇਤਾ ਰੱਖੋ, ਤੀਰਥ ਬਣਿਆ ਹੈ ਗੁਰੂ ਕਰਕੇ ਤੇ ਨਾਮ ਕਰਕੇ। ਤੀਰਥ ਜਾਤੀ ਜਾਤ ਨੈਣ ਨਿਹਾਲੀਅਨ ਪੰਜਵਾਂ ਬੋਲ ਕਹਿੰਦੇ ਨੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ, ਕਹਿੰਦੇ ਆਕਾਸ਼ ਵਿੱਚ ਬੱਦਲ ਆਉਂਦੇ ਨੇ, ਉਹਨਾਂ ਦੇ ਸੋਹਣੇ ਸੋਹਣੇ ਬਾਗ ਬਗੀਚੇ ਲੱਗਦੇ ਨੇ। ਜਦੋਂ ਹਵਾ ਆਉਂਦੀ ਹੈ ਉਹ ਕੋਈ ਨਜ਼ਰ ਨਹੀਂ ਆਉਂਦਾ, ਬੱਦਲਾਂ ਦੀ ਛਾਂ ਖਤਮ ਹੋ ਜਾਂਦੀ ਹੈ।
ਸਾਰੀਆਂ ਪੌੜੀਆਂ ਇੱਕ ਵਾਰ ਪੜ੍ਹੀਏ। ਦੀਵਾਲੀ ਦੀ ਰਾਤ ਦੀਵੇ ਬਾਲੀਅਨ, ਤਾਰੇ ਜਾਤ ਸਨਾਤ ਅੰਬਰ ਭਾਲੀਅਨ, ਫੁੱਲਾਂ ਦੀ ਬਾਗਾਤ ਚੁਣ ਚੁਣ ਚਾਲੀਅਨ, ਤੀਰਥ ਜਾਤੀ ਜਾਤ ਨੈਣ ਨਿਹਾਲੀਅਨ, ਹਰ ਚੰਦੌਰੀ ਝਾਤ ਵਸਾਏ ਉਚਾਏ ਵਸਾਲੀਅਨ, ਗੁਰਮੁਖ ਸ਼ਬਦ ਸੰਭਾਲ। ਸਾਹਿਬ ਜੀ ਕਹਿੰਦੇ ਗੁਰੂ ਦੇ ਸ਼ਬਦ ਨੂੰ ਸੰਭਾਲ, ਸੰਭਾਲ ਉਹਨੂੰ ਚੇਤੇ ਕਰ। ਤਾਂ ਸ਼ਬਦ ਜਿਹੜਾ ਹੈ ਉਹ ਜੁਗੋ ਜੁਗ ਅਟਲ ਹੈ, ਉਹ ਮਿਥਿਆ ਨਹੀਂ, ਉਹ ਅਟਲ ਹੈ। ਤਾਂ ਜਿਵੇਂ ਇਹ ਸ਼ਬਦ ਅਟਲ ਹੈ, ਸੰਸਾਰ ਦੀ ਰਚਨਾ ਦੀ ਗੱਲ ਕਰ ਰਹੇ ਸੀ ਝੂਠ ਹੈ, ਤਾਂ ਮਹਾਰਾਜ ਕਹਿੰਦੇ ਜਗ ਰਚਨਾ ਸਭ ਝੂਠ ਹੈ ਜਾਣ ਲਿਹੋ ਰੇ, ਮੀਤ ਕਹਿ ਨਾਨਕ ਥਿਰ ਨਾ ਰਹਿ ਜਿਉ ਬਾਲੂ ਕੀ ਭੀਤ। ਫਿਰ ਇੱਕ ਬੋਲ ਹੋਰ ਵੀ ਆਉਂਦਾ, ਸਾਧੋ ਰਚਨਾ ਰਾਮ ਬਣਾਈ ਇੱਕ ਬਿਣਸੈ ਇੱਕ ਅਸਥਰ ਮਨ ਹੈ। ਇੱਕ ਤਾਂ ਬਿਣਸ ਰਹੇ ਨੇ ਤੇ ਇੱਕ ਕਹਿੰਦੇ ਜੀ ਅਸੀਂ ਪੱਕੇ ਰਹਿਣ ਵਾਲੇ ਨੇ, ਬਣੀ ਹੋਈ ਰਚਨਾ ਖੇਡ ਉਹਦੀ ਹੈ। ਸਾਧੋ ਰਚਨਾ ਰਾਮ ਬਣਾਈ ਇੱਕ ਬਿਣਸੈ ਇੱਕ ਅਸਥਰ ਮਨ ਹੈ, ਅਚਰਜ ਲਖਿਓ ਨਾ ਜਾਈ ਕਾਮ ਕ੍ਰੋਧ ਮੋਹ ਬਸ ਪ੍ਰਾਣੀ ਹਰ ਮੂਰਤ ਬਿਸਰਾਈ। ਇੱਕ ਬਹਾਦਰ ਸੱਚੇ ਪਾਤਸ਼ਾਹ ਜੀ ਕਿਰਪਾਲੂ ਜੀ ਕਿਰਪਾ ਕਰਦੇ, ਝੂਠਾ ਤਨ ਸਾਚਾ ਕਰ ਮਾਨਿਓ, ਜਿਉਂ ਸੁਪਨਾ ਰਹਿ ਨਾਈ, ਜੋ ਦੀਸੈ ਸੋ ਸਗਲ ਬਿਨਾਸੈ, ਜਿਉਂ ਬਹਾਦਰ ਕੀ ਛਾਈ, ਜਣ ਨਾਨਕ ਜਗ ਜਾਣਿਓ ਮਿਥਿਆ ਰਹਿਓ ਰਾਮ ਸਰਨਾਈ। ਗੁਰੂ ਤੇਗ ਬਹਾਦਰ ਜੀ ਕਹਿੰਦੇ ਮਿਥਿਆ ਜਾਣ ਕੇ ਝੂਠ ਜਾਣ ਕੇ ਤਾਂ ਸੱਚੇ ਪਾਤਸ਼ਾਹ ਤੁਹਾਡੇ ਚਰਨਾਂ ਦੀ ਸ਼ਰਨ ਵਿੱਚ ਆ ਗਏ। ਮਨੁੱਖ ਕੋਲ ਹੈ ਗੁਰੂ ਸ਼ਬਦ ਦਾ ਗਿਆਨ, ਮੈਂ ਜਿੱਥੇ ਬਾਤ ਲਿਆਉਣੀ ਹੈ ਸ਼ਬਦ ਦੁਆਰੇ ਇਹਨੂੰ ਪਤਾ ਲੱਗ ਗਿਆ ਵੀ ਸਭ ਝੂਠ ਹੈ ਝੂਠ ਹੈ। ਜਿਵੇਂ ਤੁਸੀਂ ਬਚਨ ਪੜ੍ਹਦੇ ਹੋ ਖੂਬ ਖੂਬ ਖੂਬ ਖੂਬ ਖੂਬ ਤੇਰੋ ਨਾਮ, ਝੂਠ ਝੂਠ ਝੂਠ ਝੂਠ ਦੁਨੀ ਗੁੰਮ ਹਨ, ਝੂਠ ਹੈ। ਤਾਂ ਜਦੋਂ ਪਤਾ ਲੱਗ ਗਿਆ ਗਿਆਨ ਤੇ ਫਿਰ ਇਹਨੂੰ ਆਪਣੇ ਰਸਨਾ ਦੁਆਰੇ ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਝੂਠ ਨਹੀਂ ਬੋਲਣਾ ਚਾਹੀਦਾ, ਇਸ ਰਸਨਾ ਦੁਆਰੇ ਸੱਚ ਦੀ ਕਮਾਈ ਕਰਨੀ ਚਾਹੀਦੀ ਹੈ। ਅਪਰਸ ਉਹ ਹੈ ਮਿਥਿਆ ਨਾ ਹੀ ਰਸਨਾ ਪਰਸ, ਜਿਹਦੀ ਰਸਨਾ ਉੱਤੇ ਖਸਖਸ ਦੇ ਦਾਣੇ ਜਿੰਨਾ ਵੀ ਝੂਠ ਨਾ ਹੋਵੇ ਉਹਨੂੰ ਕਹਿੰਦੇ ਅਪਰਸ। ਤੇ ਸਾਡੇ ਵਰਗਾ ਬੰਦਾ ਕਹਿੰਦੇ ਝੂਠ ਤੋਂ ਬਿਨਾਂ ਕੰਮ ਹੀ ਨਹੀਂ ਚੱਲਦਾ, ਇੱਕ ਝੂਠ ਬੋਲੋ ਸੌ ਝੂਠ ਹੋਰ ਬੋਲ ਦਿਓ ਝੂਠ ਫਿਰ ਵੀ ਜ਼ਾਹਰ ਹੋ ਜਾਣਾ। ਝੂਠ ਕਦੇ ਛੁਪਿਆ ਛੁਪਦਾ ਨਹੀਂ, ਕਈਆਂ ਦੀ ਐਸੀ ਫਿਦਰਤ ਹੁੰਦੀ ਹੈ ਝੂਠ ਬੋਲ ਕੇ ਫਿਰ ਮੁੱਕਰ ਜਾਣਾ, ਮੈਂ ਤਾਂ ਕਿਹਾ ਹੀ ਨਹੀਂ, ਆਪਣੇ ਆਪ ਨੂੰ ਪੱਕਾ ਮੰਨੀ ਬੈਠਣਾ, ਮੈਂ ਜੋ ਕਹਿ ਰਿਹਾ ਮੈਂ ਸੱਚ ਕਹਿ ਰਿਹਾ। ਸਾਹਿਬ ਜੀ ਕਿਰਪਾਲੂ ਜੀ ਕਿਰਪਾ ਕਰਦੇ ਮਿਥਿਆ ਨਾ ਹੀ ਰਸਨਾ ਪਰਸ, ਰਸਨਾ ਤੇ ਜਿਹੜਾ ਮਿਥਿਆ ਝੂਠ ਹੈ ਸ਼ੋਧਾ ਨਹੀਂ ਹੈ ਉਹ ਸੱਚ ਦੇ ਪੁਜਾਰੀ ਹੋ ਜਾਂਦੇ ਨੇ। ਮਨ ਮੈਂ ਪ੍ਰੀਤ ਨਿਰੰਜਣ ਦਰਸ, ਤੇ ਉਹਨਾਂ ਦੇ ਅੰਦਰ ਮਨ ਦੇ ਅੰਦਰ ਗੁਰੂ ਦੇ ਪ੍ਰੀਤੀ ਹੁੰਦੀ ਹੈ, ਕਾਹਦੀ ਦਰਸ਼ਨਾ ਦੀ, ਵੀ ਸਤਿਗੁਰੂ ਜੀ ਤੁਹਾਡੇ ਦੀਦਾਰ ਚਾਹੀਦੇ ਨੇ, ਤੁਹਾਡੇ ਦਰਸ਼ਨਾਂ ਤੋਂ ਬਿਨਾਂ ਹੋਰ ਕੁਝ ਨਹੀਂ ਚਾਹੀਦਾ। ਤੁਸੀਂ ਇੱਕ ਬੋਲ ਪੜ੍ਹਦੇ ਹੋ ਕਾਂਖੀ ਏਕੈ ਦਰਸ ਤੁਹਾਰੋ, ਨਾਨਕ ਉਨ ਸੰਗ ਮੋਹੇ ਉਧਾਰੋ। ਤੁਹਾਨੂੰ ਯਾਦ ਇੱਕ ਛੋਟੀ ਜਿਹੀ ਗਾਥਾ ਸਾਂਝੀ ਕਰਾਂ, ਜਿਸ ਵੇਲੇ ਕਸ਼ਮੀਰ ਦਾ ਇਲਾਕਾ ਜਿੱਥੇ ਛੇਵੇਂ ਪਾਤਸ਼ਾਹ ਜੀ ਦਾ ਗੁਰਦੁਆਰਾ ਬਣਿਆ ਹੋਇਆ, ਪ੍ਰੀਤੀ ਦੀ ਬਾਤ ਹੈ। ਇੱਕ ਬਜ਼ੁਰਗ ਮਾਂ ਜਿਹਦਾ ਨਾਮ ਕਵੀ ਰਾਜ ਜੀ ਨੇ ਭਾਗ ਭਰੀ ਲਿਖਿਆ ਹੈ, ਤੇ ਵਾਕਿਆ ਉਹ ਭਾਗਾਂ ਵਾਲੀ ਹੈ, ਭਾਗਾਂ ਵਾਲੀ ਹੈ, ਬਿਰਧ ਅਵਸਥਾ ਹੈ ਔਰ ਛੇਵੇਂ ਪਾਤਸ਼ਾਹ ਜੀ ਨੂੰ ਯਾਦ ਕਰਦੀ ਹੈ ਗੁਰਦੇਵ ਮਹਾਰਾਜ, ਬਿਰਧ ਅਵਸਥਾ ਹੋ ਗਈ ਜੇ ਮੈਂ ਤੁਹਾਡੇ ਕੋਲ ਚੱਲ ਕੇ ਆਪ ਤਾਂ ਨਹੀਂ ਆ ਸਕਦੀ। ਆਖੋ ਸਤਨਾਮ ਸ਼੍ਰੀ, ਤੁਹਾਡੇ ਕੋਲ ਚੱਲ ਕੇ ਆਪ ਤਾਂ ਆ ਨਹੀਂ ਸਕਦੀ। ਇਹ ਅਨੇਕਾਂ ਸਾਖੀਆਂ ਆਉਂਦੀਆਂ ਨੇ, ਸੱਤਵੇਂ ਪਾਤਸ਼ਾਹ ਜੀ ਦੀ ਵੀ ਆਉਂਦੀ ਹੈ, ਕਲਗੀਧਰ ਪਾਤਸ਼ਾਹ ਜੀ ਦੀ ਵੀ ਏਦਾਂ ਦੀ ਬਾਤ ਆਉਂਦੀ ਹੈ, ਮੈਂ ਆਪ ਨਹੀਂ ਆ ਸਕਦੀ। ਪਰ ਇੰਨਾ ਅੰਦਰੋਂ ਯਾਦ ਕਰਦੀ ਹੈ ਗੁਰੂ ਨਾਨਕ ਮਹਾਰਾਜ ਦੀ ਗਾਥਾ, ਤੁਹਾਨੂੰ ਸੁਣਾਈ ਸੀ ਰਾਜੇ ਸ਼ਿਵ ਨਵ ਦੀ, ਪਿਛਲੇ ਢਾਈ ਤਿੰਨ ਵੀਕਾਂ ਹੋ ਗਈਆਂ ਨੇ, ਗੁਰਦੇਵ ਮਹਾਰਾਜ ਨੇ ਦੀਦਾਰ ਬਖਸ਼ੇ ਸੀ।
ਤੁਹਾਨੂੰ ਮੁਗਲੂ ਦੀ ਗਾਥਾ ਸੁਣਾਈ ਸੀ, ਤੇਵੇਂ ਭਾਗ ਭਰੀ ਦੀ ਗਾਥਾ ਹੈ। ਧੰਨ ਗੁਰੂ ਹਰਗੋਬਿੰਦ ਮਹਾਰਾਜ ਨੂੰ ਯਾਦ ਕਰਦੀ ਹੈ ਤਾਂ ਮੇਰੇ ਗੁਰਦੇਵ ਮਹਾਰਾਜ ਸੱਚੇ ਪਾਤਸ਼ਾਹ ਮਾਤਾ ਦਾ ਪ੍ਰੇਮ ਜਾਣਦਿਆਂ ਹੋਇਆਂ ਕਸ਼ਮੀਰ ਪੁੰਛ ਵਿੱਚ ਜਾ ਕੇ ਮਾਤਾ ਨੂੰ ਭਾਗਾਂ ਵਾਲੀ ਬਣਾ ਦਿੰਦੇ ਨੇ। ਫਿਰ ਇੱਕ ਬਾਤ ਹੋਰ ਸਮਝਿਓ, ਜਿਸ ਵੇਲੇ ਸਤਿਗੁਰੂ ਮਹਾਰਾਜ ਇੱਥੇ ਪਹੁੰਚਦੇ ਨਾ, ਦੀਵਾਨ ਲੱਗਦਾ ਹੈ ਤੁਹਾਡੇ ਨਾਲ ਗੁਰੂ ਕਿੰਨਾ ਕੁ ਪਿਆਰ ਕਰਦਾ ਹੈ। ਸਿੱਖ ਦੂਰ ਦਰੇਡਿਆਂ ਤੋਂ ਸਤਿਗੁਰੂ ਜੀ ਦੇ ਦਰਸ਼ਨ ਦੀਦਾਰੇ ਕਰਨ ਵਾਸਤੇ ਆਉਣ ਲੱਗੇ। ਉਹਨਾਂ ਸਿੱਖਾਂ ਵਿੱਚ ਵੱਖ ਵੱਖ ਸੰਗਤਾਂ ਭੇਟਾ ਲਿਆ ਕੇ ਲਿਆਉਣ ਲੱਗੀਆਂ। ਇੱਕ ਸਿੱਖ ਆਇਆ ਜਿਹਨੇ ਸ਼ਹਿਤ ਲੈ ਕੇ ਆ ਰਿਹਾ ਹੈ, ਤਾਂ ਉਸ ਰਸਤੇ ਵਿੱਚ ਭਾਈ ਸਾਹਿਬ, ਭਾਈ ਕੱਟੂ ਜੀ, ਭਾਈ ਕਮਲੀਆ ਜੀ ਮਿਲ ਜਾਂਦੇ ਨੇ। ਖੁਸ਼ਬੋ ਆਈ, ਕਹਿਣ ਲੱਗੇ ਵੀ ਥੋੜ੍ਹਾ ਜਿਹਾ ਦੇ ਦੇ। ਕਹਿੰਦਾ ਨਾ ਜੀ, ਗੁਰੂ ਨੂੰ ਭੇਟਾ ਕਰਨਾ ਪ੍ਰੀਤੀ ਹੈ ਨਾ, ਪਹਿਲਾਂ ਗੁਰੂ ਛਕਣਗੇ ਫਿਰ ਛਕਾਵਾਂਗੇ। ਉਹਨੇ 2-3 ਵਾਰ ਮੰਗਿਆ, ਨਾ ਦਿੱਤਾ, ਮੁੱਕ ਦੀ ਗੱਲ ਕਰੀਏ। ਜਦੋਂ ਸਾਹਿਬਾਂ ਦੀ ਹਜ਼ੂਰੀ ਅੰਦਰ ਆਇਆ, ਸੰਗਤਾਂ ਨੇ ਭੇਟਾਵਾਂ ਰੱਖੀਆਂ, ਇਸ ਸਿੱਖ ਨੇ ਵੀ ਅੱਗੇ ਸ਼ਹਿਤ ਰੱਖ ਦਿੱਤਾ। ਜਦੋਂ ਸ਼ਹਿਤ ਰੱਖਿਆ ਤੇ ਮਹਾਰਾਜ ਕਹਿੰਦੇ ਕੀ ਸ਼ਹਿ ਕੀ ਲਿਆ ਭਾਈ ਗੁਰਮੁਖਾ? ਗਰੀਬ ਨਿਵਾਜ, ਕੱਚੇ ਭਾਂਡੇ ਵਿੱਚ ਤਾਜ਼ਾ ਸ਼ਾਮੀ ਕੱਲ ਦਾ ਚੋਇਆ ਹੋਇਆ ਸ਼ਹਿਤ, ਜੇ ਇਹ ਤੁਹਾਡੇ ਛਕਣ ਵਾਸਤੇ ਹੈ। ਸਤਿਗੁਰੂ ਜੀ ਕਹਿੰਦੇ ਛਕਾ। ਜਦੋਂ ਕੱਪੜਾ ਲਾਇਆ ਤੇ ਕਿਰਮੋ ਕਿਰਮਾ ਨਾਲ ਭਰਿਆ ਹੋਇਆ ਸੀ, ਚਿੱਟੇ ਚਿੱਟੇ ਕੀੜੇ ਥੱਲੇ ਉੱਤੇ ਹੋ ਰਹੇ ਨੇ। ਹੈਰਾਨ ਹੋ ਗਿਆ ਗੁਰਦੇਵ ਮਹਾਰਾਜ। ਕੁਝ ਘੰਟਿਆਂ ਵਿੱਚ ਸੱਚੇ ਪਾਤਸ਼ਾਹ ਜੀ ਹੱਸ ਕੇ ਕਹਿੰਦੇ, ਜਿੱਥੇ ਮੰਗਿਆ ਸੀ ਉੱਥੇ ਦਿੱਤਾ ਹੀ ਨਹੀਂ। ਆਖੋ ਸਤਨਾਮ ਸ਼੍ਰੀ, ਵਾਪਸ ਲੈ ਕੇ ਜਾ। ਆਹ ਹੈ ਗੁਰੂ ਦੇ ਪ੍ਰੀਤੀ ਸਿੱਖ ਨਾਲ, ਤੇ ਸਿੱਖ ਦੀ ਪ੍ਰੀਤੀ ਗੁਰੂ ਨਾਲ। ਤਾਂ ਮਹਾਰਾਜ ਕਹਿੰਦੇ ਨੇ, ਮਨ ਮਹਿ ਪ੍ਰੀਤ ਨਿਰੰਜਨ। ਅੰਜਨ ਕਿਹਨੂੰ ਕਹਿੰਦੇ ਤੁਹਾਨੂੰ ਪਤਾ ਹੋਣਾ ਹੈ, ਸੁਰਮਾ ਕਾਲਖ। ਮੇਰਾ ਗੁਰੂ ਮਾਇਆ ਰੂਪੀ ਕਾਲਖ ਤੋਂ ਰਹਿਤ ਹੈ, ਨਿਰਅੰਜਨ, ਉਹਨੂੰ ਇਹ ਕਾਲਖ ਤੋਂ ਰਹਿਤ ਹੈ। ਉਹਦੇ ਦੀਦਾਰ ਵਾਸਤੇ ਮਨ ਮਹਿ ਪ੍ਰੀਤ, ਐਸੀ ਪ੍ਰੀਤ ਕਰੋ ਮਨ ਮੇਰੇ, ਆਠ ਪੈਰ ਪ੍ਰਭ ਜਾਨਹੁ ਨੇਰੇ। ਇਹੋ ਜਿਹੀ ਪ੍ਰੀਤੀ ਕਰ, ਅੱਠੇ ਪੈਰ ਗੁਰੂ ਨੂੰ ਆਪਣੇ ਅੰਗ ਸੰਗ ਜਾਣਿਆ ਕਰੋ, ਗੁਰੂ ਤੇਰੇ ਨਾਲ ਨਾਲ ਵੱਸਦਾ ਹੈ। ਭੁੱਖੇ ਖਾਵਤ ਲਾਜਨ ਆਵੇ, ਤਿਉਂ ਹਰ ਜਨ ਹਰ ਗੁਣ ਗਾਵੇ, ਆਪਣੇ ਕਾਜ ਕਿਉਂ ਕਿਉਂ ਵਲਕਾਈਏ, ਜਿਤ ਸਿਮਰਨ ਦਰ ਗਹਿ ਮੁਖ ਉਜਲ, ਸਦਾ ਸਦਾ ਹਰ ਧਿਆਈਏ, ਜਿਉਂ ਕਾਮੀ ਕਾਮ ਲੁਭਾਵੇ, ਜਿਉਂ ਮਾਤਾ ਬਾਲ ਪਟਾਵੇ, ਤਿਉਂ ਗਿਆਨੀ ਨਾਮ ਕਮਾਵੇ। ਇੱਕ ਸ਼ਬਦ ਨਾਮਦੇਵ ਜੀ ਦਾ ਸਾਂਝਾ ਕਰਾਂ, ਪ੍ਰੀਤੀ ਹੋ ਜੀ ਪੈਦਾ ਹੋ ਜਾਵੇ। ਜਦੋਂ ਨਾਮਦੇਵ ਜੀ ਦਾ ਮਹੱਲ ਤਿਆਰ ਹੋ ਗਿਆ ਤੇ ਗਵਾਂਢਣ ਭੈਣ ਨੇ ਪੁੱਛਿਆ, ਨਾਮਦੇਵ, ਤੇਰਾ ਛਪਰੀ ਬੜੀ, ਤੇਰਾ ਮਹੱਲ ਬੜਾ ਸੁੰਦਰ ਹੈ, ਇਹ ਕਾਰੀਗਰ ਕਿੱਥੋਂ ਲਿਆਂਦਾ ਜੀ? ਇਹਦਾ ਪਤਾ ਮੈਨੂੰ ਵੀ ਦੱਸ। ਤਾਂ ਨਾਮਦੇਵ ਜੀ ਥੋੜ੍ਹਾ ਜਿਹਾ ਹੱਸ ਕੇ ਕਹਿਣ ਲੱਗੇ, ਬੀਬਾ, ਤੇਥੋਂ ਮਜ਼ਦੂਰੀ ਦਿੱਤੀ ਨਹੀਂ ਜਾਣੀ, ਉਹ ਮਜ਼ਦੂਰੀ ਬਹੁਤ ਲੈਂਦਾ ਹੈ, ਉਹਦੀ ਦਿਹਾੜੀ ਬੜੀ ਹੈ। ਕਹਿਣ ਲੱਗੀ, ਧਨ ਦੌਲਤ ਬੜਾ ਹੈ, ਤੇਥੋਂ ਦੁੱਗਣੀ ਦੇ ਦਿਆਂਗਾ। ਤਾਂ ਨਾਮਦੇਵ ਸੱਚੇ ਪਾਤਸ਼ਾਹ ਕਹਿੰਦੇ, ਜਿਹੜੀ ਉਹ ਮੰਗਦਾ ਹੀ ਨਾ, ਉਹ ਤੇਰੇ ਕੋਲ ਨਜ਼ਰ ਨਹੀਂ ਆਉਂਦੀ, ਤੇ ਜਿਹੜੀਆਂ ਉਹਨਾਂ ਦੀਆਂ ਗੱਲਾਂ ਬਾਤਾਂ ਹੋਈਆਂ ਨੇ ਉਹਨਾਂ ਨੂੰ ਮੇਰੇ ਸਾਹਿਬਾਂ ਨੇ ਬਾਣੀ ਦਾ ਰੂਪ ਦੇ ਦਿੱਤਾ, ਤੁਹਾਨੂੰ ਸ਼ਬਦ ਪੜ੍ਹ ਕੇ ਸੁਣਾ ਦਿਆਂ। ਪਾੜ ਪੜੋ ਸਨ ਪੂਛਲੇ ਨਾਮਾ, ਕਾ ਪਛਾਨ ਛਵਾਈ ਹੋ। ਹੋ ਚਾਲ ਹੈ ਜੀ ਸ਼ਬਦ ਦੀ, ਕਾ ਪਛਾਨ ਛਵਾਈ ਹੋ। ਕੀ ਕਹਿੰਦੀ? ਤੋ ਪਹਿ ਤੇਰੇ ਤੋਂ ਦੁੱਗਣੀ ਮਜ਼ੂਰੀ, ਦੁੱਗਣੀ ਤੇਥੋਂ ਦੁੱਗਣੀ, ਤੋ ਪੈ ਦੁੱਗਣੀ ਮਜ਼ੂਰੀ ਦਹੋ, ਮੁੱਕ ਬੇਡੀ ਦੇਹੋ। ਕਾਰੀਗਰ, ਮੁੱਕ ਬੇਡੀ ਦੇਹੋ ਬਤਾਈ ਹੋ। ਤੇ ਨਾਮਦੇਵ ਜੀ ਕਹਿੰਦੇ, ਰੀ ਬਾਈ, ਬੇਡੀ ਦੇਣ ਨਾ ਜਾਈ, ਉਹਦੀ ਮਜ਼ੂਰੀ ਦਿੱਤੀ ਨਹੀਂ ਜਾਣੀ। ਕਹਿੰਦੀ, ਕੀ ਮੰਗ?

ਰੂਪ ਜਾ ਕੇ ਦੀਦਾਰ ਦੇ ਦਿੱਤੇ। ਮਨ ਮੈਂ ਪ੍ਰੀਤ ਨਿਰੰਜਣ ਦਰਸ, ਸਾਹਿਬ ਜੀ ਹੋਰ ਕਿਰਪਾ ਕਰਦੇ ਨੇ, ਪਾਰ ਤ੍ਰਿਐ ਰੂਪ ਨਾ ਪੇਖੈ ਨੇਤਰ। ਸਾਹਿਬ ਜੀ ਕਹਿੰਦੇ ਇਹਨਾਂ ਨੇਤਰਾਂ ਦੁਆਰੇ ਪਰ ਰੂਪ ਭੈਣ ਮਰਦ ਵੱਲੇ ਔਰ ਮਰਦ ਭੈਣ ਵੱਲੇ ਕਦੇ ਨਾ ਦੇਖੇ। ਪਾਤਸ਼ਾਹ ਜੀ ਕਹਿੰਦੇ ਪਰਸ ਦੇ ਲੱਛਣ ਨੇ। ਜਿਸ ਵੇਲੇ ਗੁਰੂ ਖਾਲਸਾ ਜੀ ਸਤਿਗੁਰੂ ਮਹਾਰਾਜ ਸਾਹਿਬ ਜੀ ਦੇ ਆਪੇ ਅੰਮ੍ਰਿਤ ਬਚਨ ਪੜ੍ਹਦੇ ਹਾਂ ਤੇ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੇ ਅੰਮ੍ਰਿਤ ਬਚਨ ਹੈ ਵੀ 9.5 ਸਾਲਾਂ ਦੀ ਉਮਰ ਹੋਈ, ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਨੇ ਸਾਨੂੰ ਜੋ ਬਚਨ ਦਿੱਤੇ ਉਹਨਾਂ ਨੂੰ ਸਾਹਿਬਾਂ ਨੇ ਬਾਣੀ ਦਾ ਰੂਪ ਬਖਸ਼ਿਆ। ਸਾਹਿਬ ਕਹਿੰਦੇ ਸੁਧ ਜਬ ਤੇ ਹਮ ਧਰੀ ਬਚਨ ਗੁਰ ਦਏ ਹਮਾਰੇ ਪੂਤ ਇਹ ਤੁਹੇ ਪ੍ਰਣ ਪ੍ਰਾਣ ਜਬ ਲੱਗ ਘੱਟ ਥਾਰੇ ਨਿਜ ਨਾਰੀ ਸੰਗ ਦੇ ਹੋ ਤੁਮ ਨਿਤ ਬਢਈਓ ਪਰ ਨਾਰੀ ਕੀ ਸੇਜ ਸੁਪਨੇ ਭੂਲ ਹੀ ਨਾ ਜਾਈਓ। ਸਾਧ ਕੀ ਟਹਿਲ ਸੰਤ ਸੰਗ ਹੇਤ ਤੇ ਰੱਬ ਦੇ ਪਿਆਰੇ ਨਾਲ ਪ੍ਰੇਮ ਕਰਕੇ ਸਾਧ ਸੰਗਤ ਦੀ ਟਹਿਲ ਵਿੱਚ ਲੱਗ ਜਾਵੇ।

ਪਰਸ ਦੇ ਲੱਛਣ ਨੇ, ਇਹਨਾਂ ਕੰਨਾਂ ਦੁਆਰੇ ਕਿਸੇ ਦੀ ਨਿੰਦਿਆ ਨਾ ਸੁਣੇ। ਪਾਤਸ਼ਾਹ ਜੀ ਕਹਿੰਦੇ ਅਰੜਾਵੈ ਬਿਲ ਲਾਵੈ ਨਿੰਦਕ, ਪਾਰ ਬ੍ਰਹਮ ਪਰਮੇਸ਼ਰ ਬਿਸਰਿਆ ਆਪਣਾ ਕੀਤਾ ਪਾਵੈ ਨਿੰਦਕ। ਜੇ ਕੋਈ ਉਸ ਕਾ ਸੰਗੀ ਹੋਵੇ ਨਾਲੇ ਲਏ ਸਧਾਵੇ, ਆਪ ਤੇ ਡੁੱਬਦਾ ਦੂਜੇ ਨੂੰ ਵੀ ਡੋਬ ਦਿੰਦਾ। ਜੇ ਨਿੰਦਕ ਐਸੇ ਹੀ ਝਰ ਪਰੀ ਹੈ, ਇਹੋ ਨਿਸ਼ਾਨੀ ਸੁਣੋ ਤੋਂ ਭਾਈ, ਜੋ ਕਾਲਰ ਭੀਤ ਗਿਰੀਏ ਕਲਰ ਵਾਲੀ ਕੰਧ ਡਿੱਗਦਿਆਂ ਦੇਰੀ ਨਹੀਂ ਲੱਗਦੀ। ਗੌਂਡ ਰਾਗ ਦਾ ਇੱਕ ਸ਼ਬਦ ਬੜਾ ਪਿਆਰਾ ਜੇ ਨਿੰਦਾ ਵਾਸਤੇ। ਸਾਹਿਬ ਜੀ ਕਹਿੰਦੇ ਨਿੰਦਾ ਪੁਰਸ਼ ਦਾਨ ਪੁੰਨ ਕਰ ਲਵੇ, ਜੋ ਮਰਜ਼ੀ ਕਰ ਲਵੇ ਨਿੰਦਿਆ ਕਰਕੇ, ਬਸ ਸੁਹਾਗਾ ਫੇਰ ਦਿੰਦਾ ਜੇ। ਜੇ ਉਹ 68 ਤੀਰਥ ਨਹਾਵੇ, ਜੇ ਉਹ ਦੁਆਦਾ ਸਲਾਹ ਪੁਜਾਵੇ, ਕਰੇ ਨਿੰਦ ਸਾ ਬਿਰਥਾ ਜਾਵੇ। ਸਾਧਕਾ ਨਿੰਦਕ ਕੈਸੇ ਤਰੇ, ਸਰ ਪਰ ਜਾਨੋ ਨਰਕ ਹੀ ਪਰੇ। ਜੇ ਉਹ ਗ੍ਰਹਿਣ ਕਰੇ ਕੁਲ ਖੇਤ, ਅਰਪੈ ਨਾਰ ਸਿੰਗਾਰ ਸਮੇਤ, ਸਗਲੀ ਸਿਮਰਤ ਸਰਵਣੀ ਸੁਣੈ, ਕਰੈ ਨਿੰਦ ਕਵਣੇ ਨਹੀਂ ਗੁਣੈ। ਜਿਉ ਅਣਕ ਪ੍ਰਸਾਦ ਕਰਾਵੇ, ਭੂਮ ਦਾਨ ਸੋਭਾ ਮੰਡਪ ਪਾਵੇ, ਆਪਣਾ ਵਿਗਾਰ ਬਿਰਾਨਾ ਸਾਂਢੈ, ਕਰੈ ਨਿੰਦ ਬਹੁ ਜੂਨੀ ਹਾਂਢੈ। ਨਿੰਦਾ ਕਾ ਕਰੋ ਸੰਸਾਰਾ, ਨਿੰਦਕਾ ਪ੍ਰਗਟ ਪਹਾਰਾ, ਨਿੰਦਕ ਸੋਧ ਸਾਧ ਵਿਚਾਰਿਆ, ਕਹੋ ਦਾਸ ਪਾਪੀ ਨਰਕ ਸਧਾਰਿਆ। ਕਰਨ ਨਾ ਸੁਣਿਆ ਕਾਹੋ ਕੀ ਨਿੰਦਾ, ਸਭ ਤੇ ਜਨ ਆਪਸ ਕੋ ਮੰਦਾ। ਗੁਰ ਪ੍ਰਸਾਦ ਵੇਖਿਆ ਪਰ ਹਰੈ, ਮਨ ਕੀ ਵਾਸਨਾ ਮਨ ਤੇ ਟਰੈ। ਫਿਰ ਸਾਹਿਬ ਜੀ ਕਹਿੰਦੇ ਗੁਰੂ ਦੀ ਕਿਰਪਾ ਕਰਕੇ ਵਿਕਾਰਾਂ ਦਾ ਤਿਆਗ ਕਰ ਦੇਵੇ, ਮਨ ਦੀਆਂ ਵਾਸਨਾਵਾਂ ਦੂਰ ਕਰ ਦੇਵੇ।

ਲਾਲੋ ਜੀ ਕਹਿੰਦੇ ਇੰਦਰੀਆਂ ਨੂੰ ਜਿੱਤਣ ਵਾਲਾ ਹੋਵੇ। ਦਸ ਇੰਦਰੀ ਕਰ ਰਾਖੇ ਵਾਸ ਤਾਂ ਕਿ ਆਤਮਾ ਹੋਏ ਪ੍ਰਗਾਸ। ਨੇਕ ਜਤਨ ਕਰੇ ਇੰਦਰੀ ਵਸ ਨਾ ਹੋਈ, ਕਾਮ ਕ੍ਰੋਧ ਜਲੈ ਸਭ ਕੋਈ। ਪਾਤਸ਼ਾਹ ਜੀ ਕਹਿੰਦੇ ਪੰਜਾਂ ਦੋਸ਼ਾਂ ਤੋਂ ਰਹਿਤ ਹੋ ਜਾਵੇ। ਤਾਂ ਸਾਹਿਬ ਜੀ ਕਹਿੰਦੇ ਕਿੰਨੇ ਕੁ ਨੇ ਸੰਸਾਰ ਵਿੱਚ ਐਸੇ। ਕਿਰਪਾਲੂ ਜੀ ਕਹਿੰਦੇ ਨਾਨਕ ਸਾਹਿਬ ਕਿਰਪਾ ਕਰਦੇ ਕੋਟ

ਕਥਾ ਨਹੀਂ ਹੋਈ ਤੇ ਪਰਸੋਂ ਹੋਈ ਸੀ ਤੇ ਤੁਸੀਂ ਸਵੇਰ ਦੇ ਸਰੋਤੇ ਹੋ। ਇਉਂ ਲੱਗਾ ਵੀ ਕੱਲ ਜੇ ਕਥਾ ਨਹੀਂ ਹੋਈ ਤੇ ਥੋੜਾ ਜਿਹਾ ਸਾਡਾ ਨਾਮ ਜਪਣ ਚ ਆਵਾਜ਼ ਧਿੰਮੀ ਪੈ ਗਈ ਹੈ, ਤੁਹਾਡੀ ਆਵਾਜ਼ ਥੋੜੀ ਆਈ ਹੈ, ਮੈਂ ਇਹਦੇ ਚੋਂ ਮਹਿਸੂਸ ਕੀਤਾ ਜੇ, ਪਰ ਤੁਸਾਂ ਨੇ ਤਕੜੇ ਹੋਣਾ ਜੇ, ਮੇਰੇ ਜਾਣ ਤੋਂ ਬਾਅਦ ਵੀ ਤਕੜੇ ਹੀ ਰਹਿਣਾ ਜੇ, ਤੁਸਾਂ ਮੇਰੀ ਵੀ ਅਰਦਾਸ ਕਰਨੀ ਜੇ ਵੀ ਕਥਾ ਕਰਨ ਵਾਲਾ ਵੀ ਅੰਦਰੋਂ ਕਵੇ ਬਾਹਰੋਂ ਨਾ ਕਵੇ, ਆਓ ਲਾਓ ਹਾਜ਼ਰੀ।

ਗੁਰੂ ਸਵਾਰੀ ਸੰਗਤ ਜੀ ਬਹੁਤ ਵੱਡਿਆਂ ਭਾਗਾਂ ਵਾਲੇ ਹੋ, ਕਰਮਾਂ ਵਾਲੇ ਹੋ, ਬਹੁਤ ਪਿਆਰ ਵਿੱਚ ਹਾਜ਼ਰੀਆਂ, ਪਰ ਦਿਵਸੇ ਤਰ੍ਹਾਂ ਗੁਰੂ ਨਾਲ ਜੁੜੇ ਰਹੀਏ, ਜੁੜੇ ਰਹੀਏ, ਜੁੜੇ ਰਹੀਏ। ਲੋਕ ਸੁਖੀਏ ਪਰ ਲੋਕ ਸੁਹੇਲੇ, ਨਾਨਕ ਹਰ ਪ੍ਰਭ ਆਪੇ ਮੇਲੇ। ਇੱਕ ਬੁੱਲ ਤੁਹਾਨੂੰ ਹੋਰ ਜ਼ਰੂਰੀ ਯਾਦ ਹੈ, ਮੈਨੂੰ ਨਹੀਂ ਲੱਗਦਾ ਭੁੱਲਾ ਹੋਵੇਗਾ। ਗੱਜ ਕੇ ਆਖੋਗੇ ਸਰਬੱਤ ਦਾ, ਸਰਬੱਤ ਦਾ, ਸਰਬੱਤ ਦਾ ਨਾਨਕ ਨਾਮ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲ

ਵਾਰ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ, ਸ੍ਰੀ ਭਗਵਤੀ ਜੀ ਸਹਾਏ। ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀ, ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਤੇ ਆਏ। ਫਿਰ ਅੰਗਦ ਗੁਰ ਤੇ ਅਮਰਦਾਸ, ਰਾਮਦਾਸ ਹੋਏ ਸਹਾਏ। ਅਰਜਨ ਹਰਗੋਬਿੰਦ ਨੋ ਸਿਮਰਾਓ ਸ੍ਰੀ ਹਰਿ ਰਾਏ, ਸ੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿੱਠੇ ਸਭ ਦੁਖ ਜਾਏ। ਤੇਗ ਬਹਾਦਰ ਸਿਮਰੀਐ, ਘਰ ਨਉ ਨਿਦਾਵੈ ਧਾਏ, ਸਭ ਥਾਈ ਹੋਏ ਸਹਾਏ। ਦਸਵੇਂ ਪਾਤਸ਼ਾਹ ਧੰਨ ਸਤਿਗੁਰੂ, ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ, ਸਭ ਥਾਈ ਹੋਏ ਸਹਾਏ। ਦਸਾਹੀ ਪਾਤਸ਼ਾਹੀਆਂ ਦੇ ਪ੍ਰਤੱਖ ਸਵਰੂਪ, ਜੁਗੋ ਜੁਗ ਅਟਲ ਧੰਨ ਸਤਿਗੁਰੂ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀਆਂ ਦੇ ਪਾਠ, ਦਰਸ਼ਨ ਦੀਦਾਰ ਜੀ ਕਾ ਧਿਆਨਤਰ ਕੇ ਬੋਲੋ ਜੀ। ਪੰਜ ਪਿਆਰੇ, ਚਾਰ ਸਾਹਿਬਜ਼ਾਦੇ, ਚਾਲੀ ਮੁਕਤੇ, ਸਮੂਹ ਸੰਗਤਾਂ, ਹਠੀਆਂ ਜਪੀਆਂ ਤਪੀਆਂ, ਜਿਨ੍ਹਾਂ ਆਪ ਜੀ ਦਾ ਨਾਮ ਜਪਿਆ, ਵੰਡ ਕੇ ਛਕਿਆ।

ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਤਨ ਆਰਿਆਂ ਨਾਲ ਚਰਾਏ ਗਏ, ਬੱਚਿਆਂ ਦੇ ਟੋਟੇ ਟੋਟੇ ਕਰਕੇ ਗਲਾਂ ਵਿੱਚ ਹਾਰ ਪਵਾਏ, ਸਵਾ ਸਵਾ ਮਨ ਦੇ ਗਿੱਲੇ ਪੀਸਣੇ ਪੀਸੇ, ਖੰਨੀ ਖੰਨੀ ਰੋਟੀ ਤੇ ਗੁਜ਼ਾਰਾ ਕੀਤਾ, ਜੰਡਾਂ ਨਾਲ ਬੰਨ ਕੇ ਸਾੜੇ ਗਏ, ਦੇਗਾਂ ਵਿੱਚ ਉਬਾਲੇ ਗਏ, ਪੁੱਠੀਆਂ ਖੱਲਾਂ ਲੁਹਾਈਆਂ, ਗੁਰਦੁਆਰਿਆਂ ਦੀ ਸੇਵਾ ਸੰਭਾਲਦੇ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਸੰਗ ਨਿਵਾਹੀ, ਤੇ ਨਾ ਸਮੂਹ ਸ਼ਹੀਦਾਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦੀ ਪਾਵਨ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੈ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ, ਸਰਬੱਤ ਖਾਲਸਾ ਜੀ ਕੋ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ, ਚਿਤ ਆਵੇ ਚਿਤ ਆਵਣ ਕਾ ਸਦਕਾ, ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ, ਤਹਾਂ ਤਹਾਂ ਰੱਛਿਆ ਰਿਆਇਤ, ਦੇਗ ਤੇਗ ਫਤਿਹ, ਬਿਰਧ ਕੀ ਪੈਜ ਪੰਥ ਕੀ ਜੀਤ, ਸ੍ਰੀ ਸਾਹਿਬ ਜੀ ਸਹਾਏ, ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਬਖਸ਼ੋ ਜੀ।

ਰਾਮਦਾਨ ਸ੍ਰੀ ਅੰਮ੍ਰਿਤਸਰ ਸਾਹਿਬ ਜੀ ਦੇ ਪਵਿੱਤਰ ਯਾਤਰਾ ਅਤੇ ਦਰਸ਼ਨ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ

ਮਹਾਂਪੁਰਖ ਵਾਹਿਗੁਰੂ ਆਪਣੇ ਪੰਥ ਦੇ ਸਦਾ ਸਹਾਈ ਦਾਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਜੀ ਤਿਨਾਂ ਦੇ ਖੁੱਲੇ ਦਰਸ਼ਨ ਦੀਦਾਰ ਅਤੇ ਸੇਵਾ ਸੰਭਾਲ ਜੀ ਕਾ ਦਾਨ ਪਿਆਰੇ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਓ ਕੇ ਮਾਣ ਨਿਤਾਣਿਓ ਕੇ ਤਾਣ ਨਿਓਟਿਓ ਕੀ ਓਟ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਜੀ ਧੰਨ ਹੋ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀਓ ਮਹਾਰਾਜ ਧੰਨ ਹੋ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਸੱਚੇ ਪਾਤਸ਼ਾਹ ਆਪ ਜੀਆਂ ਨੇ ਅਪਾਰ ਕਿਰਪਾ ਕੀਤੀ ਅੰਮ੍ਰਿਤ ਵੇਲੇ ਦੇ ਦੀਵਾਨ ਸਜੇ ਸਜੇ ਦੀਵਾਨਾ ਅੰਦਰ ਨਿਤਨੇਮ ਦੀ ਸਮਾਪਤੀ ਉਪਰੰਤ ਸੰਗਤੀ ਰੂਪ ਵਿੱਚ ਵਾਹਿਗੁਰੂ ਗੁਰਮੰਤਰ ਜਾਪ ਹੋਏ ਆਸਾ ਕੀ ਵਾਰ ਦੇ ਕੀਰਤਨ ਲੜੀ ਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਹੋਈ ਹੈ ਜੀ ਸਮੁੱਚੀਆਂ ਹੀ ਸੇਵਾਵਾਂ ਨਿਭਾਉਂਦਿਆਂ ਗੁਰਬਾਣੀ ਪੜ੍ਹਦਿਆਂ ਸੁਣਦਿਆਂ ਹੋਈਆਂ ਸਰਬੱਤ ਭੁੱਲਾਂ ਦੀ ਕਿਰਪਾ ਕਰਕੇ ਖਿਮਾ ਬਖਸ਼ਿਸ਼ ਕਰਨੀ ਅਗਾਹ ਵਾਸਤੇ ਸਮੱਤ ਬਖਸ਼ਣੀ ਦਰ ਤੇ ਆਈਆਂ ਸੰਗਤਾਂ ਦੀਆਂ ਹਾਜ਼ਰੀਆਂ ਭੇਟਾਂ

ਵਾਦੇ ਵਰਕ ਤਾਂ ਬਖਸ਼ਣੇ, ਮਨੋ ਕਾਮਨਾਵਾਂ ਭਾਵਨਾਵਾਂ ਗੁਰਮਤ ਅਨੁਸਾਰ ਪੂਰੀਆਂ ਕਰਨੀਆਂ ਜੀ। ਛੇ ਪੌੜੀਆਂ ਆਨੰਦ ਸਾਹਿਬ ਜੀ ਕੀ ਅਰਦਾਸ, ਕੜਾ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ, ਦਰ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤਾਂ ਵਿੱਚ ਵਰਤਾਉਣ ਦੀ ਆਗਿਆ ਹੋਵੇ, ਜੋ ਜੀ ਸਕੇ ਸੋ ਆਪ ਜੀ ਕਾ ਹੀ ਨਾਮ ਜਪੇ ਕਲਾ, ਵਾਹਿਗੁਰੂ ਜੀ ਕੀ ਵਰਤੇ। ਕਿਰਪਾ ਕਰੋ ਕਰੁਣਾ ਨਿਧਾਨ ਜੀ, ਪਾਵਨ ਪਵਿੱਤਰ ਹੁਕਮਨਾਮੇ ਬਖਸ਼ ਕੇ ਸਮੂਹ ਸੰਗਤਾਂ ਨੂੰ ਨਦਰੋ ਨਦਰੀ ਨਿਹਾਲ ਕਰੋ, ਸੇਈ ਪਿਆਰਿਆਂ ਦੇ ਦਰਸ਼ਨ ਦੀਦਾਰ ਮੇਲੇ ਬਖਸ਼ਣੇ, ਜਿਨ੍ਹਾਂ ਮਿਲਿਆ ਆਪ ਜੀ ਕਾ ਹੀ ਨਾਮ ਚਿਤ ਆਵੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆ ਗਿਆ ਭਈ ਅਕਾਲ ਕੀ, ਸਭ ਸਿੱਖਣ ਕੋ ਹੁਕਮ ਹੈ, ਗੁਰੂ ਗ੍ਰੰਥ ਜੀ ਮਾਨਿਓ।

ਵਾਹਿਗੁਰੂ ਜੀ ਕਾ ਪਰਮ ਸਤਿਕਾਰਯੋਗ ਗੁਰੂ ਸਵਾਰੇ ਖਾਲਸਾ ਜੀ, ਸਤਿਗੁਰੂ ਜੀ ਨੇ ਮਹਾਨ ਤਰਸ ਕਰਕੇ ਸਤਸੰਗਤ ਦੀਆਂ ਮੌਲਕ ਘੜੀਆਂ ਬਖਸ਼ਿਸ਼ ਕੀਤੀਆਂ ਹਨ। ਦੀਦਾਰ ਹੋਏ ਨੇ ਹਜ਼ੂਰ ਦੇ, ਧੰਨਵਾਦੀ ਹਾਂ ਗਿਆਨੀ ਗੁਰਮੇਲ ਸਿੰਘ ਜੀ ਟੋਰਾਂਟੋ ਵਾਲਿਆਂ ਦੇ। ਲੜੀਵਾਰ ਪਾਵਨ ਗੁਰਬਾਣੀ ਦੀ ਕਥਾ ਵਿਚਾਰ ਰਾਹੀਂ ਆਪ ਸੰਗਤਾਂ ਨੂੰ ਕਿਰਤਾਰਥ ਕਰ ਰਹੇ ਸਨ। ਆਓ ਅਗਲੇ ਸਮੇਂ ਦੇ ਵਾਸਤੇ ਬੇਨਤੀ ਕਰਾਂ, ਭਾਈ ਤਰਲੋਕ ਸਿੰਘ ਜੀ ਪੌਂਟਾ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਦਾ ਰਸ ਪਿੰਨਾ ਕੀਰਤਨ ਸਰਵਣ ਕਰਵਾਉਣਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਤਰਲੋਕ ਸਿੰਘ ਜੀ, ਸ੍ਰੀ ਪਾਉਂਟਾ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਸੰਗਤਾਂ ਵੱਲੋਂ ਜੱਥੇ ਦਾ ਬਹੁਤ ਬਹੁਤ ਧੰਨਵਾਦ। ਹੁਣ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ, ਤਿੰਨਾਂ ਦੇ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ। ਸਾਰੀਆਂ ਸੰਗਤਾਂ ਦੇ ਚਰਨਾਂ ਵਿੱਚ ਬੇਨਤੀ ਕੀਤੀ ਜਾਂਦੀ ਹੈ। ਸੰਤ ਬਾਬਾ ਉਜਾਗਰ ਸਿੰਘ ਜੀ ਦੌਦਰ ਵਾਲੇ, ਤਿੰਨਾਂ ਦੀ ਬਰਸੀ ਦੇ ਸੰਬੰਧ ਵਿੱਚ ਸ਼ੁੱਕਰਵਾਰ ਨੂੰ ਸ਼੍ਰੀ ਆਖੰਡ ਪਾਠ ਸਾਹਿਬ ਪ੍ਰਾਰੰਭ ਹੋਣਗੇ, ਜਿਨ੍ਹਾਂ ਦੇ ਐਤਵਾਰ ਨੂੰ ਭੋਗ ਪਾਏ ਜਾਣਗੇ ਮੇਨ ਦਰਬਾਰ ਵਿੱਚ। ਸੋ ਸਾਰੀਆਂ ਸੰਗਤਾਂ ਨੂੰ ਬੇਨਤੀ ਆ ਗਈਆਂ ਹਾਜ਼ਰੀਆਂ ਭਰਨੀਆਂ, ਆਓ ਬੜੇ ਪਿਆਰ ਨਾਲ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਣੀ ਨਿਦਾਨ ਹੈ, ਗੁਣ ਕਰ ਬਖਸ਼ੇ ਔਗਣਿਆਰੇ। ਅੰਮ੍ਰਿਤ ਬਾਣੀ ਦਾ ਕੀਰਤਨ ਆਪ ਸੰਗਤਾਂ ਨੂੰ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਹਜ਼ੂਰੀ ਰਾਗੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਜਥੇਦਾਰ ਸੰਗਤਾਂ ਵੱਲੋਂ ਧੰਨਵਾਦ ਕੀਤਾ ਹੈ। ਹੁਣ ਸਮਾਂ ਕਥਾ ਦਾ ਹੈ। ਗਿਆਨੀ ਭਾਈ ਗੁਰਮੇਲ ਸਿੰਘ ਜੀ ਟਰਾਂਟੋ ਵਾਲੇ ਤਿੰਨਾਂ ਪਾਸੋਂ ਲੜੀਵਾਰ ਭਾਈ ਗੁਰਦਾਸ ਜੀ ਦੇ ਕਵਿਤ ਸਵਈਆਂ ਵਿੱਚੋਂ ਕਥਾ ਸਰਵਣ ਕਰੀਏ। ਇਹਨਾਂ ਤੋਂ ਬਾਅਦ ਢਾਡੀ ਵਾਰਾਂ ਸਰਵਣ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ।

सहत सारी संगत आखो जी वाहे गुरु जी का खालसा वाहे गुरु जी की फतेह। परम सन्मान योग पतत पावन दया सिंध कृपा निध रूहानियत दे भंडार ज्ञान दे सागर गुरु गरीब निवाज जुग हो जुग अटल आद साहिब श्री गुरु ग्रंथ साहिब जी आद गुरु ग्रंथ साहिब जी दी पावन पवित्र हजूरी अंदर सतगुरु जी दी साजी अते निवाजी होई गुरु प्यारी गुरु सवारी अति सत्कार योग साध संगत जी सर्वत्र माई भाई गुरसिख गुरु की बख्शिश प्राप्त करन वास्ते सतगुरां दे पावन दरबार दी हाजरी भरी है। सतगुरु जी दी अमृत बाणी सरवण करके लाहे प्राप्त कीते ने गुरु सवारी संगत जी गुरु के कीर्तनिये आप जियां नू शब्द सरवण करवा रहे सन श्री मान भाई साहब भाई गुरुदास साहब जी दियां पौड़ियां विचों पौड़ी बार वो शब्द एको ही करी करी जा रहे सी वाजे दी टेक नाल मिठी मिठी आवाज विच सतगुर गुणी निधान है गुण कर बख्शे अवगण यारे। ये पहली वैराण यार तो पहली लैणी रागी सिंह ने यदि टेक लई हुई सी। निधान दा अर्थ हुंदा है खजाना। सतगुरु जी शुभ गुणा दे खजाने हन। एक दिन तुहाडे नाल बोल सांझा कीता सी संसार विच जिन्ना मर्जी कोई जीव गुणवान होवे पर किते ना किते अवगुण जरूर हुंदा। किन्ना गुनाहगार होवे अवगुण वाला होवे किते ना किते सतगुरां ने गुण भी दिता हुंदा क्योंकि गुरु की अमृत बाणी का शब्द तुसीं सुणदे हो होए ई आणा करे कम आण न सके रास। वो को कम करदा चंगा नहीं हुंदा पर जे एक अध चंगी करे किते एक अद्धी करदिया करदे चंगी भी हो जांदा है। बच्चे विच भी कई ना कई बार ऐसा शुभ गुण नजर आ जांदा छोटे तो छोटे विच भी। पर मेरे जुगो जुग अटल सतगुरु जी विच खूबी की है वो शुभ गुणा दे खजाने ने और कोई अवगुण नहीं है। हाँ गुरु विच ए जरूर है भी जड़े अवगुणा दे भरे हुए जीव ने जिन्ना विच कोई कोई गुण है बाकी सब अवगुण ही है। ये मेरे गुरु दा बिरध है। जदों मेरे साहबां दे दर ते आउंदे ने उन्हां दे अवगुणां नूं बख्श दिंदे ने अते नाल दी नाल वड्डी कृपा करदे शुभ गुणां दे नाल निवाज दिंदे ने शुभ गुणां दे नाल निवाज दिंदे ने। हुण देखो अगर सज्जन विच अवगुण देखिया जावे ते कोई घट थोड़ी है कोई घट थोड़ी है। वरला लिबास ते बेशक सज्जना वाला है पर जिहड़ा कोई जीव जांदा है उहनूं लुटदा भी है सुटदा भी है उहनूं मारदा भी है। उही उही गल तां धन गुरु नानक देव महाराज नाल करन दा जतन कीता तां गुरु नानक देव महाराज इन्ने दयालू ते इन्ने कृपालू है शब्द द्वारे उहदे सारे अवगुण बख्श के ते उहनूं शुभ गुणा नाल निवाज दित्ता। जे आपां इदां दे बोल लैणे होण तां बेअंत बेअंत गुरु इतिहास विचों गथावां मिल जांदियां ने जो सतगुरु जी ने बख्शिया। पिछले दिनी
ਜਿਸ ਦਿਨ ਗੁਰਪੁਰਬ ਨਿਕਲ ਕੇ ਗਿਆ, ਆਦਿ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਜੀ ਦਾ ਪ੍ਰਕਾਸ਼ ਦਿਹਾੜਾ, ਤੁਹਾਡੇ ਨਾਲ ਅੰਮ੍ਰਿਤ ਬਚਨ ਸਾਂਝੇ ਕੀਤੇ ਸਨ, ਗੁਣ ਕਰ ਬਖਸ਼ੇ ਅਵਗਣ ਆਰੇ, ਤੇ ਆ ਹੁਣੇ ਹੁਣੇ ਕੁਝ ਦਿਨ ਪਹਿਲਾਂ ਹੀ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰਤਾ ਗੱਦੀ ਦਾ ਸਿੰਘਾਸਣ ਬਾਬਾ ਜੇਠਾ ਜੀ ਨੂੰ ਬਖਸ਼ ਕੇ ਗੁਰੂ ਰਾਮਦਾਸ ਬਣਾਇਆ, ਤੇ ਪਰਸੋਂ ਚੌਥੀ ਗੁਰੂ ਅਮਰਦਾਸ ਮਹਾਰਾਜ ਜੀ ਦਾ ਜੋਤੀ ਜੋਤ ਸਮਾਉਣ ਦਾ ਦਿਹਾੜਾ ਲੰਘ ਕੇ ਗਿਆ। ਔਰ ਜਿਸ ਵੇਲੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਗੁਰੂ ਰਾਮਦਾਸ ਮਹਾਰਾਜ ਨੂੰ ਗੁਰਤਾ ਗੱਦੀ ਦਾ ਸਿੰਘਾਸਣ ਬਖਸ਼ਿਆ, ਜਿੱਥੇ ਆਪ ਮੇਰੇ ਸਤਿਗੁਰੂ ਜੀ ਨੇ ਸਨਮੁੱਖ ਹੋ ਕੇ ਨਮਸਕਾਰ ਕੀਤੀ, ਮੱਥਾ ਟੇਕਿਆ, ਉੱਥੇ ਨਾਲ ਦੀ ਨਾਲ ਬਚਨ ਕੀਤਾ, ਉਹੀ ਸਾਡਾ ਪਿਆਰਾ ਸਿੱਖ ਹੋਵੇਗਾ ਜਿਹੜਾ ਅੱਜ ਸਾਡਾ ਸਰੂਪ ਜਾਣ ਕੇ, ਸਾਡਾ ਸਰੂਪ ਜਾਣ ਕੇ ਸਾਡੀ ਜੋਤ ਅੱਜ ਇਹਨਾਂ ਵਿੱਚ ਭੇਦ ਕਰ ਗਈ ਹੈ, ਔਰ ਸਾਡੀ ਜੋਤ ਜਾਣ ਕੇ ਮੱਥਾ ਟੇਕ ਦੇਵੇਗਾ, ਉਹਨੂੰ ਨਿਰੰਕਾਰ ਦੇ ਘਰ ਵਿੱਚੋਂ ਖੁਸ਼ੀਆਂ ਪ੍ਰਾਪਤ ਹੋਣਗੀਆਂ। ਇਹਨਾਂ ਬੋਲ ਕਹਿਣ ਦੀ ਡੇਰ ਸੀ, ਸਭ ਸੰਗਤਾਂ ਨੇ ਮੱਥਾ ਟੇਕ ਦਿੱਤਾ। ਇੱਥੋਂ ਤੱਕ ਸਤਿਗੁਰੂ ਜੀ ਦੇ ਛੋਟੇ ਸਪੁੱਤਰ ਬਾਬਾ ਮੋਹਰੀ ਜੀ, ਮੋਹਰੀ ਪੁੱਤ ਸਨਮੁੱਖ ਹੋਇਆ, ਰਾਮਦਾਸ ਹੈ ਪੈਰੀ ਪਾਏ ਜੀ, ਉਹਨਾਂ ਨੇ ਪੈਰੀ ਪੈ ਗਿਆ, ਮੱਥਾ ਟੇਕ ਦਿੱਤਾ, ਪਰ ਬਾਬਾ ਮੋਹਨ ਜੀ ਨੇ ਟੇਕਿਆ ਹੀ ਨਹੀਂ। ਉਹ ਕਹਿੰਦੇ ਲੈ ਅਸੀਂ ਕਿੱਦਾਂ ਇਹਨੂੰ ਸਾਂਭ ਲਈਏ, ਇਹ ਸਾਡਾ ਘਰ ਹੈ, ਇਹ ਸਾਡੇ ਘਰ ਵਿੱਚ ਦਿਨ ਕੱਟੇ ਨੇ, ਨਹੀਂ ਟੇਕਿਆ। ਅਸ਼ਾਂਤੀ ਹੋ ਗਈ, ਕੁਝ ਬੋਲ ਕਬੋਲ ਵੀ ਗਏ। ਜਿਸ ਵੇਲੇ ਧੰਨ ਗੁਰੂ ਅਰਜਨ ਦੇਵ ਮਹਾਰਾਜ ਪੋਥੀਆਂ ਲੈਣ ਗਏ ਨੇ, ਜਿਸ ਵੇਲੇ ਛੜਕ ਤੇ ਬੈਠ ਕੇ ਸ਼ਬਦ ਗਾਇਨ ਕੀਤਾ, ਹਰ ਜਸ ਕੀਤਾ, ਤੇ ਬਾਰੀ ਦੀ ਤਾਕੀ ਖੋਲ੍ਹ ਕੇ ਕੁਛ ਬਾਰੇ ਦੀ, ਤੇ ਇਹ ਬੋਲ ਕਹੇ ਸਨ, ਲਾਜ ਨ ਧਰਿਓ ਆਪ ਅਭੈ ਚੱਲ ਆਇਓ, ਸਭ ਗੁਰਵਣ ਕੇ ਸ਼ਬਦ ਲੈਣ ਹਿਤ ਧਾਇਓ, ਅਪਰ ਜਤਨ ਕਰ ਰਹਿਓ ਨ ਬਸ ਕਰ ਚਾਲਿਓ, ਹੋ ਭੂਤਲ ਬੈਠ ਵਿਸਾਲ, ਹੋ ਭੂਤਲ ਬੈਠ ਗਿਲਾਨ ਪਖੰਡ ਵਸਾਲਿਓ। ਫਿਰ ਅਰਜ ਕਰਾਂ, ਲਾਜ ਨ ਧਰਿਓ ਆਪ, ਕਹਿੰਦਾ ਤੁਹਾਨੂੰ ਸ਼ਰਮ ਨਹੀਂ ਆਉਂਦੀ? ਹੁਣ ਕਿੱਡਾ ਵੱਡਾ ਬੋਲ ਹੈ, ਕਿਸੇ ਬੰਦੇ ਨੂੰ ਏਦਾਂ ਦੀ ਗੱਲ ਕਹੋ ਤੇ ਮਰਨ ਮਰਾਉਣ ਤੱਕ ਬਾਤ ਚਲੇ ਜਾਂਦੀ ਹੈ। ਲਾਜ ਨਾ ਧਰਿਓ ਆਪ ਅਭੈ, ਹੁਣ ਚੱਲ ਆਇਓ, ਸਭ ਗੁਰੂਣ ਕੇ ਸ਼ਬਦ, ਵੱਡੇ ਗੁਰੂ ਸਾਹਿਬਾਨਾਂ ਦੀਆਂ ਪੋਥੀਆਂ ਬਾਣੀ, ਲੇਨ ਹਿਤ ਧਾਇਓ, ਅਪਰ ਜਤਨ ਕਰ ਰਹਿਓ, ਬੜਾ ਤੂੰ ਯਤਨ ਕੀਤਾ ਅਰਜਨ ਦੇਵ, ਨਾ ਬਸ ਕਾਸ਼ ਚੱਲਿਓ, ਤੇਰਾ ਕੋਈ ਜ਼ੋਰ ਨਹੀਂ ਚੱਲਿਆ, ਤੂੰ ਇੱਕ ਨਵਾਂ ਜੇ ਪਖੰਡ ਫਿਰ ਰਚ ਲਿਆ, ਹੋ ਸ਼ਾਚਾਲ ਹੈ, ਭੂਤਲ ਧਰਤੀ ਬੈਠ, ਧਰਤੀ ਤੇ ਬੈਠ ਕੇ ਪਖੰਡ ਵਸਾਲਿਓ, ਬੜਾ ਤਕੜਾ ਪਖੰਡ ਰਚ ਲਿਆ ਜੀ, ਮੈਂ ਤੈਨੂੰ ਪੋਥੀਆਂ ਨਹੀਂ ਦਿਆਂਗਾ। ਤੇ ਮਹਾਰਾਜ ਕਹਿੰਦੇ ਮੋਹਨ ਤੇਰੇ ਬਚਨ ਅਨੂਪ, ਸਭ ਕੁਝ ਹੋ ਗਿਆ, ਅਖੀਰਲੀ ਬਾਤ ਕਵਾਂ, ਤੇ ਜਦੋਂ ਪੋਥੀਆਂ ਲੈਣ ਲੱਗੇ, ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆਰੇ, ਤਾਂ ਮੋਹਨ ਜੀ ਕਹਿੰਦੇ ਨਾ ਭਾਈ ਏਦਾਂ ਨਹੀਂ ਪੋਥੀਆਂ ਦਿਆਂਗਾ, ਹੁਣ ਤਾਂ ਪਹਿਲਾਂ ਤੁਹਾਡੇ ਚਰਨਾਂ ਤੇ ਮੱਥਾ ਟੇਕਾਂਗਾ ਤੇ ਮੇਰੇ ਕੀਤੇ ਹੋਏ ਔਗਣ ਸਾਰੇ ਬਖਸ਼ੋ, ਮੇਰੇ ਔਗਣ ਬਖਸ਼ੋ। ਉਹ ਬੋਲ ਬੜੇ ਪਿਆਰੇ ਸਨ, ਮੈਂ ਉਦਣ ਸੁਣਾਏ ਸੀ, ਹੋ ਸਕਦਾ ਤੁਹਾਨੂੰ ਯਾਦ ਹੋਣ। ਹਮਰੀ ਜਨਨੀ ਕੇ ਵੱਡ ਭਰਾਤਾ, ਲਾਗਤ ਹੋ ਮਾਤੁਲ ਸੁਖਦਾਤਾ, ਪਿਤਾ ਤੁਮਾਰੇ ਗੁਰੂ ਗੰਭੀਰ, ਨਿਜ ਸੇਵਕ ਕੀ ਕਾਟ ਤਪੀਰ, ਜੇ ਮਾਤੁਲ ਸੰਬੰਧ ਵਿਚਾਰ, ਬੰਧਨ ਠਾਨੇ ਉਚਿਤ ਹਮਾਰ, ਤਾਂ ਤੇ ਅਨੁਚਿਤ ਨਹੀਂ ਕਰੀ ਜੈ, ਪੱਗ ਪਰ ਹਮਰੀ ਬੰਧਨ ਲੀਜੈ। ਸਾਡੀ ਬੰਧਨ ਲਓ, ਗੁਰੂ ਅਰਜਨ ਦੇਵ ਮਹਾਰਾਜ ਕਹਿੰਦੇ ਤੂੰ ਸਾਡੇ ਮਾਤਾ ਜੀ ਦੇ ਵੱਡੇ ਭਰਾਤਾ ਜੀ ਹੋ। ਤੇ ਫਿਰ ਮੋਹਨ ਜੀ ਨੇ ਕਿਹਾ, ਸੁਣ ਗੁਰ ਨੰਦਨ ਮੋਹਨ ਕਾਨਾ, ਧਰੇ ਨਿਮਰਤਾ ਬਚਨ ਬਖਾਨਾ, ਸ੍ਰੀ ਅਰਜਨ ਭਗਤੀ ਸੁੱਤ ਮੇਰੇ, ਪਰਸੋਂ ਚਰਨ ਕਮਲ ਅਬ ਤੇਰੇ, ਭੂਲ ਭਈ ਮੁਝ ਤੇ ਜੋ ਪਹਿਲੇ, ਬਖਸ਼ੋ ਅਬ ਨਿਜ ਕੀ ਜੈ ਸਹਲੇ, ਹੁਣ ਬਖਸ਼ ਦਿਓ, ਗੁਣ ਕਰ ਬਖਸ਼ੇ ਅਵਗਣਿਆਰੇ, ਭੂਲ ਭਈ ਮੁਝ ਤੇ ਜੋ ਪਹਿਲੇ, ਬਖਸ਼ੋ ਅਬ ਨਿਜ ਕੀ ਜੈ ਸਹਲੇ, ਸਮਾਂ ਉਡੀਕਤ ਸੋ ਅਬ ਆਵਾ, ਕਿਰਪਾ ਕਰੋ ਦੁੱਖ ਬੰਨ ਦਾਵਾ, ਮੇਰੇ ਦੁੱਖ ਦਾ ਜੰਗਲ ਵੱਧ ਚੁੱਕਾ ਹੈ, ਗਿਆਨ ਦੀ ਅੱਗ ਲਾ ਕੇ ਨੂੰ ਸਾੜ ਦਿਓ,
ਤੇ ਸਤਿਗੁਰੂ ਜੀ ਇਹਨੇ ਕਿਰਪਾ ਦੇ ਘਰ ਵਿੱਚ ਆਏ। ਸਤਿਗੁਰ ਗੁਣੀ ਨਿਧਾਨ ਹੈ, ਗੁਣਾਂ ਦੇ ਖਜ਼ਾਨੇ ਨੇ, ਸ਼ੁਭ ਗੁਣਾਂ ਨਾਲ ਨਿਵਾਜ ਦਿੱਤਾ, ਕੋਈ ਔਗਣ ਨਹੀਂ ਗੁਰੂ ਨੇ ਚਿਤਾਰਿਆ। ਜਸ ਬਾਲਕ ਭਾਏ ਸੁਭਾਈ, ਲਖ ਅਪਰਾਧ ਕਮਾਵੈ, ਕਰ ਉਪਦੇਸ਼ ਝਿੜਕੇ ਬਹੁ ਭਾਂਤੀ, ਬਹੁੜ ਪਿਤਾ ਗੱਲ ਲਾਵੈ। ਪਿਛਲੇ ਔਗਣ ਬਖਸ਼ ਲਏ ਪ੍ਰਭ, ਆਗੈ ਮਾਰਗ ਪਾਵੈ, ਅੰਤਰ ਜਾਮੀ ਸਬਦ ਜਾਣੈ ਤਾਂ ਕਿਸ ਪੈ ਆਖ ਸੁਣਾਈਐ। ਉਹ ਸੁਣ ਲੈਂਦਾ, ਗੁਣ ਕਰ ਬਖਸ਼ੇ ਔਗਣੇ ਹਾਰੇ। ਸੈਦ ਖਾਂ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਤੇ ਹੱਲੇ ਨਾਲ ਆ ਰਿਹਾ। ਜਦੋਂ ਆਪਣੀ ਭੈਣ ਨੂੰ ਮਿਲਦਾ ਹੈ ਨਸੀਰਾ ਨੂੰ, ਪੀਰ ਬੁੱਧੂ ਸ਼ਾਹ ਦੀ ਘਰ ਵਾਲੀ ਉਹਦੀ ਸਕੀ ਭੈਣ ਸੀ, ਉਹ ਕਹਿੰਦੀ ਤੇਰੀ ਹਾਰ ਹੋਵੇ, ਔਰ ਕਸਮ ਖਾ ਕੇ ਆਇਆ। ਉਹਨੇ ਸੁਰਤ ਜੋੜ ਕੇ ਬੇਨਤੀ ਕੀਤੀ, ਗਰੀਬ ਨਿਵਾਜ ਕਲਗੀਧਰ ਪਾਤਸ਼ਾਹ, ਮੇਰੇ ਪੁੱਤਰ ਸ਼ਹੀਦ ਹੋ ਗਏ, ਦੋ ਬਚ ਗਏ ਤੁਸੀਂ ਰੱਖ ਲੈਂਦੇ, ਮੇਰਾ ਭਰਾ ਮੂਰਖਤਾ ਹੀ ਕਰਦਾ, ਗੁਨਾਹਗਾਰ ਜੇ ਤੁਹਾਡੇ ਦਰ ਤੇ ਆ ਰਿਹਾ, ਜੇ ਤੁਸੀਂ ਇਹਨੂੰ ਤੀਰ ਤਾਂ ਜ਼ਰੂਰ ਮਾਰਿਓ। ਉਹਨੇ ਕਿਹਾ ਤੀਰ ਤਾਂ ਜ਼ਰੂਰ ਮਾਰਿਓ, ਮੈਂ ਤੀਰ ਮਾਰਨ ਤੋਂ ਤੁਹਾਨੂੰ ਰੋਕਦੀ ਨਹੀਂ। ਤੀਰ ਕਿਹੜਾ ਮਾਰਿਓ? ਸੱਚੇ ਪਾਤਸ਼ਾਹ ਆਪਣੇ ਨੇਤਰਾਂ ਦੇ ਤੀਰ ਦੇ ਨਾਲ ਇਹਨੂੰ ਜ਼ਖਮੀ ਕਰ ਦਿਓ। ਤੁਹਾਡਾ ਜਿਹੜਾ ਲੁਹਾਰ ਦਾ ਘੜਿਆ ਹੋਇਆ ਤੀਰ ਹੈ ਨਾ ਪਾਤਸ਼ਾਹ, ਉਹ ਤੀਰ ਤੁਸੀਂ ਭੱਥੇ ਵਿੱਚੋਂ ਨਹੀਂ ਜੇ ਕੱਢਣਾ, ਤੇ ਮੇਰੀ ਤੁਹਾਡੇ ਚਰਨਾਂ ਚ ਬਿਣੇ ਹੈ ਵੀ ਸੱਚੇ ਪਾਤਸ਼ਾਹ ਗਰੀਬ ਨਿਵਾਜ, ਤੀਰ ਮੇਰੇ ਵੀਰ ਨੂੰ ਜ਼ਰੂਰ ਮਾਰਿਓ, ਪਰ ਮਾਰਿਓ ਨੇਤਰਾਂ ਵਾਲਾ। ਆਖੋ ਸਤਨਾਮ ਸ਼੍ਰੀ, ਹੈ ਮੇਰਾ ਵੀਰ ਗੁਨਾਹਗਾਰ ਹੈ, ਤੇ ਉਸ ਤੀਰ ਦੇ ਨਾਲ ਇਹਦੇ ਸਾਰੇ ਦੇ ਸਾਰੇ ਗੁਨਾਹ ਬਖਸ਼ ਦਿਓ। ਜਿਸ ਵੇਲੇ ਸੈਦ ਖਾਂ ਮੈਦਾਨ ਜੰਗ ਵਿੱਚ ਆਉਂਦਾ, ਜੇ ਗੁਰੂ ਪਿਆਰਿਓ ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਗੱਲਾਂ ਕਰਦਾ ਆਉਂਦਾ ਹੈ ਵੀ ਕਲਗੀਧਰ ਪਾਤਸ਼ਾਹ ਸੋਚਾ ਸੋਚਦਾ ਹੈ, ਮੈਂ ਸੁਣਿਆ ਤੂੰ ਅੰਤਰਜਾਮੀ ਹੈ, ਜੇ ਤੂੰ ਅੰਤਰਜਾਮੀ ਹੈ ਤੇ ਇਕੱਲਾ ਹੀ ਮੈਦਾਨ ਚ ਆਵੀਂ, ਮੈਂ ਸੁਣਿਆ ਤੂੰ ਤੀਰ ਅੰਦਾਜ਼ੀ ਬੜਾ ਹੈ, ਤੇ ਜੇ ਤੂੰ ਤੀਰ ਦਾ ਨਿਸ਼ਾਨਾ ਲਾਉਣ ਜਾਣਦਾ ਤੇ ਮੈਨੂੰ ਪਹਿਲਾਂ ਤੀਰ ਲਾ ਕੇ ਘੈਲ ਕਰਕੇ ਵਿਖਾਵੀਂ। ਆਖੋ ਸਤਨਾਮ ਸ਼੍ਰੀ, ਜੇ ਤੂੰ ਅੰਤਰਜਾਮੀ ਹੈ ਤੇ ਇਕੱਲਾ ਹੀ ਮੈਦਾਨ ਵਿੱਚ ਆਵੀਂ, ਤੇ ਮੈਂ ਸੁਣਿਆ ਵੀ ਤੇਰਾ ਤੀਰ ਕਦੇ ਖਾਲੀ ਨਹੀਂ ਜਾਂਦਾ, ਤੇ ਜੇ ਤੇਰਾ ਤੀਰ ਨਹੀਂ ਖਾਲੀ ਜਾਂਦਾ ਤੇ ਪਹਿਲਾ ਮੌਕਾ ਮੈਂ ਤੈਨੂੰ ਦਿਆਂਗਾ, ਤੂੰ ਮੈਨੂੰ ਤੀਰ ਮਾਰ ਕੇ ਘੈਲ ਕਰਕੇ ਵਿਖਾਵੀਂ। ਫਿਰ ਕਹਿੰਦਾ ਹੈ ਤੂੰ ਜਿਹੜਾ ਬੋਲ ਕਹਿ ਦਿੰਦਾ ਉਹ ਬੋਲ ਤੇਰਾ ਕਦੇ ਖਾਲੀ ਨਹੀਂ ਜਾਂਦਾ, ਤੇਰਾ ਬੋਲ ਵੀ ਅਟਲ ਹੁੰਦਾ, ਤੇਰੇ ਬੋਲ ਬੜੇ ਮੈਂ ਸੁਣੇ ਨੇ। ਤਾਂ ਜਿਸ ਵੇਲੇ ਆ ਰਿਹਾ ਵੱਡੀਆਂ ਫੌਜਾਂ ਲੈ ਕੇ, ਉੱਥੇ ਬਚਨ ਬੜਾ ਸੋਹਣਾ ਲਿਖਿਆ, ਕਹਿੰਦੇ ਬੇਸ਼ੁਮਾਰ ਗੋਲੇ ਤੇ ਜ਼ਰਾਰ ਲਸ਼ਕਰ ਆਇਆ ਸੈਦ ਖਾਂ ਲੈ, ਆਇਆ ਮਾਰੋ ਮਾਰ ਕਰਦਾ ਵਾਹ ਵਾਹ ਬਰੋਲਿਆਂ ਦਾ ਜਿਉਂ ਤੂਫਾਨ ਆਇਆ, ਆਇਆ ਬਸਤੀ ਬਣਾ ਬਾਗਾਂ ਨੂੰ ਬੇਸ਼ੁਮਾਰ ਕਰਦਾ, ਆਇਆ ਕਸਮ ਖਾ ਕੇ ਕਲਗੀ ਵਾਲੜੇ ਨੂੰ ਹੁਣੇ ਕਾਤਲ ਜਾਂ ਗ੍ਰਿਫਤਾਰ ਕਰਦਾ। ਕਹਿੰਦੇ ਜਿਵੇਂ ਵਾਹ ਬਰੋਲਿਆਂ ਦਾ ਤੂਫਾਨ ਆਉਂਦਾ, ਬੇਸ਼ੁਮਾਰ ਫੌਜਾਂ ਨੇ ਬੇਸ਼ੁਮਾਰ ਸ਼ਸਤਰ ਨੇ ਕਸਮ ਖਾਧੀ ਹੋਈ ਹੈ, ਜਾਂ ਕਲਗੀ ਵਾਲੇ ਨੂੰ ਪਾਉਣ ਦਾ ਬੀੜਾ ਚੱਕਿਆ ਸੀ, ਜਾਂ ਮੈਂ ਕਤਲ ਕਰ ਦਿਆਂਗਾ ਜਾਂ ਮੈਂ ਗ੍ਰਿਫਤਾਰ ਕਰ ਦਿਆਂਗਾ। ਦੇਖੋ ਬੋਲ ਕਿੰਨੇ ਪਿਆਰੇ ਨੇ, ਬੇਸ਼ੁਮਾਰ ਜ਼ਰਾਰ ਲਸ਼ਕਰ ਫੌਜ ਹੁੰਦੀ ਹੈ ਜੀ, ਆਇਆ ਸੈਦ ਖਾਂ ਲੈ, ਆਇਆ ਮਾਰੋ ਮਾਰ ਕਰਦਾ ਵਾਹ ਵਾਹ ਵਰੋਲਿਆਂ ਦਾ ਜਿਉਂ ਤੂਫਾਨ ਆਇਆ, ਆਇਆ ਬਸਤੀ ਬਣਾ ਬਾਗਾਂ ਨੂੰ ਬੇਸ਼ੁਮਾਰ ਕਰਦਾ, ਆਇਆ ਕਸਮ ਖਾ ਕੇ ਕਲਗੀ ਵਾਲੜੇ ਨੂੰ ਹੁਣੇ ਕਤਲ ਜਾਂ ਗ੍ਰਿਫਤਾਰ ਕਰਦਾ ਹੈ। ਪਰ ਸਾਹਮਣੇ ਹੋਇਆ ਡਿੱਗਿਆ ਤੀਰ ਤਾਂ ਢਿੱਲੀ ਕਮਾਨ ਹੋ ਗਈ, ਉੱਤਰਿਓ ਘੋੜਿਓ ਗੋਡਿਆਂ ਭਾਰ ਹੋਇਆ, ਝੁਕਿਆ ਸੀਸ ਤਾਂ ਆਕੜ ਰਵਾਨ ਹੋ ਗਈ। ਮੇਰੇ ਗਰੀਬ ਨਿਵਾਸ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹੀ ਸਵਾਰ ਮਰਦਾ ਗੰਬੜੇ, ਸਤਿਗੁਰਾਂ ਨੇ ਹੁਕਮ ਕੀਤਾ ਵੀ ਸਾਡਾ ਘੋੜਾ ਤਿਆਰ ਕਰੋ, ਸਤਿਗੁਰ ਬਖਸ਼ੇ ਅਵਗਣ ਆ ਰਹੇ, ਸਤਿਗੁਰ ਗੁਣੀ ਨਿਧਾਨ ਹੈ। ਹੁਣ ਦੇਖੋ ਕਿੱਡਾ ਵੱਡਾ ਇੱਕ ਪਾਸੇ ਬਾਤ ਹੈ, ਸਾਹਿਬ ਸੱਚੇ ਪਾਤਸ਼ਾਹ ਅੱਜ ਤੁਸੀਂ ਮੈਦਾਨ ਜੰਗ ਚੱਲੇ ਹੋ, ਸਿੰਘ ਕਹਿੰਦੇ ਅਸੀਂ ਤੁਹਾਡੇ ਨਾਲ ਜਾਵਾਂਗੇ, ਤਾਂ ਉਹ ਇਹ ਗੱਲ ਕਹਿੰਦਾ ਵੀ ਜੇ ਗੁਰੂ ਅੰਤਰ ਜਾਮੀਏ ਤੇ ਇਕੱਲਾ ਹੀ ਆਵੇ, ਤੇ ਮੇਰਾ ਗੁਰੂ ਘਟਾਂ ਘਟਾਂ ਦੀਆਂ ਜਾਣਦਾ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਖਾਲਸਾ ਜੀ, ਅੱਜ ਅਸੀਂ ਇਕੱਲੇ ਹੀ ਮੈਦਾਨ ਵਿੱਚ ਜਾਵਾਂਗੇ।
ਅੱਜ ਕੱਲਿਆਂ ਦਾ ਕੱਲੇ ਨਾਲ ਹੀ ਜੰਗ ਹੋਵੇਗਾ। ਤੇ ਮੇਰੇ ਗਰੀਬ ਪਰਿਵਾਰ ਸੱਚੇ ਪਾਤਸ਼ਾਹ ਨੀਲੇ ਦੇ ਸ਼ਾਹੀ ਸਵਾਰ ਮਰਦ ਗੰਬੜੇ ਧੰਨ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਘੋੜੇ ਤੇ ਸਵਾਰ ਹੋ ਕੇ ਅੱਡੀ ਲਾ ਕੇ ਮੈਦਾਨੇ ਜੰਗ ਵਿੱਚ ਪਹੁੰਚ ਗਏ। ਗੁਰੂ ਖਾਲਸਾ ਬਹੁਤ ਬੇਅੰਤ ਹੈ, ਪਰ ਸਤਿਗੁਰਾਂ ਨੇ ਸਾਰੇ ਨੂੰ ਇਸ਼ਾਰੇ ਨਾਲ ਰੋਕਿਆ ਹੈ। ਕਹਿੰਦੇ ਜਿਸ ਵੇਲੇ ਸਾਹਮਣੇ ਹੋਇਆ ਐਪਰ ਸਾਹਮਣੇ ਹੋਇਆ ਕੰਬਿਆ ਜਿਸਮ, ਸਤਿਗੁਰਾਂ ਨੇ ਨੇਤਰਾਂ ਦਾ ਤੀਰ ਚਲਾ ਦਿੱਤਾ। ਐਪਰ ਸਾਹਮਣੇ ਹੋਇਆ ਕੰਬਿਆ ਸਰੀਰ, ਜਦੋਂ ਸਰੀਰ ਕੰਬਿਆ ਤੇ ਜਿਹੜਾ ਸੈਦ ਖਾਂ ਕੋਲ ਤੀਰ ਸੀ ਉਹ ਥੱਲੇ ਡਿੱਗ ਪਿਆ। ਐਪਰ ਸਾਹਮਣੇ ਹੋਇਆ ਜਿਸਮ ਸਰੀਰ ਜਿਸਮ ਕੰਬਿਆ, ਢਿੱਲੀ ਕਮਾਨ ਹੋ ਗਈ, ਕਮਾਨ ਜਿਹੜੀ ਸੀ ਖਤਮ ਹੋ ਗਈ। ਉਤਰਿਓ ਘੋੜਿਓ ਗੋਡਿਆਂ ਭਾਰ ਹੋਇਆ, ਝੁਕਿਆ ਸੀਸ ਤਾਂ ਆਕੜ ਰਵਾਣ ਹੋ ਗਈ। ਜਿਹੜਾ ਆਕੜ ਕੇ ਆ ਰਿਹਾ ਸੀ ਉਧਰ ਭੈਣ ਦੀਆਂ ਤਾਰਾਂ ਗੁਰੂ ਨਾਲ ਜੁੜੀਆਂ ਨੇ। ਦੇਖੋ ਗੁਰੂ ਅਰਦਾਸ ਕਿਵੇਂ ਸੁਣਦਾ, ਭੈਣ ਦੀ ਸੁਰਤ ਗੁਰੂ ਨਾਲ ਜੁੜੀ ਹੈ। ਗਰੀਬ ਨਿਵਾਜ ਹੈ ਮੇਰਾ ਅੰਮਾ ਜਾਇਆ, ਤੁਹਾਡਾ ਬਿਰਧ ਬੜਾ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਔਗਣ ਯਾਰੇ, ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਸਾਧ ਨਿਵਾਰੇ, ਸੁਖ ਸਾਗਰ ਗੁਰਦੇਵ ਹੈ, ਸੁਖ ਦੇ ਮੇਲ ਲਏ ਦੁਖਿਆਰੇ, ਸਤਿਗੁਰ ਆਗੂ ਜਾਣੀਏ ਬਾਹਾਂ ਪਕੜ ਅੰਦਲੇ ਉਧਾਰਿਆ। ਹੀ ਤਾਂ ਬੋਲ ਬੋਲ ਕੇ ਗਏ ਨੇ, ਮੇਰੇ ਵੀਰ ਦੀ ਬਾਂਹ ਤੋਂ ਪਕੜ ਕੇ, ਮਨ ਰੂਪੀ ਬਾਂਹ ਤੋਂ ਪਕੜ ਕੇ ਜੀਵਨ ਦਾ ਬੇੜਾ ਪਾਰ ਕਰ ਦਿਓ। ਜਿਸ ਵੇਲੇ ਝੁਕਿਆ ਤਾਂ ਉੱਥੇ ਕਵੀ ਰਾਜ ਨੇ ਬੜੀਆਂ ਸੋਹਣੀਆਂ ਲਾਈਨਾਂ ਲਿਖੀਆਂ ਨੇ, ਕਹਿੰਦੇ ਕਲਗੀ ਵਾਲੇ ਮੁਸਕਾਏ ਸੁਭਾਗ ਨੈਨੋ, ਕਲਗੀ ਵਾਲੇ ਮੁਸਕਾਏ ਸੁਭਾਗ ਨੈਨੋ, ਉਹ ਨੂਰ ਦਾ ਮੀਂਹ ਬਰਸਾਣ ਲੱਗੇ। ਓਏ ਜਰਨੈਲ ਕਿਉਂ ਆਪਣੀ ਪ੍ਰਤਿਗਿਆ ਨੂੰ ਆ ਰਨ ਭੂਮਿਕਾ ਵਿੱਚ ਭੁਲਾਣ ਲੱਗੇ। ਤੁਸਾਂ ਦਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ, ਹੋ ਮੇਰੇ ਨਾਲ ਪਿਆਰ ਵਧਾਣ ਲੱਗੇ। ਛਮ ਛਮ ਅੰਸੂਆਂ ਨਾਲ ਗੁਰ ਚਰਨ ਧੋ ਕੇ, ਗਦ ਗਦ ਗਲੇ ਵਿੱਚੋਂ ਜਵਾਬ ਆਇਆ, ਮੈਂ ਹਾਂ ਸਾਇਦ ਤੁਸੀਂ ਸੱਚੇ ਸਯਾਦ, ਮੈਂ ਹੋਣ ਲਈ ਸ਼ਿਕਾਰ ਜਨਾਬ ਆਇਆ। ਜਦੋਂ ਸਤਿਗੁਰਾਂ ਦੇ ਨੇਤਰਾਂ ਦਾ ਤੀਰ ਚੱਲਿਆ ਥੱਲੇ ਝੁੱਕ ਗਿਆ, ਤੇ ਗਰੀਬ ਨਿਵਾਜ ਥੋੜਾ ਜਿਹਾ ਮੁਸਕਰਾਏ ਹੱਸੇ, ਕਲਗੀਆਂ ਵਾਲੇ ਮੁਸਕਾਏ ਹੱਸੇ, ਸੁਭਾਗ ਨੈਣੋ ਨੈਣੋ ਕੇ ਤੀਰ ਮਾਰ ਦਿੱਤਾ ਨੇਤਰਾਂ ਦਾ ਤੀਰ, ਐਸਾ ਘਾਇਲ ਹੋਇਆ। ਕਲਗੀਆਂ ਵਾਲੇ ਮੁਸਕਾਏ ਸੁਭਾਗ ਨੈਣੋ, ਬਖਸ਼ਿਸ਼ ਮੇਹਰ ਦਾ ਨੂਰ ਵਰਸਾਣ ਲੱਗੀ। ਓਏ ਜਰਨੈਲ, ਉਹ ਸੈਦ ਖਾਨ ਜਰਨੈਲ, ਤੂੰ ਤੇ ਪ੍ਰਤੱਗਿਆ ਕਰਕੇ ਆਇਆ ਸੀ ਵੀ ਕਲਗੀ ਵਾਲੜੇ ਨੂੰ ਹੁਣੇ ਕਤਲ ਜਾਂ ਗ੍ਰਿਫਤਾਰ ਕਰਦਾ। ਕਦੇ ਮਰਦ ਪ੍ਰਤੱਗਿਆ ਤੋਂ ਫਿਰਦੇ ਨਹੀਂ ਹੁੰਦੇ, ਉੱਠ ਕਮਾਨ ਚੱਕ ਤਾਂ ਮੇਰੇ ਨਾਲ ਯੁੱਧ ਕਰ। ਸਤਿਗੁਰਾਂ ਨੇ ਪਹਿਲਾਂ ਤਾਨਾ ਮਾਰਿਆ, ਉਹ ਸੈਦ ਖਾਂ ਤੇਰੇ ਬਾਪ ਨੂੰ ਅਸਾਂ ਨੇ ਮਾਰਿਆ ਹੈ। ਓਏ ਜਰਨੈਲ ਖਾਂ, ਤੂੰ ਬਾਦਸ਼ਾਹ ਦੀ ਜੋਬ ਕਰਦਾ ਨੌਕਰੀ ਕਰਦਾ, ਕਦੇ ਜਰਨੈਲ ਨਿਮਕ ਹਰਾਮੀ ਨਹੀਂ ਹੁੰਦੇ। ਓਏ ਸੈਦ ਖਾਂ, ਮਰਦ ਕਦੇ ਜ਼ੁਬਾਨੋਂ ਨਹੀਂ ਫਿਰਦੇ ਹੁੰਦੇ। ਤਿੰਨ ਇਹੋ ਜਿਹੇ ਤਾਨੇ ਮਾਰੇ ਜਿਹੜੇ ਮੁਰਦੇ ਵਿੱਚ ਵੀ ਜੋਸ਼ ਭਰ ਦੇਣ, ਪਰ ਉਹਨੇ ਸਿਰ ਨਹੀਂ ਚੁੱਕਿਆ। ਭੈਣ ਦੀ ਸੁਰਤ ਲੱਗੀ ਹੈ ਵੀ ਬਖਸ਼ ਦਿਓ ਤੁਹਾਡਾ ਬਿਰਧ ਹੈ। ਉਹ ਬਖਸ਼ਿਸ਼ ਮੇਹਰ ਦਾ ਨੂਰ ਬਰਸਾਣ ਲੱਗੇ। ਓਏ ਜਰਨੈਲ, ਕਿਉਂ ਆਪਣੀ ਪ੍ਰਤਿਗਿਆ ਨੂੰ ਜੋ ਤੂੰ ਕਰਕੇ ਆਇਆ, ਕਿਉਂ ਰਨ ਭੂਮਿਕਾ ਵਿੱਚ ਭੁਲਾਣ ਲੱਗੇ, ਕਿਉਂ ਭੁੱਲ ਗਿਆ ਹੈ? ਤੁਸਾਂ ਦਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ, ਤੇਰਾ ਬਾਦਸ਼ਾਹ ਮੈਨੂੰ ਵੈਰੀ ਕਹਿੰਦਾ ਹੈ, ਤੇ ਤੂੰ ਬਾਦਸ਼ਾਹ ਦਾ ਚਾਕਰ ਹੈ ਤੇ ਤੂੰ ਮੇਰੇ ਨਾਲ ਪਿਆਰ ਪਾ ਰਿਹਾ, ਗੱਲ ਉਲਟੀ ਬਣ ਰਹੀ ਹੈ। ਤੁਸਾਂ ਦਾ ਬਾਦਸ਼ਾਹ ਮੈਨੂੰ ਕਹੇ ਸ਼ਤਰੂ, ਉਹ ਮੇਰੇ ਨਾਲ ਪਿਆਰ ਵਧਾਉਣ ਲੱਗੇ। ਕਹਿੰਦੇ ਫਿਰ ਕੀ ਹੋਇਆ, ਸੀਸ ਸਾਹਿਬਾਂ ਦੇ ਚਰਨਾਂ ਤੇ ਰੱਖ ਦਿੱਤਾ, ਸਮ ਸਮ ਅਨਸੂਆਂ ਨਾਲ ਗੁਰ ਚਰਨ ਧੋ ਕੇ। ਕਹਿੰਦੇ ਅੱਖਾਂ ਚੋਂ ਇਵੋ ਅਥਰੂ ਗਏ ਨੇ ਜਿਵੇਂ ਝੜੀ ਲੱਗਦੀ ਹੈ ਮੀਂਹ ਦੀ। ਕਲਗੀਆਂ ਵਾਲੇ ਪਾਤਸ਼ਾਹ ਦੇ ਚਰਨ ਜਿਹੜੇ ਸੀ ਉਹ ਅੱਖਾਂ ਦੇ ਅਥਰੂਆਂ ਨਾਲ ਧੋ ਦਿੱਤੇ। ਛਮ ਛਮ ਅਨਸੂਆਂ ਨਾਲ, ਅਨਸੂਆਂ ਅਥਰੂ ਨਾਲ ਗੁਰ ਚਰਨ ਧੋ ਕੇ, ਗਦ ਗਦ ਗਲੇ ਚੋਂ ਜਵਾਬ ਆਇਆ, ਗਲਾ ਖੁਸ਼ੀ ਨਾਲ ਭਰ ਗਿਆ। ਫਿਰ ਅੱਗੋਂ ਬੋਲਦਾ ਹੈ ਸੱਚੇ ਪਾਤਸ਼ਾਹ, ਗਦ ਗਦ ਗਲੇ ਚੋਂ ਜਵਾਬ ਆਇਆ, ਮੈਂ ਹਾਂ ਸੈਦ ਖਾਂ, ਤੁਸੀਂ ਸੱਚੇ ਸਯਾਦ, ਸਯਾਦ ਅਰਥ ਹੁੰਦਾ ਸ਼ਿਕਾਰੀ, ਤੇ ਤੁਸੀਂ ਉਹ ਸ਼ਿਕਾਰੀ ਤੇ ਮੈਂ ਹਾਂ ਤੁਹਾਡਾ ਸ਼ਿਕਾਰ।
ਤੇ ਤੁਸੀਂ ਮੈਨੂੰ ਨੇਤਰਾਂ ਦੇ ਤੀਰ ਨਾਲ ਘਾਇਲ ਕਰ ਦਿੱਤਾ, ਹੁਣ ਮੇਰੇ ਵਿੱਚ ਤਾਕਤ ਨਹੀਂ ਰਹਿ ਗਈ ਵੀ ਮੈਂ ਉੱਠ ਜਾਵਾਂ। ਮੈਂ ਹਾਂ ਸ਼ਾਇਦ ਤੁਸੀਂ ਸੱਚੇ ਸਿਆਦ, ਮੈਂ ਹੋਣ ਲਈ ਸ਼ਿਕਾਰ ਜਨਾਬ ਆਇਆ, ਸੁੰਦਰ ਮੀਰ ਸ਼ਿਕਾਰੀਆ ਕੇਸ ਤੇਰੇ, ਮੇਰੇ ਗਲੇ ਵਿੱਚ ਪਏ ਨੇ ਕਮੰਦ ਹੋ ਕੇ, ਕਿੱਥੇ ਜਾਣ ਮੈਂ ਤੇਰੀ ਮੰਗਦਾ ਸਾਂ। ਆਪਾਂ ਵਾਰਦਾ ਹੁਣ ਆਨੰਦ ਹੋ ਕੇ, ਕਿੱਥੇ ਮੈਂ ਤੇਰੀ ਜਾਣ ਮੰਗਦਾ ਸੀ, ਹੁਣ ਮੈਂ ਤੇ ਤੇਰਾ ਹੀ ਹੋ ਗਿਆ ਈ। ਆ ਹੈ ਨੇਤਰਾਂ ਦਾ ਤੀਰ, ਗੁਣ ਕਰ ਬਖਸ਼ੇ ਔਗਣ ਯਾਰੇ, ਇੱਕ ਪਾਸੇ ਔਗਣ ਇੱਕ ਨਵਾਜ ਦਿੱਤਾ। ਸੁੰਦਰ ਮੀਰ ਸ਼ਿਕਾਰੀਆ ਕੇਸ ਤੇਰੇ, ਮੇਰੇ ਗਲੇ ਵਿੱਚ ਪਏ ਨੇ ਕਮੰਦ ਹੋ ਕੇ, ਕਿੱਥੇ ਜਾਣ ਮੈਂ ਤੇਰੀ ਮੰਗਦਾ ਸੀ, ਆਪਾਂ ਵਾਰਦਾ ਹੁਣ ਆਨੰਦ ਹੋ ਕੇ। ਮੈਨੂੰ ਚਾੜ ਪ੍ਰੀਖਿਆ ਦੀ ਚਰਕ ਉੱਤੇ, ਲੱਖਾਂ ਪ੍ਰੀਤ ਬਰੀਕ ਦੀ ਤੰਦ ਹੋ ਕੇ, ਗੋਬਿੰਦ ਨਾਮ ਦੀ ਅੱਖਰ ਲਿਖੂ ਹੁਣ ਤਾਂ ਕਲਮ ਕਲਮ ਹੋ ਕੇ, ਬੰਦ ਬੰਦ ਹੋ ਕੇ। ਹੁਣ ਤੇ ਜਿੰਨੀ ਮਰਜ਼ੀ ਪ੍ਰੀਖਿਆ ਪਾ ਦੇ ਦਾਤਾ, ਹੁਣ ਤੇ ਰਸਨਾ ਨਾਲ ਤੇ ਹੱਥ ਨਾਲ ਇੱਕੋ ਹੀ ਅੱਖਰ।

ਫਿਰ ਤੇ ਕਹਿੰਦਾ ਬਸ ਕਲਗੀਆਂ ਵਾਲੇ ਪਾਤਸ਼ਾਹ ਤੇਰਾ ਹੀ ਨਾਮ ਲਿਖੂ। ਆਹ ਤਿੰਨ ਸ਼ਬਦ ਜਿਹੜੇ ਮੈਂ ਕਹੇ ਆ ਨਾ, ਹਜ਼ੂਰ ਸਾਹਿਬ ਸੱਚਖੰਡ ਜਿਸ ਵੇਲੇ ਸ਼ਾਮ ਦੀ ਕਥਾ ਹੁੰਦੀ ਹੈ, ਸਮਾਂ ਬਣਿਆ ਹਾਜ਼ਰੀ ਭਰਨ ਦਾ, ਤਾਂ ਉਸ ਵੇਲੇ ਪ੍ਰਬੰਧਕ ਸਾਹਿਬਾਨ ਕੋਈ ਵੀ ਗਿਆਨੀ ਸਿੰਘ ਸਾਹਿਬਾਨ ਜੀ ਹਾਜ਼ਰੀ ਭਰਨ ਵਾਸਤੇ ਜਦੋਂ ਜਾਂਦਾ ਹੈ, ਇਹਨਾਂ ਗੱਲਾਂ ਦਾ ਕਈ ਵਾਰ ਪਤਾ ਨਹੀਂ ਹੁੰਦਾ, ਪਰ ਉਹ ਇੱਕ ਬਚਨ ਕਰਦੇ ਨੇ ਵੀ ਸਮਾਪਤੀ ਵੇਲੇ ਆ ਤਿੰਨ ਬੋਲ ਸੰਗਤ ਤੋਂ ਪੜਾਉਣੇ ਹੀ ਪੜਾਉਣੇ ਨੇ, ਵਾਹੋ ਵਾਹੋ ਗੋਬਿੰਦ ਸਿੰਘ ਜੀ ਕਲਗੀਆਂ ਵਾਲੇ ਬਾਜਾਂ ਵਾਲੇ। ਇਹ ਤਿੰਨ ਸ਼ਬਦ ਜਿਹੜੇ ਨਾ, ਜਦੋਂ ਇਤਿਹਾਸ ਦੀ ਕਥਾ ਸ਼ਾਮ ਨੂੰ ਸਮਾਪਤੀ ਹੁੰਦੀ ਹੈ, ਬੁਲੰਦ ਆਵਾਜ਼ ਵਿੱਚ ਤੁਸੀਂ ਦਰਸ਼ਨ ਕੀਤੇ ਹੋਣੇ ਨੇ, ਸੁਣੇ ਵੀ ਹੋਣੇ ਨੇ ਸ਼ਾਮ ਦੀ ਕਥਾ, ਨਹੀਂ ਤਾਂ ਸੁਣਦੇ ਹੋ ਲਾਈਵ ਚੱਲਦਾ ਹੈ। ਇਹ ਤਿੰਨ ਬੋਲ ਜਿਹੜੇ ਨੇ ਹਮੇਸ਼ਾ ਸੱਚਖੰਡ ਹਜ਼ੂਰ ਸਾਹਿਬ ਦੀ ਧਰਤੀ ਤੇ ਪੜ੍ਹੇ ਜਾਂਦੇ ਨੇ। ਬਚਨ ਚੱਲ ਰਿਹਾ ਸੀ, ਮਹਾਰਾਜ ਨੇ ਬਖਸ਼ ਦਿੱਤਾ। ਉਸ ਦਿਨ ਤੋਂ ਫਿਰ ਸਤਿਗੁਰੂ ਜੀ ਦਾ ਹੀ ਸੰਗੀ ਬਣ ਗਿਆ। ਕਿੱਥੇ ਮਾਰਨ ਵਾਸਤੇ ਆਇਆ, ਕਤਲ ਕਰਨ ਵਾਸਤੇ ਆਇਆ, ਕਿੱਥੇ ਗੁਰਮੁਖੋ ਚਮਕੌਰ ਦੀ ਗੜੀ ਚ ਸ਼ਹੀਦ ਹੋ ਰਿਹਾ। ਬਾਅਦ ਵੇਖੋ ਉਲਟੀ ਬਣ ਗਈ ਹੈ ਨਾ, ਕਿੱਥੇ ਕਸਮ ਖਾ ਕੇ ਫੌਜਾਂ ਲੈ ਕੇ ਆਇਆ, ਕਿੱਥੇ ਚਮਕੌਰ ਵਿਖੇ, ਚਮਕੌਰ ਸਾਹਿਬ ਜੀ ਵਿਖੇ, ਚਮਕੌਰ ਕੱਲਾ ਨਹੀਂ ਕਹਿਣਾ ਚਾਹੀਦਾ, ਮਾਫ ਕਰਿਓ, ਚਮਕੌਰ ਸਾਹਿਬ ਜੀ ਵਿਖੇ ਸ਼ਹੀਦ ਹੋ ਰਿਹਾ। ਇਹ ਗੁਰੂ ਦੀ ਰਹਿਮਤ ਹੈ। ਕਈ ਵਾਰ ਗੁਰੂ ਦੀ ਰਹਿਮਤ ਵਰਤ ਜਾਂਦੀ ਹੈ, ਗੁਰੂ ਪ੍ਰਤੱਖ ਰੂਪ ਵਿੱਚ ਵਰਤ ਜਾਂਦਾ ਹੈ। ਪਰਸੋਂ ਦੀ ਤੁਹਾਨੂੰ ਇੱਕ ਬਾਤ ਸੁਣਾਵਾਂ, ਇੱਥੇ ਗੁਰਦੁਆਰਾ ਸਾਹਿਬ ਆ, ਸਵੇਰੇ ਸਵੇਰੇ ਇੱਕ ਭਚੰਗੀ ਆ ਕੇ ਸਾਹਮਣੇ ਬੈਠਦਾ, ਮਹੀਨਾ ਹੋ ਚੱਲਿਆ ਉਹਨੇ ਕੰਨਾਂ 'ਚ ਮੁਰਕੀਆਂ ਜਿਹੀਆਂ ਪਾਈਆਂ ਹੋਈਆਂ, ਮੇਰਾ ਨੂੰ ਚੇਤ ਰੋਜ਼ ਹੀ ਕਰੇ ਵੀ ਇਹਨੂੰ ਕੁਝ ਨਾ ਕੁਝ ਆਖਾਂ ਜ਼ਰੂਰ, ਪਰ ਆਖਣ ਦਾ ਮੌਕਾ ਨਾ ਬਣਦਾ ਰਿਹਾ। ਉਹ ਬੈਠੇ ਆਸਾ ਕੀ ਵਾਰਦਾ, ਕੀਰਤਨ ਵੀ ਸੁਣਦਾ, ਸਵੇਰੇ ਆ ਜਾਂਦਾ, ਥੋੜ੍ਹਾ ਚਿਰ ਬੈਠਦਾ। ਪਰਸੋਂ ਦੀ ਗੱਲ ਵੇਖੋ, ਬਾਤ ਕਿਵੇਂ ਬਣ ਜਾਂਦੀ, ਕਈ ਵਾਰ ਗੁਰੂ ਰਹਿਮਤ ਕਿਵੇਂ ਕਰਦਾ। ਮੈਂ ਅੰਦਰ ਨੂੰ ਆ ਰਿਹਾ ਤਾਂ ਬਾਹਰ ਨੂੰ ਜਾ ਰਿਹਾ, ਫਤਿਹ ਬੁਲਾਈ ਮੈਨੂੰ, ਮੈਂ ਕਿਹਾ ਵੀ ਤੈਨੂੰ ਤੇ ਬੜੇ ਹੀ ਦਿਨਾਂ ਦਾ ਮੇਰਾ ਚਿੱਤ ਕਰਦਾ ਬੁਲਾਉਣ ਵਾਸਤੇ, ਪਰ ਗੁਰੂ ਨੇ ਸਮਾਂ ਹੀ ਨਹੀਂ ਬਖਸ਼ਿਆ, ਸਮਾਂ ਹੀ ਨਹੀਂ ਬਖਸ਼ਿਆ, ਅੱਜ ਗੁਰੂ ਨੇ ਸਮਾਂ ਬਖਸ਼ ਦਿੱਤਾ। ਤੇ ਉਹ ਅੱਗੋਂ ਕਹਿੰਦਾ ਮੇਰਾ ਵੀ ਦਿਲ ਕਰਦਾ ਸੀ ਤੁਹਾਨੂੰ ਬੁਲਾਉਣ ਵਾਸਤੇ, ਮੈਂ ਉੱਥੇ ਬੁਲਾ ਦਿੰਦਾ ਸੀ। ਮੈਂ ਕਿਹਾ ਕਿਹੜੀ ਜਗ੍ਹਾ ਦਾ? ਕਹਿੰਦਾ ਜੀ ਚਮਕੌਰ ਸਾਹਿਬ ਜੀ ਦਾ। ਮੈਂ ਕਿਹਾ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ, ਧੰਨ ਸ਼ਹੀਦ ਜਿਸ ਧਰਤੀ ਤੋਂ ਤੂੰ ਆਇਆ, ਤੇ ਆਹ ਜਿਹੜੀਆਂ ਕੰਨਾਂ 'ਚ ਤੂੰ ਮੋਟੀਆਂ ਮੋਟੀਆਂ ਮੁਰਕੀਆਂ ਪਾਈ ਫਿਰਦਾ ਫੱਬ ਦੀਆਂ। ਚੁੱਪ ਹੋ ਗਿਆ, ਸ਼ਾਂਤ ਹੋ ਗਿਆ, ਅੱਗੋਂ ਕੁਝ ਨਹੀਂ ਆਖਿਆ, ਇੰਨੀ ਕਿਰਪਾ ਵਰਤੀ। ਕਹਿੰਦਾ ਲਾ ਦਿਆਂ। ਮੈਂ ਕਿਹਾ ਹੁਣ ਦੇਰੀ ਕਰਨ ਦੀ ਲੋੜ ਹੀ ਕੋਈ ਨਹੀਂ ਹੈ, ਲਾ ਕੇ ਨਾ ਮੇਰੇ ਉਹਨੇ ਅੱਗੇ ਕੀਤੀਆਂ, ਸਵੇਰੇ ਕੱਲ੍ਹ ਨੂੰ ਫਿਰ ਉਹਨੇ ਆ ਜਾਣਾ। ਮੈਂ ਕਿਹਾ ਮੇਰੇ ਅੱਗੇ ਕਰਨ ਦੀ ਲੋੜ ਨਹੀਂ ਹੈ, ਜਾ ਕੇ ਗੋਲਕ 'ਚ ਪਾ ਦੇ, ਆਖੋ ਸਤਨਾਮ ਸ਼੍ਰੀ। ਵੀ ਇਹ ਕਲਗੀਧਰ ਪਾਤਸ਼ਾਹ ਮੈਂ ਅੱਜ ਪਾਤੀਆਂ ਤੇਰੀ ਗੋਲਕ ਵਿੱਚ, ਅੱਜ ਮੇਰੀਆਂ ਨਹੀਂ, ਹੁਣ ਮੈਨੂੰ ਆਪਣੇ ਚਰਨਾਂ ਨਾਲ ਜੋੜ ਲਾ। ਅਗਲਾ ਉਹਨੇ ਬਚਨ ਕਿਹਾ, ਭਾਈ ਸਾਹਿਬ ਜੀ ਹੁਣ ਮੈਂ ਕੇਸਾਂ ਸਮੇਤ ਸਿੰਘ ਸੱਜ ਜੂ, ਆਖੋ ਸਤਨਾਮ ਸ਼੍ਰੀ। ਇਹ ਪਰਸੋਂ ਦੀ ਗੱਲ ਜੇ, ਕੱਲ ਹੀ ਲੰਘਿਆ ਜੇ। ਮੇਰਾ ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਉਹਨੇ ਪਤਾ ਨਹੀਂ ਕਿਹੜੇ ਜੀਵ ਦੇ ਅੰਦਰ ਆ ਕੇ ਕਿਰਪਾ ਕਰ ਜਾਣੀ ਹੈ। ਅੱਜ ਜਦੋਂ ਆਇਆ ਬੈਠਾ ਇੱਥੇ, ਤੇ ਮੈਂ ਇਧਰੋਂ ਮੱਥਾ ਟੇਕ ਕੇ ਘੁੰਮ ਕੇ ਜਾ ਰਿਹਾ, ਤੇ ਮੈਨੂੰ ਇਸ਼ਾਰਾ ਕਰਕੇ ਕਹਿੰਦਾ, ਆਖੋ ਸਤਨਾਮ ਸ਼੍ਰੀ। ਖੁਸ਼ ਹੋ ਗਿਆ, ਹੱਸ ਗਿਆ। ਇਹ ਮੇਰੇ ਗੁਰੂ ਦੀਆਂ ਰਹਿਮਤਾਂ ਹੁੰਦੀਆਂ ਨੇ, ਮੇਰੇ ਗੁਰੂ ਦੀਆਂ ਤਾਕਤਾਂ ਹੁੰਦੀਆਂ ਨੇ। ਜਦੋਂ ਗੁਰੂ ਕਿਰਪਾ ਕਰਦਾ ਹੈ ਨਾ, ਗੁਣ ਕਰ ਬਖਸ਼ੇ ਅਵਗਣ ਯਾਰੇ। ਇਹ ਮੇਰੇ ਗੁਰੂ ਦਾ ਕਿੰਨਾ ਵੱਡਾ ਬਿਰਧ ਹੈ, ਹਮਰੀ ਗਣਤਾਂ ਗਣੀਆਂ ਕਾਈ ਆਪਣਾ ਬਿਰਧ ਪਛਾਣ। ਉਹ ਆਪਣਾ ਬਿਰਧ ਪਛਾਣਦਾ, ਤੇ ਮੈਂ ਇੰਨੀ ਗੱਲ ਸਮਝ ਲਈ ਵੀ ਕਲਗੀ ਵਾਲੇ ਪਾਤਸ਼ਾਹ, ਆਖਰ ਦਸ ਦਾਸ ਨੇ ਵੀ ਕੀਤੀ ਵੀ ਕਥਾ ਕਰਨੀ ਤੇ ਮੈਨੂੰ ਆਉਂਦੀ ਕੋਈ ਨਹੀਂ। ਹੋ ਸਾਹਿਬਾ, ਟਾਈਮ ਜ਼ਰੂਰ ਪਾਸ ਕਰਵਾ ਲੈਂਦਾ ਹੀ, ਪਰ ਮੇਰਾ ਇਸ ਫੇਰੀ ਦਾ ਕਥਾ ਕਰਨ ਦਾ ਮਹੀਨਾ, ਇੱਕ ਵੀ ਸਿੰਘ ਜੁੜ ਗਿਆ ਤੇ ਮੇਰਾ ਸਫਲ ਹੋ ਗਿਆ। ਮੇਰੀ ਹਾਜ਼ਰੀ ਕਲਗੀਧਰ ਪਾਤਸ਼ਾਹ ਤੇਰੇ ਘਰ ਵਿੱਚ ਲੱਗ ਗਈ, ਤੂੰ ਰਹਿਮਤਾਂ ਦੇ ਘਰ ਵਿੱਚ ਆ ਗਿਆ। ਮੈਂ ਸਮਝਾਂਗਾ ਮੇਰੀਆਂ ਚਾਰ ਵੀਕਾਂ ਜਿਹੜੀਆਂ ਨੇ, ਇੱਕ ਹੀ ਹੋ ਗਿਆ ਤਾਂ ਲਿਖੇ ਲੱਗ ਗਈ। ਇਹ ਮੇਰੇ ਗੁਰੂ ਦਾ ਬਿਰਧ ਹੈ। ਸਤਿਗੁਰ ਗੁਣੀ ਨਿਧਾਨ ਹੈ, ਗੁਣ ਕਰ ਬਖਸ਼ੇ ਅਵਗਣਿਆ। ਸਤਿਗੁਰ ਪੂਰਾ ਵੈਦ ਹੈ, ਪੰਜੇ ਰੋਗ ਸਾਧਨ ਵਾਰੇ, ਜਨਮ ਜਨਮ ਕੇ ਦੁੱਖ ਨਿਵਾਰੈ, ਸੂਕਾ ਮਨ ਸਾਧਾਰੈ, ਦਰਸ਼ਨ ਭੇਟਤ ਹੋਤ ਨਿਹਾਲਾ, ਹਰ ਕਾ ਨਾਮ ਵਿਚਾਰੈ,
ਮੇਰਾ ਵੈਦ ਗੁਰੂ ਗੋਬਿੰਦਾ, ਹਰ ਹਰ ਨਾਮ ਔਖਦ ਮੁਖ ਦੇਵੈ, ਕਾਟੈ ਜਮ ਕੀ ਫੰਦਾ, ਸਮਰੱਥ ਪੁਰਖ ਪੂਰਨ ਬੇਦਾਤੇ, ਆਪੇ ਕਰਨੇ ਹਾਰਾ ਆਪਣਾ ਦਾਸ ਹਰ ਆਪ ਉਭਾਰਿਆ। ਉਹ ਆਪਣੀਆਂ ਦਾਸਾਂ ਨੂੰ ਆਪ ਬਚਾਉਂਦਾ ਹੈ। ਅੱਜ ਦਾ ਜਿਹੜਾ ਕਵਿੱਤ ਚੱਲ ਰਿਹਾ ਹੈ, ਇਹ ਵੀ ਮਹਾਰਾਜ ਕਹਿੰਦੇ ਗੁਰੂ ਬਖਸ਼ਦਾ ਹੈ, ਬਚਨ ਚੱਲ ਰਹੇ ਨੇ। ਸਲਲ ਸੁਭਾਵ ਦੇਖੋ ਬੋਰਤ ਨਾ ਕਾਸਟ ਹੈ, ਲਾਜ ਗਹਿ ਕਹਿ ਆਪਣੋ ਹੀ ਪ੍ਰਤਪਾਰਿਓ ਹੈ। ਭਾਈ ਸਾਹਿਬ ਜੀ ਕਹਿੰਦੇ ਸਲਲ ਪਾਣੀ ਹੈ, ਸੁਭਾਵ ਪਾਣੀ ਦਾ ਸੁਭਾਅ ਹੈ, ਦੇਖੋ ਦੇਖ ਲਓ ਬੋਰਤ ਨਾ ਕਾਸਟ ਹੈ। ਜਿਸ ਵੇਲੇ ਕਾਸਟ, ਛੋਟਾ ਜਿਹਾ ਬੂਟਾ, ਨਿੱਕਾ ਜਿਹਾ ਬਿਲਕੁਲ ਬੀਜ, ਪਹਿਲਾਂ ਧਰਤੀ ਦੀ ਗਿੱਲ ਹੁੰਦੀ, ਉਦੋਂ ਵੀ ਪਾਣੀ ਪਾਇਆ ਜਾਂਦਾ ਹੈ ਉਹਦੇ ਵਿੱਚ।

ਸ਼ਰੇ ਪਿਆਰ ਵਾਲਿਆ ਗੁਰਸਿੱਖਾ, ਤੂੰ ਇਹ ਸਮਝ ਮੇਰਾ ਪਿਤਾ ਗੁਰੂ ਗੋਬਿੰਦ ਸਿੰਘ ਹੈ, ਮਾਤਾ ਮੇਰੀ ਸਾਹਿਬ ਕੌਰ ਹੈ, ਤੇ ਮੇਰੀ ਮਾਤਾ ਸਾਹਿਬ ਕੌਰ ਤੇ ਕਲਗੀ ਵਾਲੇ ਪਾਤਸ਼ਾਹ ਨੇ ਮੈਨੂੰ ਪਾਲਿਆ ਹੈ, ਤੇ ਉਹਦਾ ਏਡਾ ਵੱਡਾ ਬਿਰਧ ਹੈ ਜਿਵੇਂ ਪਾਣੀ ਨੇ ਡੋਬਿਆ ਉਸ ਲੱਕੜ ਨੂੰ, ਤੇ ਗੁਰੂ ਤੈਨੂੰ ਡੋਬਣ ਨਹੀਂ ਦੇਵੇਗਾ। ਇਹ ਮੇਰੇ ਗੁਰੂ ਦਾ ਬਿਰਧ ਹੈ, ਪਾਣੀ ਦਾ ਦ੍ਰਿਸ਼ਟਾਂਤ ਦਿੱਤਾ ਹੈ ਇਹਦੇ। ਦੇਖੋ ਪਾਣੀ ਲੱਕੜ ਨੂੰ ਡੋਬਦਾ ਨਹੀਂ ਹੈ, ਕਿਉਂ ਨਹੀਂ ਡੋਬਦਾ? ਲਾਜ ਗਹਿ, ਉਹਨੂੰ ਸ਼ਰਮ ਆਉਂਦੀ ਹੈ, ਇਹ ਲਾਜ ਮੈਂ ਇਹਨੂੰ ਪਾਲਿਆ ਹੈ। ਤੇ ਜਿਹੜਾ ਕਲਗੀਧਰ ਪਾਤਸ਼ਾਹ ਜੀ ਦਾ ਸੇਵਕ ਬਣ ਗਿਆ, ਖੰਡੇ ਬਾਟੇ ਦੀ ਪੌਲ ਛੱਕ ਲਈ, ਪੰਜਾਂ ਕਕਾਰਾਂ ਦਾ ਧਾਰਨੀ ਹੋ ਗਿਆ, ਕੁਰੈਤਾ ਤੋਂ ਬਚ ਗਿਆ। ਇੱਕ ਗੱਲ ਚੇਤਾ ਹੋ ਰੱਖੋ, ਪੰਜਾਂ ਕਕਾਰਾਂ ਦਾ ਧਾਰਨੀ ਹੋ ਕੇ ਤੇ ਕੁਰੈਤਾ ਤੋਂ ਬਚਣਾ ਹੈ। ਇਹ ਨਹੀਂ ਵੀ ਗੁਰਦੁਆਰੇ ਆਉਣ ਲੱਗਿਆ ਕਿਰਪਾਨ ਪਾਉਣੀ ਹੈ ਤੇ ਜਾ ਕੇ ਕਿੱਲੀ ਨਾਲ ਟੰਗਣੀ, ਉਹ ਨਹੀਂ ਹੈ, ਉਹ ਰਹਿਤ ਨਹੀਂ ਹੈ, ਉਹ ਰਹਿਤ ਥੋੜੀ ਹੈ। ਉਹ ਤੇ ਆਉਣ ਲੱਗਿਆ ਪਾ ਲਈਏ, ਦਿਖਾਵਾ ਕਰ ਲਿਆ, ਉਹ ਪ੍ਰਮਾਣਿਕ ਥੋੜੀ ਹੈ। ਫਿਰ ਨਹੀਂ ਗੁਰੂ ਨੇ ਲਾਜ ਰੱਖਣੀ, ਫਿਰ ਤਾਂ ਗੁਰੂ ਨੂੰ ਤੂੰ ਹੋਰ ਸਾਹਮਣੇ ਮੂਹਰੇ ਲਿਆ ਰਿਹਾ, ਫਿਰ ਤਾਂ ਗੁਰੂ ਨੂੰ ਹੋਰ ਸਾਹਮਣੇ ਲਿਆ ਰਿਹਾ। ਇਸ ਕਰਕੇ ਮਹਾਰਾਜ ਕਹਿੰਦੇ ਨੇ ਕਕਾਰਾਂ ਦਾ ਧਾਰਨੀ ਹੋ ਕੇ ਗੁਰੂ ਦੇ ਦੱਸੇ ਹੋਏ ਹੁਕਮ ਮੁਤਾਬਕ ਜੀਵਨ ਬਤੀਤ ਕਰਨਾ ਹੈ, ਨਿੱਤ ਨਿਯਮ ਦੇ ਵਿੱਚ ਪਰਪੱਕ ਹੋਣਾ ਹੈ। ਜ਼ਿਆਦਾ ਨਹੀਂ ਤੇ ਸੱਤ ਬਾਣੀਆਂ ਦਾ ਨਿੱਤ ਨਿਯਮ ਤਾਂ ਜ਼ਰੂਰੀ ਹੈ ਨਾ ਅਮਰਧਾਰੀ ਵਾਸਤੇ, ਬੇਅੰਤ ਬਾਣੀਆਂ ਪੜ੍ਹਨੀਆਂ ਚਾਹੀਦੀਆਂ ਨੇ। ਅਗਰ ਪਾਤਸ਼ਾਹ ਜੀ ਕਹਿੰਦੇ ਤੂੰ ਇਉਂ ਜੀਵਨ ਬਤੀਤ ਕਰ ਰਿਹਾ ਹੈ ਤੇ ਮੇਰਾ ਕਲਗੀਆਂ ਵਾਲਾ ਪਾਤਸ਼ਾਹ ਤੇਰੇ ਨੂੰ ਡੁੱਬਣ ਨਹੀਂ ਦੇਵੇਗਾ। ਸਲਲ ਸੁਭਾਵ, ਦੇਖੋ ਬੋਰਤ ਨਾ ਕਾ ਸਟਹਿ, ਲਾਜ ਗਹਿ ਕਹਿ ਆਪਣੋ ਹੀ ਪ੍ਰਤਪਾ ਰਿਹਾ ਹੈ। ਅਗਲਾ ਬੋਲ, ਜੁਗਵਤ ਕਾਸ਼ਟ ਰਿਧੰਤਰ ਹੈ ਬੈਸੰਤਰ ਹੈ, ਬੈਸੰਤਰ ਅੰਤਰ ਲੈ ਕਾਸ਼ਟ ਪ੍ਰਜਾ ਰਿਹਾ ਹੈ। ਕਹਿੰਦੇ ਕਾਸ਼ਟ ਲੱਕੜਾਂ ਦੇ ਵਿੱਚ ਅੱਗ ਹੈ, ਪਰ ਲੱਕੜ ਦਾ ਏਡਾ ਕੋਮਲ ਸੁਭਾਅ ਹੈ, ਉਹ ਲੱਕੜ ਨੂੰ ਐ ਅੱਗ ਨੂੰ ਸਾਂਭ ਕੇ ਰੱਖੀ ਬੈਠੀ ਹੈ, ਬਿਲਕੁਲ ਆਪਣੇ ਅੰਦਰ ਲੁਕਾ ਕੇ ਬੈਠੀ ਹੈ। ਹੈ ਬੜੀ ਤੱਤੀ ਅੱਗ, ਹੈ ਬੜੀ ਤੱਤੀ ਹੈ, ਸਾੜ ਕੇ ਖਾਕ ਕਰ ਦਿੰਦੀ ਹੈ, ਪਰ ਲੱਕੜ ਏਡੀ ਵੱਡੀ ਗੁਣਵਾਨ ਹੈ, ਉਹਦੀ ਏਡੀ ਵੱਡੀ ਤਪਸ਼ ਨੂੰ, ਏਡੀ ਵੱਡੀ ਅਤਪਸ਼ ਨੂੰ ਆਪਣੇ ਅੰਦਰ ਸਾਂਭ ਕੇ ਬੈਠੀ ਹੈ, ਪਰ ਅੱਗ ਉਹਦਾ ਲਿਹਾਜ ਜਰਾ ਜਿੰਨਾ ਵੀ ਨਹੀਂ ਕਰਦੇ। ਅੱਗ ਲੱਗੀ ਹੋਵੇ ਕਿਧਰੇ ਲੱਕੜ ਹੋਰ ਪਾ ਦਿਓ ਤੇ ਭਾਂਬੜ ਹੋਰ ਮੱਚ ਜਾਂਦੇ ਨੇ। ਪਰ ਕਹਿੰਦੇ ਜਿਹੜਾ ਲੱਕੜ ਦਾ ਸੁਭਾਅ ਹੈ ਨਾ, ਜਿਵੇਂ ਪਾਣੀ ਦਾ ਸੁਭਾਅ ਸੀ, ਉਹਨੇ ਆਪਣਾ ਸੁਭਾਅ ਨਹੀਂ ਛੱਡਿਆ, ਜਿਵੇਂ ਲੱਕੜ ਨੇ ਅੱਗ ਨੂੰ ਸਾਂਭ ਕੇ ਰੱਖਿਆ ਉਹਨੇ ਆਪਣਾ ਸੁਭਾਅ ਨਹੀਂ ਛੱਡਿਆ, ਤੇਵੇਂ ਤੂੰ ਵੀ ਆਪਣੇ ਗੁਰੂ ਨਾਲ ਜੁੜਿਆ ਰਹੋ ਤੇ ਨਿਮਰਤਾ ਵਾਲਾ ਸੁਭਾਅ ਨਾ ਛੱਡੀ, ਗੁਰੂ ਤੈਨੂੰ ਸੰਸਾਰ ਸਮੁੰਦਰ ਤੋਂ ਤਾਰ ਦੇਵੇਗਾ। ਅਗਲਾ ਬੋਲ ਕਹਿੰਦੇ ਨੇ, ਅਗਰ ਹੈ ਜਲ ਬੋਰ ਕੱਢ ਹੈ, ਬਾਡ ਹੈ ਮੋਲ ਤਾਕ ਹੈ, ਪਾਵਕ ਪ੍ਰਦ ਗਦਕ ਹੈ ਅਧਿਕ ਅੰਟਾਰਿਓ ਹੈ। ਭਾਈ ਸਾਹਿਬ ਜੀ ਕਹਿੰਦੇ ਤਦੋਂ ਉਸ ਦਾ ਲਹੂ ਰਸ ਪਾਣੀ ਨਾਲ ਮਿਲਿਆ ਚੋਆ ਅਤਰ ਵਾਂਗ ਬਣ ਜਾਂਦਾ ਹੈ, ਲੱਕੜਾਂ ਵਿੱਚੋਂ ਜਿਹੜਾ ਥੋੜਾ ਥੋੜਾ ਪਾਣੀ ਨਿਕਲਦਾ ਹੈ, ਸੁਗੰਧੀ ਵਾਲੀਆਂ ਲੱਕੜਾਂ ਚੰਦਨ ਦੀ ਲੱਕੜ ਵਿੱਚੋਂ ਉਹ ਥੋੜਾ ਥੋੜਾ ਉਹਨੂੰ ਪਾਣੀ ਕੱਢ ਕੱਢ ਕੇ ਤੇ ਫਿਰ ਉਹਨੂੰ ਅੱਗ ਤੇ ਚਾੜਿਆ ਜਾਂਦਾ ਹੈ, ਅੱਗ ਤੇ ਉਹਦੇ ਨਾਲ ਕਰਦੀ ਔਗਣ, ਤੇ ਉਹ ਲੱਕੜਾਂ ਦਾ ਨਿਕਲਿਆ ਹੋਇਆ ਰਸ ਜਿਹੜਾ ਹੈ ਸੁਗੰਧੀਆਂ ਵਾਲਾ, ਉਹ ਆਤਰ ਉਹਨੂੰ ਸੁਗੰਧੀ ਦਿੰਦਾ ਹੈ। ਫਰੀਦਾ ਜੋਤੈ ਮਾਰਨ ਤਿੰਨਾ ਨਾ ਮਾਰੇ, ਆਪ ਨੜੇ ਕਰ ਜਾਈਏ ਪੈਰ ਤਿੰਨਾ ਦੇ ਚੁੰਮ। ਫਰੀਦਾ ਬੁਰੇ ਦਾ ਗੁੱਸਾ ਮਣਨਾ, ਦੇਹੀ ਰੋਗ ਨਾ ਲੱਗਈ ਪੱਲੇ ਸਭ ਕੇਸ਼। ਸੋਝੀ ਦੇ ਰਹੇ ਨੇ, ਤਾਉ ਤਾਕੂ ਰੁਦਰ ਚੋਏ, ਕਹਿੰਦੇ ਲੱਕੜਾਂ ਦਾ ਲਹੂ ਮਨ ਨੂੰ ਰਸ ਚੋਂਦਾ ਹੈ, ਫਿਰ ਉਹ ਪਾਣੀ ਨਾਲ ਮਿਲ ਜਾਂਦਾ ਹੈ, ਫਿਰ ਅੱਗ ਉਹਨੂੰ ਸਾੜਦੀ ਹੈ। ਔਗਣ ਹੈ ਗੁਣ ਮਨ ਹੈ ਬਿਰਧ ਵਿਚਾਰਿਓ ਹੈ, ਕਹਿੰਦੇ ਉਹ ਤੇ ਔਗਣ ਕਰਦੀ ਹੈ, ਉਹ ਉਹਦੇ ਨਾਲ ਗੁਣ ਕੀਤਾ ਹੈ, ਕਿਉਂਕਿ ਲੱਕੜਾਂ ਨੇ ਜਦੋਂ ਅੱਗ ਦੇ ਉੱਤੇ ਚਾੜਿਆ ਅਤਰ ਕੱਢ ਕੇ ਅੱਗ ਥੱਲੇ ਬਲੀ, ਉਹ ਤੇ ਸੁਗੰਧੀ ਦਿੰਦੇ ਸੀ ਪਰ ਉਹਨੂੰ ਸਾੜਦੇ ਸੀ, ਅੱਗ ਨੂੰ ਸਾਂਭ ਕੇ ਰੱਖਿਆ ਸੀ। ਕਹਿੰਦੇ ਇੱਕ ਪਾਸੇ ਔਗਣ ਇੱਕ ਪਾਸੇ ਗੁਣ ਨੇ, ਪਰ ਜਿਹੜੇ ਸ਼ੁਭ ਗੁਣਾਂ ਵਾਲੇ ਨੇ ਔਗਣਾਂ ਵਾਲਿਆਂ ਦੇ ਔਗਣ ਕਬੂਲ ਨਹੀਂ ਕਰਦੇ।

0: ਫਿਰ ਵੀ ਉਹਨਾਂ ਤੇ ਪਰਉਪਕਾਰ ਹੀ ਕਰਦੇ ਨੇ, ਜਿਵੇਂ ਬਾਬਾ ਸੱਤਾ ਜੀ ਤੇ ਜਿਵੇਂ ਬਾਬਾ ਬਲਵੰਡ ਜੀ ਦੇ ਪਰਉਪਕਾਰ ਕੀਤਾ ਭਾਈ ਲੱਦਾ ਜੀ ਨੇ, ਜਦੋਂ ਗੁਰੂ ਅਰਜਨ ਦੇਵ ਮਹਾਰਾਜ ਦੇ ਘਰ ਵਿੱਚ ਉਹਨਾਂ ਨੇ ਕੀਰਤਨ ਕਰਨਾ ਬੰਦ ਕਰ ਦਿੱਤਾ। ਇੱਕ ਪਾਸੇ ਔਗੋ ਨੇ, ਫਿਰ ਵੇਖੋ ਮੇਰੇ ਗੁਰੂ ਦਾ ਬਿਰਧ ਹੈ, ਗੁਰੂ ਅਰਜਨ ਦੇਵ ਮਹਾਰਾਜ ਨੇ ਬਖਸ਼ ਦਿੱਤੇ, ਫਿਰ ਗੁਣਾਂ ਨਾਲ ਨਿਵਾਜ ਦਿੱਤਾ, ਇਹ ਮੇਰੇ ਗੁਰੂ ਦੀ ਰਹਿਮਤ ਹੈ। ਆਓ ਪਿਆਰ ਵਿੱਚ ਜਪੋ, ਇਕੱਠੇ ਜਪਿਓ ਸਾਰੇ ਰਲ ਮਿਲ ਕੇ,
1: ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।
0: ਮੈਨੂੰ ਪਤਾ ਲੱਗਾ ਵੀ ਤੁਸੀਂ ਜਪਣਾ ਤੇ ਜ਼ਰੂਰ ਚਾਹੁੰਦੇ ਹੋ, ਧਿਆਨ ਦਿਓ ਥੋੜਾ ਜਿਹਾ, ਮੇਰੀਆਂ ਭੈਣਾਂ ਵੀ ਬੈਠੇ ਨੇ, ਬਜ਼ੁਰਗ ਵੀ ਬੈਠੇ ਨੇ, ਪੌਣਾ ਘੰਟਾ ਹੋ ਗਿਆ ਤੁਸੀਂ ਹਿੱਲੇ ਨਹੀਂ, ਤੇ ਇੱਥੋਂ ਮੈਨੂੰ ਮਹਿਸੂਸ ਹੁੰਦਾ ਵੀ ਤੁਸੀਂ ਐਂ ਟਿਕ ਕੇ ਕਥਾ ਸੁਣੀ ਹੈ, ਤੇ ਜੇ ਟਿਕ ਕੇ ਕਥਾ ਸੁਣੀ ਹੈ ਤੇ ਵਾਹਿਗੁਰੂ ਵੀ ਤੁਸੀਂ ਟਿਕ ਕੇ ਬੋਲਣ ਦਾ ਚਾਹੁੰਦੇ ਹੋ, ਪਰ ਨਾਲ ਨਾਲ ਜਿਹੜੀ ਸੰਗਤ ਬੈਠੀ ਉਹਦੇ ਨਾਲ ਤੁਹਾਨੂੰ ਥੋੜੀ ਥੋੜੀ ਜਿਹੀ ਸੰਗ ਆ ਰਹੀ ਹੈ, ਤੁਸੀਂ ਖੁੱਲ੍ਹ ਕੇ ਨਹੀਂ ਬੋਲ ਰਹੇ। ਜੇ ਖੁੱਲ੍ਹ ਕੇ ਬੋਲੋਗੇ ਨਾ ਤੇ ਹੋ ਸਕਦਾ ਹੈ, ਧਿਆਨ ਦਿਓ, ਕੈਲਗਰੀ ਗੁਰਦੁਆਰਾ ਦਸ਼ਮੇਸ਼ ਕਲਚਰ ਬੈਠੇ ਹੋ ਤੇ ਕਲਗੀਆਂ ਵਾਲੇ ਪਾਤਸ਼ਾਹ ਜੀ ਦਾ ਆਪਾਂ ਇਤਿਹਾਸ ਵੀ ਵਾਚਿਆ ਹੈ, ਤੇ ਜੇ ਸੁਰਤ ਟਕਾ ਕੇ ਖੁੱਲ੍ਹ ਕੇ ਬੋਲ ਦਿਓਗੇ ਨਾ ਤੇ ਹੋ ਸਕਦਾ ਵੀ ਸੱਚ ਖੰਡ ਹਜ਼ੂਰ ਸਾਹਿਬ ਹੀ ਚਲੇ ਜਾਈਏ। ਆਖੋ ਸਤਨਾਮ ਸ਼੍ਰੀ, ਇਹ ਮੇਰੇ ਗੁਰੂ ਦਾ ਬਿਰਧ ਹੈ, ਸਿਰਫ ਸੁਰਤ ਟਿਕਣ ਦੀ ਲੋੜ ਹੈ, ਤੇ ਜੇ ਤੇ ਹੁਣ ਖੁੱਲ੍ਹ ਕੇ ਦਰਸ਼ਨ ਕਰਨਾ ਚਾਹੁੰਦੇ ਹੋ ਸੱਚ ਖੰਡ ਦੇ, ਤੇ ਫਿਰ ਤੇ ਹਾਲ ਚੋ ਪਾਓ ਗੂੰਜ, ਤੇ ਜਿਹੜੇ ਨਹੀਂ ਚਾਹੁੰਦੇ ਉਹ ਨਾ ਬੋਲਿਓ, ਸਿੱਧੀ ਗੱਲ ਹੈ, ਆਖੋ ਗੱਜ ਕੇ।

ਵਾਹਿਗੁਰੂ ਸ਼ਹਿਨਸ਼ਾਹ ਦੋ ਆਲਮ ਸਰਵਰੇ ਕਾਇਨਾਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ, ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ, ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ। ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੋਈ, ਦੁਪਹਿਰਾਂ ਦੇ ਦੀਵਾਨ ਸਜੇ ਸਜੇ ਹੋਏ ਦੀਵਾਨਾਂ ਦੇ ਵਿੱਚ ਰੱਬ ਵਰਗੀਆਂ ਸੰਗਤਾਂ ਦੇ ਦਰਸ਼ਨ ਦਦਾਰੇ ਕਰ ਰਹੇ ਹਾਂ। ਇਤਿਹਾਸ ਦੀ ਲੜੀ ਤੁਹਾਡੇ ਨਾਲ ਰੂਟੀਨ ਦੇ ਨਾਲ ਸਾਂਝੀ ਕਰਦੇ ਆ ਰਹੇ ਹੋ, ਤੁਸੀਂ ਬੜੇ ਪ੍ਰੇਮ ਦੇ ਨਾਲ ਇਸ ਇਤਿਹਾਸ ਦੀ ਲੜੀ ਨਾਲ ਜੁੜੇ ਹੋ ਔਰ ਸਰਵਣ ਕਰਦੇ ਹੋ, ਮਾਣ ਵੀ ਬੜਾ ਬਖਸ਼ਦੇ ਹੋ। ਅੱਜ ਦਾ ਇੱਕ ਵਿਸ਼ੇਸ਼ ਦਿਹਾੜਾ ਹੈ, ਖਾਸ ਕਰਕੇ ਤੁਹਾਡੇ ਕਨੇਡਾ ਵਿੱਚ ਰਹਿੰਦੀਆਂ ਸੰਗਤਾਂ ਨੂੰ ਉਹ ਮੈਂ ਜਾਣੂ ਕਰਵਾ ਦਵਾਂ। ਉਹ ਖਾਸ ਕਰਕੇ ਤੁਹਾਡੇ ਨਾਲ ਸੰਬੰਧਿਤ ਹੈ ਜਿਹੜੇ ਕਨੇਡਾ ਦੇ ਵਸਨੀਕ ਨੇ। 1914 ਦੀ ਘਟਨਾ ਵਾਪਰਦੀ ਹੈ। ਹੁਣ ਗੁਰੂ ਪਿਆਰਿਓ, ਦਰਅਸਲ ਸਾਡਾ ਸਿੱਖਾਂ ਦਾ ਕਰਦਾਰ, ਸਾਡੇ ਸਿੱਖਾਂ ਦੀ ਰਹਿਣੀ ਬਹਿਣੀ, ਸਾਡਾ ਹੁਲੀਆ, ਸਾਡੇ ਅੰਦਰ ਦੇ ਜਜ਼ਬਾਤ, ਇਹ ਬਾਕੀ ਕੌਮਾਂ ਨਾਲੋਂ ਵੱਖਰੇ ਨੇ। ਕੁਝ ਵੱਖਰੇ ਤਰੀਕੇ ਦੇ ਸਾਡਾ ਜੀਣਾ ਤੇ ਬਾਕੀ ਲੋਕਾਂ ਦਾ ਜੀਣਾ, ਇਹ ਫਰਕ ਹੈ। ਹੁਣ ਤੁਸੀਂ ਆਪਣੀਆਂ ਮਿਹਨਤਾਂ ਕਰਕੇ ਇਸ ਕਨੇਡਾ ਦੇਸ਼ ਦੇ ਵਿੱਚ ਵਸੇ ਹੋ, ਵਾਹਿਗੁਰੂ ਕਿਰਪਾ ਕਰੇ ਤੁਹਾਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ, ਸੱਚੇ ਸਤਿਗੁਰੂ ਤਰੱਕੀਆਂ ਬਖਸ਼ੋ। ਔਰ ਤੁਸੀਂ ਆਪਣੀਆਂ ਇੰਨੀਆਂ ਇੱਥੇ ਤਰੱਕੀਆਂ ਕੀਤੀਆਂ ਕਿ ਸਰਕਾਰਾਂ ਤੱਕ ਤੁਹਾਡੀ ਪਹੁੰਚ ਬਣ ਗਈ, ਤੁਹਾਡੀਆਂ ਆਪਣੀਆਂ ਸਰਕਾਰਾਂ ਬਣਾਈਆਂ ਬਣਦੀਆਂ ਨੇ, MP ਤੁਹਾਡੇ ਆਪਣੇ ਬਣਦੇ ਨੇ, MLA ਤੁਹਾਡੇ ਆਪਣੇ ਬਣਦੇ ਨੇ, ਵੱਡੇ ਵੱਡੇ ਮੰਤਰੀਆਂ ਤੱਕ, ਸੱਜਣ ਸਿੰਘ ਵਰਗੇ ਮੰਤਰੀ ਜਿਹੜੇ ਆ ਨਾ, ਉਹ ਤੁਹਾਡੇ ਆਪਣੇ ਬਣਾਏ ਹੋਏ। ਔਰ ਤੁਸੀਂ ਪੰਜਾਬੀਆਂ ਨੇ ਵਿਦੇਸ਼ਾਂ ਵਿੱਚ ਰਹਿ ਕੇ ਬੜਾ ਮਾਣ ਹਾਸਲ ਕੀਤਾ ਤੇ ਕੌਮ ਦਾ ਸਿਰ ਉੱਚਾ ਕੀਤਾ, ਪਰ ਇੱਥੇ ਆਉਣ ਲਈ ਜਿਹੜੀ ਜੱਦੋ ਜਹਿਦ ਸਾਡੇ ਬਾਬਿਆਂ ਨੂੰ ਕਰਨੀ ਪਈ ਆ ਨਾ, ਠੀਕ ਹੈ। ਹੁਣ ਗੁਰੂ ਪਿਆਰਿਓ, ਕੁਛ ਪੈਸੇ ਲਾ ਕੇ ਇਸ ਜਗ੍ਹਾ ਦੇ ਉੱਤੇ ਆਪਾਂ ਸਹੂਲਤ ਸਾਨੂੰ ਮਿਲ ਗਈ ਆ ਵੀ ਜੇਬ ਦੇ ਵਿੱਚ ਖਰਚਾ ਹੋਣਾ ਚਾਹੀਦਾ, ਜਿੱਥੇ ਮਰਜ਼ੀ ਜਾ ਸਕਦੇ ਗੁਰੂ ਪਿਆਰਿਓ, ਪਰ ਸਾਡੇ ਉੱਤੇ ਬੰਦਿਸ਼ਾਂ ਸਨ। ਉਦੋਂ ਏਦਾਂ ਦਾ ਸਮਾਂ ਨਹੀਂ ਸੀ ਜਦੋਂ ਸਾਡੇ ਬਾਬੇ ਇੱਥੇ ਆਏ ਆ, ਉਹਨਾਂ ਨੇ ਬੜੀਆਂ ਘਾਲਣਾ ਘਾਲੀਆਂ, ਸਰਕਾਰਾਂ ਦੀਆਂ ਡਾਂਗਾਂ ਖਾਧੀਆਂ, ਘਰੋਂ ਬੇਘਰ ਹੋਏ, ਔਰ ਆਪਣੀ ਹੱਥੀਂ ਕੀਤੀ ਹੋਈ ਕਿਰਤ ਵੀ ਉਹਨਾਂ ਦੀ ਉੱਜੜ ਜਾਂਦੀ ਹੈ। ਹੁਣ ਸਾਧ ਸੰਗਤ ਜੀ, ਕੁਛ ਸੱਜਣ ਜਿਹੜੇ ਆ ਉਹ ਤਕਰੀਬਨ 1905 ਦੇ ਕਰੀਬ ਕਨੇਡਾ ਦੇ ਵਿੱਚ ਆ ਕੇ ਵਸਣੇ ਸ਼ੁਰੂ ਹੋ ਗਏ ਸਨ। ਔਰ ਉੱਧਰ ਭਾਰਤ ਦੇ ਅੰਦਰ ਥਾਂ ਪਰ ਥਾਂ ਜਿੱਥੇ ਬਗਾਵਤਾਂ ਹੁੰਦੀਆਂ ਸਨ ਤੇ ਆਪਣੀ ਆਜ਼ਾਦੀ ਦਾ ਝੰਡਾ ਲੈ ਕੇ ਜਿੱਥੋਂ ਤੱਕ ਵੀ ਪੰਜਾਬੀ ਜਾਂ ਭਾਰਤੀ ਜਾ ਸਕਦੇ ਸਨ ਉਹਨਾਂ ਨੇ ਜਾਣ ਦਾ ਯਤਨ ਕੀਤਾ। ਹੁਣ ਪਿਆਰਿਓ, ਰੁੱਖ ਕੀਤਾ ਸੀ ਵੀ ਕਨੇਡਾ ਵੱਲ ਨੂੰ ਚੱਲਦੇ ਹਾਂ, ਔਰ ਜਿਹੜੇ ਇੱਥੋਂ ਦੇ ਵਸਦੇ ਸੱਜਣ ਸਨ ਨਾ ਪੰਜਾਬੀ, ਔਰ ਉਹਨਾਂ ਨੇ ਵੀ ਸੋਚਿਆ ਸੀ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਆਪਣੇ ਪਰਿਵਾਰਾਂ ਨੂੰ ਇੱਥੇ ਬੁਲਾਈਏ, ਉਹਨਾਂ ਨੂੰ ਆਪਣੇ ਕੋਲ, ਉਹਨਾਂ ਦੇ ਬੱਚੇ, ਉਹਨਾਂ ਦੀ ਵਾਈਫ, ਮਾਤਾ ਪਿਤਾ, ਕਿਸੇ ਨਾ ਕਿਸੇ ਤਰ੍ਹਾਂ ਅਸੀਂ ਕਨੇਡਾ ਲੈ ਕੇ ਆਈਏ, ਨਵਾਂ ਇਹ ਆਜ਼ਾਦ ਹੋਇਆ ਮੁਲਕ ਸੀ। ਔਰ ਹਰੇਕ ਦਾ ਚਿੱਤ ਕਰਦਾ ਸੀ ਵੀ ਇਹੋ ਜਿਹਾ ਦੇਸ਼ਾਂ ਦੇ ਵਿੱਚ ਆਪਣੇ ਪਰਿਵਾਰ ਲੈ ਕੇ ਚੱਲੀਏ, ਕਮਾਈ ਕਰੀਏ, ਤੇ ਮਗਰ ਪੰਜਾਬ ਦੇ ਵਿੱਚ ਅਸੀਂ ਸੋਹਣੇ ਘਰ ਬਾਰ ਆਪਣੇ ਵਸੀਲੇ ਬਣਾ ਕੇ ਤੇ ਆਪਣੇ ਪਿੰਡਾਂ ਦੇ ਵਿੱਚ ਚੰਗੇ ਸਰਦਾਰਾਂ ਦੇ ਵਿੱਚ ਸਾਡਾ ਨਾਂ ਆ ਸਕੇ। ਹੁਣ ਗੁਰੂ ਪਿਆਰਿਓ, ਉਦੋਂ ਆਜ਼ਾਦੀ ਦੀ ਵੀ ਲੜਾਈ ਚੱਲ ਰਹੀ ਸੀ ਇੰਡੀਆ ਦੇ ਵਿੱਚ। ਮੈਂ ਇੱਥੇ ਤੁਹਾਡੇ ਨਾਲ ਇੱਕ ਹੋਰ ਬੇਨਤੀ ਕਰਾਂ ਕਿ ਦਰਅਸਲ ਭਾਰਤ ਜਿਹੜਾ ਹਿੰਦੁਸਤਾਨ ਹੈ, ਇਹ ਆਪਣੀ ਆਜ਼ਾਦੀ ਦੀ ਲੜਾਈ ਵੱਖਰੀ ਲੜ ਰਿਹਾ ਸੀ ਤੇ ਪੰਜਾਬ ਜਿਹੜਾ ਉਹ ਆਪਣੀ ਆਜ਼ਾਦੀ ਦੀ ਲੜਾਈ ਵੱਖਰੀ ਲੜ ਰਿਹਾ ਸੀ। ਪਰ ਸ਼ੈਤਾਨ ਭਾਰਤੀਆਂ ਨੇ, ਸ਼ੈਤਾਨ ਹਿੰਦੁਸਤਾਨੀਆਂ ਨੇ ਸਾਡੇ ਲੀਡਰਾਂ ਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਕਿ ਕਦੋਂ ਪੰਜਾਬ ਦੀ ਆਜ਼ਾਦੀ ਦੀ ਲੜਾਈ ਨੂੰ ਇਸ ਹਿੰਦੁਸਤਾਨ ਦੀ ਆਜ਼ਾਦੀ ਦੇ ਵਿੱਚ ਕਨਵਰਟ ਕਰ ਲਿਆ, ਸਾਨੂੰ ਪਤਾ ਤੱਕ ਨਹੀਂ ਲੱਗਣ ਦਿੱਤਾ। ਸਾਡੇ ਭੋਲੇ ਆਗੂ ਡਾਂਗਾਂ ਖਾਣ ਵਾਸਤੇ, ਗੋਲੀਆਂ ਖਾਣ ਵਾਸਤੇ ਮੋਹਰੇ ਕਰ ਦਿੱਤੇ ਗਏ, ਔਰ ਇੱਦਾਂ ਦੀਆਂ ਪੰਜਾਬ ਦੇ ਵਿੱਚ ਲਹਿਰਾਂ ਚੱਲੀਆਂ ਕਿ ਉਸ ਵੇਲੇ ਹਿੰਦੁਸਤਾਨ ਦੇ ਅੰਦਰ ਗੋਰੇ ਜਿਹੜੇ ਰਾਜ ਕਰਦੇ ਸਨ ਉਹਨਾਂ ਦੀਆਂ ਨਾਸੀ ਧੂੰਆਂ ਕੱਢ ਕੇ ਰੱਖ ਦਿੱਤਾ ਸੀ ਸਾਡੇ ਉਹਨਾਂ ਬਾਬਿਆਂ ਨੇ ਉਸ ਟਾਈਮ ਦੇ ਵਿੱਚ।
ਔਰ ਗੁਰੂ ਪਿਆਰਿਓ ਇੱਥੋਂ ਤੱਕ ਵੀ ਗੱਲ ਆਉਂਦੀ ਹੈ ਕਿ 1947 ਦੇ ਵਿੱਚ ਸਾਡੇ ਬਜ਼ੁਰਗਾਂ ਨੂੰ ਵੱਖਰਾ ਰਾਜ ਦੇਣਾ ਚਾਹਿਆ, ਪਰ ਅਸੀਂ ਗੁਰੂ ਪਿਆਰਿਓ ਰਾਜਨੀਤੀ ਨੂੰ ਨਾ ਸਮਝਣ ਵਾਲੇ ਅਸੀਂ ਇਹ ਭੁੱਲ ਕਰ ਬੈਠੇ ਜਿਹੜੇ ਅੱਜ ਤੱਕ ਪਛਤਾ ਰਹੇ ਹਾਂ। ਖੈਰ, ਮੈਂ ਤੁਹਾਡੇ ਨਾਲ ਸਾਕਾ 1914 ਦਾ ਸਾਂਝਾ ਕਰਾਂ। ਬਾਬਾ ਗੁਰਦਿੱਤ ਸਿੰਘ ਜੀ ਕਾਮਾਗਾਟਾ ਮਾਰੂ, ਉਹਨਾਂ ਨੇ ਇੱਕ ਜਹਾਜ਼ ਲੀਜ਼ 'ਤੇ ਲਿਆ ਜਪਾਨ ਵਾਲਿਆਂ ਦੇ ਕੋਲੋਂ। ਲੀਜ਼ ਦੇ ਉੱਤੇ ਲਿਆ ਸੀ 6 ਮਹੀਨਿਆਂ ਵਾਸਤੇ। ਦਰਅਸਲ ਬਾਬਾ ਗੁਰਦਿੱਤ ਸਿੰਘ ਅਤੇ ਉਹਨਾਂ ਦਾ ਇੱਕ ਭਰਾਤਾ ਸੀ ਹੁਕਮ ਸਿੰਘ, ਉਹ ਮਲਾਇਆ ਦੇ ਵਿੱਚ ਕੰਮ ਕਾਰ ਕਰਨ ਵਾਸਤੇ ਗਏ ਸਨ। ਮਲਾਇਆ ਦੇ ਵਿੱਚ ਉਹਨਾਂ ਨੇ ਬੜੀ ਪ੍ਰੋਪਰਟੀ ਬਣਾ ਲਈ, ਬੜੇ ਅਮੀਰ ਬਣ ਗਏ। ਹੁਣ ਉਹਨਾਂ ਦਾ ਚਿੱਤ ਕੀਤਾ ਵੀ ਆਪਾਂ ਨਾਲੇ ਕੈਨੇਡਾ ਵਰਗੇ ਦੇਸ਼ਾਂ ਵੱਲ ਜਾਂਦੇ ਹਾਂ ਔਰ ਉੱਥੇ ਸਾਡੇ ਪੰਜਾਬੀ ਭਰਾ ਰਹਿੰਦੇ ਆ, ਉਹਨਾਂ ਦੇ ਪਰਿਵਾਰ ਵੀ ਉਹਨਾਂ ਦੇ ਕੋਲ ਜਾਣਾ ਚਾਹੁੰਦੇ ਆ, ਤੇ ਕਿਉਂ ਨਾ ਅਸੀਂ ਆਪਣਾ ਇੱਕ ਸ਼ੈਪੀ ਆਪਾਂ ਲੈ ਲਈਏ। ਤੇ ਗੁਰੂ ਪਿਆਰਿਓ ਜਪਾਨ ਵਾਲਿਆਂ ਦੇ ਕੋਲੋਂ $11,000 ਇੱਕ ਮਹੀਨੇ ਦੇ ਰੈਂਟ ਦੇ ਉੱਤੇ 6 ਮਹੀਨਿਆਂ ਵਾਸਤੇ ਲਿਆ ਤੇ $66,000 ਉਹਨਾਂ ਨੂੰ ਪੇ ਕਰ ਦਿੱਤਾ ਔਰ ਉਹਦਾ ਨਾਮ ਸੀ ਕਾਮਾਗਾਟਾ ਮਾਰੂ, ਪਰ ਸਾਡੇ ਬਾਬਿਆਂ ਨੇ ਉਹਦਾ ਨਾਂ ਰੱਖ ਲਿਆ ਗੁਰੂ ਨਾਨਕ ਜਹਾਜ਼। ਉਹਦਾ ਨਾਂ ਗੁਰੂ ਨਾਨਕ ਜਹਾਜ਼ ਰੱਖਿਆ ਤੇ ਕੈਨੇਡਾ ਦੀ ਧਰਤੀ ਦੇ ਉੱਤੇ ਆ ਗਿਆ। ਵੈਨਕੂਵਰ ਦੇ ਵਿੱਚ ਜਦੋਂ ਆਏ ਆ ਨਾ, ਇੱਥੇ ਦੀ ਸਰਕਾਰ ਨੇ 23 ਮਈ 1714 ਨੂੰ ਵੈਨਕੂਵਰ ਦੇ ਕੰਢੇ ਦੇ ਉੱਤੇ ਉਹ ਗੁਰੂ ਨਾਨਕ ਜਹਾਜ਼ ਜਿਹੜਾ ਉਹ ਲੱਗ ਚੁੱਕਾ ਸੀ, ਪਰ ਇੱਥੇ ਦੀ ਸਰਕਾਰ ਨੇ ਉਸ ਜਹਾਜ਼ ਦੇ ਯਾਤਰੂਆਂ ਨੂੰ ਹੇਠਾਂ ਉੱਤਰ ਤੋਂ ਮਨਾਹੀ ਕਰ ਦਿੱਤੀ। 2 ਮਹੀਨੇ ਇੱਥੇ ਸ਼ਿਪ ਖੜਾ ਰਿਹਾ, ਜਹਾਜ਼ ਖੜਾ ਰਿਹਾ, ਪਰ ਕਿਸੇ ਨੂੰ ਵੀ ਥੱਲੇ ਆਉਣ ਦੀ ਇਜਾਜ਼ਤ ਨਾ, ਕਿਉਂਕਿ ਗੋਰੀ ਸਰਕਾਰ ਨੇ, ਇੰਡੀਆ ਦੇ ਵਿੱਚ ਜਦੋਂ ਗੋਰਿਆਂ ਦਾ ਰਾਜ ਸੀ, ਉਹਨਾਂ ਨੇ ਸਾਰੇ ਦੇਸ਼ਾਂ ਨੂੰ ਹਦਾਇਤਾਂ ਹੀ ਕਰ ਦਿੱਤੀਆਂ ਸੀ ਪਹਿਲਾਂ ਤੇ ਕਿਸੇ ਸ਼ਿਪ ਦੇ ਵਿੱਚ ਭਾਰਤੀਆਂ ਨੂੰ, ਖਾਸ ਕਰਕੇ ਪੰਜਾਬੀਆਂ ਨੂੰ, ਇਹਨਾਂ ਨੂੰ ਟਿਕਟ ਨਾ ਦਿੱਤੀ ਜਾਵੇ। ਔਰ ਗੋਰਿਆਂ ਤੋਂ ਡਰਦੇ ਸ਼ਿਪਾਂ ਵਾਲੇ ਇਹਨਾਂ ਨੂੰ ਲਿਆਉਣ ਤੋਂ ਹੀ ਮਨਾਹੀ ਕਰ ਦਿੱਤੀ ਸੀ ਤੇ ਕਿਸੇ ਨੂੰ ਟਿਕਟ ਨਹੀਂ ਸੀ ਦਿੱਤੀ ਜਾਂਦੀ। ਇਸੇ ਕਰਕੇ ਬਾਬਾ ਗੁਰਦਿੱਤ ਸਿੰਘ ਹੋਣਾ ਨੇ ਆਪਣਾ ਜਹਾਜ਼ ਲੀਜ਼ ਦੇ ਉੱਤੇ ਲੈ ਲਿਆ। 376 ਪੰਜਾਬੀ ਉਸ ਸਾਰੇ ਇੰਡੀਅਨ ਭਾਰਤੀ 376 ਸਨ ਤੇ ਜਿਨ੍ਹਾਂ ਦੇ ਵਿੱਚੋਂ ਜ਼ਿਆਦੀ ਗਿਣਤੀ ਪੰਜਾਬੀਆਂ ਦੀ ਤੇ ਖਾਸ ਕਰਕੇ ਸਰਦਾਰਾਂ ਦੀ ਸੀ। ਔਰ ਇਹ ਕੈਨੇਡਾ ਦੇ ਵਿੱਚ ਉਹਨਾਂ ਨੇ ਇਸ ਬੰਦਰਗਾਹ ਦੇ ਉੱਤੇ ਵੈਨਕੂਵਰ ਜਦੋਂ ਆਏ ਤੇ ਗੁਰੂ ਪਿਆਰਿਓ 2 ਮਹੀਨੇ ਇੱਥੇ ਉਹਨਾਂ ਨੂੰ ਖੜੇ ਕਰਕੇ ਵਾਪਸ ਭੇਜ ਦਿੱਤਾ ਗਿਆ। 24 ਮਈ ਨੂੰ ਆਏ ਆ, 23 ਮਈ ਨੂੰ, ਦੋਵਾਂ ਮਹੀਨਿਆਂ ਬਾਅਦ 24 ਜੁਲਾਈ ਨੂੰ ਉਹਨਾਂ ਨੂੰ ਵਿਚਾਰਿਆਂ ਨੂੰ ਮਜਬੂਰ ਹੋ ਕੇ ਵਾਪਸ ਜਾਣਾ ਪੈ ਗਿਆ। ਇਹ 1914 ਦੀ ਘਟਨਾ ਹੈ। ਹੁਣ ਜਦੋਂ ਇਹ ਵਾਪਸ ਜਾ ਰਹੇ ਆ ਤੇ ਅੱਗਿਓਂ ਭਾਰਤ ਸਰਕਾਰ ਨੇ ਬੰਬੇ ਦੀ ਬੰਦਰਗਾਹ ਦੇ ਮਾਫ ਕਰਨਾ ਕਲਕੱਤੇ ਦੀ ਬੰਦਰਗਾਹ ਦੇ ਉੱਤੇ ਇਹ ਜਹਾਜ਼ ਲੱਗਣਾ ਸੀ ਤੇ ਕਲਕੱਤੇ ਦੀ ਬੰਦਰਗਾਹ ਤੋਂ 50 ਮੀਲ ਪਹਿਲਾਂ ਹੀ ਇਸ ਸ਼ਿਪ ਨੂੰ ਰੋਕ ਲਾ ਗਿਆ, ਗੁਰੂ ਨਾਨਕ ਜਹਾਜ਼ ਨੂੰ ਰੋਕ ਲਿਆ ਗਿਆ। ਹੁਣ ਇੱਥੋਂ ਇਹਨਾਂ ਨੂੰ ਉਤਾਰ ਕੇ ਤੇ ਇੱਕ ਬੱਸਾਂ ਦੇ ਵਿੱਚ, ਗੱਡੀਆਂ ਦੇ ਵਿੱਚ ਸ਼ਿਫਟ ਕਰਕੇ ਤੇ ਪੰਜਾਬ ਦੀਆਂ ਜੇਲ੍ਹਾਂ ਤੇ ਹੋ ਸਕਦਾ ਘਰੋ ਘਰੀ ਪਹੁੰਚਾਉਂਦੇ, ਪਰ ਸਾਡੇ ਉਹਨਾਂ ਕੌਮ ਦੇ ਬਹਾਦਰਾਂ ਨੇ ਇਹਨਾਂ ਦੀਆਂ ਬੱਸਾਂ ਵਿੱਚ ਬੈਠਣ ਤੋਂ ਇਨਕਾਰ ਕਰਤਾ। ਕਹਿੰਦੇ ਸਾਨੂੰ ਸਰਕਾਰ ਪਹਿਲਾਂ ਇਸ ਗੱਲ ਦਾ ਜਵਾਬ ਦੇਵੇ ਕਿ ਸਾਡੇ ਜਹਾਜ਼ ਨੂੰ ਮੋੜਿਆ ਕਿਉਂ ਗਿਆ ਆ, ਸਾਡਾ ਕਸੂਰ ਕੀ ਸੀ। ਇੱਥੇ ਮੈਂ ਇੱਕ ਤੁਹਾਡੇ ਨਾਲ ਹੋਰ ਗੱਲ ਸਾਂਝੀ ਕਰ ਦਵਾਂ ਕਿ ਇਸ ਜਹਾਜ਼ ਦੇ ਵਿੱਚ 5 ਮੈਂਬਰੀ ਕਮੇਟੀ ਬਣਾਈ ਗਈ ਸੀ ਸਾਰਾ ਸੰਚਾਲਨ ਕਰਨ ਵਾਸਤੇ, ਸਾਰੀ ਜ਼ਿੰਮੇਵਾਰੀ ਦੇਖ ਰੇਖ ਕਰਨ ਵਾਸਤੇ। ਤੇ ਉਸ 5 ਮੈਂਬਰੀ ਕਮੇਟੀ ਦੇ ਵਿੱਚ ਇੱਕ ਸਾਡੇ ਬਹੁਤ ਹੀ ਸਤਿਕਾਰਯੋਗ, ਅਤਿ ਸਤਿਕਾਰਯੋਗ ਭਾਈ ਜਸਵੰਤ ਸਿੰਘ ਖਾਲੜਾ, ਉਹਦਾ ਦਾਦਾ ਭਾਈ ਹਰਨਾਮ ਸਿੰਘ ਉਸ 5 ਮੈਂਬਰੀ ਕਮੇਟੀ ਦੇ ਵਿੱਚ ਸ਼ਾਮਲ ਸੀ। ਹੁਣ ਭਾਈ ਜਸਵੰਤ ਸਿੰਘ ਖਾਲੜੇ ਦਾ ਪਰਿਵਾਰ ਦੇਖੋ ਕਦੋਂ ਤੋਂ ਇਹਨਾਂ ਆਜ਼ਾਦੀ ਦੇ ਸੰਘਰਸ਼ ਦੇ ਵਿੱਚ ਉਹ ਜੁੜਿਆ ਹੋਇਆ ਸੀ। ਸਲਾਮ ਹੈ ਐਸੋ ਜਿਹੇ ਯੋਧਿਆਂ ਨੂੰ ਜਿਨ੍ਹਾਂ ਦੇ ਬਾਬੇ ਦਾਦਿਆਂ ਤੱਕ ਕੁਰਬਾਨੀਆਂ ਕੀਤੀਆਂ। ਤੇ ਮੈਂ ਤੁਹਾਡੇ ਨਾਲ ਜਦੋਂ ਇਹ ਆਰੰਭ ਕੀਤਾ ਸੀ ਨਾ ਇਤਿਹਾਸ, ਤੇ ਇਤਿਹਾਸ ਦੀ ਇਸ ਲੜੀ ਦੇ ਵਿੱਚ ਇੱਕ ਸਰਦਾਰ ਸੂਰਾ ਸਿੰਘ ਦਾ ਨਾਮ ਆਇਆ ਸੀ ਖਾਲੜੇ ਵਾਲਾ, ਜਦੋਂ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੁੰਦੀ ਆ ਤੇ ਇਹ ਖਾਲੜੇ ਵਾਲਾ ਸਰਦਾਰ ਸੂਰਾ ਸਿੰਘ ਵੀ ਉੱਥੇ ਸ਼ਹੀਦ ਹੁੰਦਾ ਜਦੋਂ ਭਾਈ ਤਾਰਾ ਸਿੰਘ ਵਾਂ ਦੀ ਸ਼ਹੀਦੀ ਹੁੰਦੀ ਆ। ਅੱਜ ਸਰਦਾਰ ਹਰਨਾਮ ਸਿੰਘ, ਇਹ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਦਾਦਾ, ਉਹ 5 ਮੈਂਬਰੀ ਕਮੇਟੀ ਦੇ ਵਿੱਚ ਉਹ ਮੌਜੂਦ ਸੀ।
ਹੁਣ ਗੁਰੂ ਪਿਆਰਿਓ ਸਾਰੀ ਅਗਵਾਈ ਜਿਹੜੀ ਹੈ ਨਾ ਬਾਬਾ ਗੁਰਦਿੱਤ ਸਿੰਘ ਜੀ ਕਰ ਰਹੇ ਸਨ। ਔਰ ਇਹਨਾਂ ਬਾਬਾ ਗੁਰਦਿੱਤ ਸਿੰਘ ਜੀ ਦਾ ਨਗਰ ਜਿਹੜਾ ਸਰਹਾਲੀ ਸੀ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ। ਸੋ ਗੁਰੂ ਪਿਆਰਿਓ ਇਹ ਦੋਵੇਂ ਭਰਾ ਸੂਰਤ ਸਿੰਘ ਅਤੇ ਬਾਬਾ ਗੁਰਦਿੱਤ ਸਿੰਘ, ਹੁਣ ਇਹ ਜਹਾਜ਼ ਨੂੰ ਲੈ ਕੇ ਜਦੋਂ ਇੱਧਰੋਂ ਆਏ ਵਾਪਸ ਮੋੜ ਦਿੱਤਾ ਗਿਆ। ਆਖਰ ਇਹਨਾਂ ਨੂੰ ਬੱਸਾਂ ਦੇ ਵਿੱਚ ਗੱਡੀਆਂ ਦੇ ਵਿੱਚ ਬੈਠਣ ਵਾਸਤੇ ਆਖਿਆ ਗਿਆ, ਪਰ ਇਹਨਾਂ ਨਾ ਕਰਤੀ। ਕਹਿੰਦੇ ਸਾਨੂੰ ਹਕੂਮਤ ਦੱਸੇ ਕਿ ਸਾਨੂੰ ਉੱਥੇ ਬੰਦਰਗਾਹ ਦੇ ਉੱਤੇ ਕਿਉਂ ਨਹੀਂ ਉਤਰਨ ਦਿੱਤਾ ਗਿਆ, ਕਿਉਂਕਿ ਤੁਹਾਡਾ ਰਾਜ ਗੋਰਿਆਂ ਦਾ ਰਾਜ ਉੱਥੇ ਆ, ਸਾਡੇ ਨਾਲ ਧੱਕਾ ਕਿਉਂ ਹੋਇਆ। ਗੁਰੂ ਪਿਆਰੀ ਉੱਥੇ ਲਾਠੀ ਚਾਰਜ ਹੋਇਆ। ਲਾਠੀ ਚਾਰਜ ਦੇ ਵਿੱਚ ਸਾਡੇ ਪੰਜਾਬੀ ਭਰਾ ਔਰ ਉਦੋਂ ਜ਼ਖਮੀ ਹੋਏ ਆ। ਔਰ ਜਦੋਂ ਫਿਰ ਗੱਲ ਸੂਤਨਾ ਆਈ, ਸਾਡੇ ਯੋਧੇ ਆਪਣੀ ਇਸ ਜਿੱਦ ਦੇ ਉੱਤੇ ਅੜੇ ਰਹੇ ਅਤੇ ਗੋਲੀ ਚਲਾਈ ਗਈ ਹੈ, ਔਰ ਉਸ ਗੋਲੀ ਚੱਲਣ ਦੇ ਵਿੱਚ 25 ਤੋਂ 30 ਸਿੰਘ ਅੱਜ ਦੇ ਦਿਨ ਸ਼ਹੀਦ ਹੁੰਦੇ ਨੇ। ਗੁਰੂ ਪਿਆਰਿਓ ਉਸ ਕੌਮ ਦੇ ਯੋਧਿਆਂ ਨੂੰ ਲੱਖ ਲੱਖ ਨਮਸਕਾਰ, ਔਰ ਜਿਨ੍ਹਾਂ ਨੇ ਆਪਣੀ ਆਜ਼ਾਦੀ ਦੇ ਝੰਡੇ ਚੱਕੇ ਔਰ ਵਿਦੇਸ਼ਾਂ ਦੇ ਵਿੱਚ ਇਹ ਗੱਲਾਂ ਲੈ ਕੇ ਆਉਂਦੀਆਂ। ਔਰ ਸਤਸੰਗ ਜੀ, ਗਦਰ ਲਹਿਰ, ਇਹ ਗਦਰ ਲਹਿਰ ਦੇ ਸਾਰੇ ਮੋਢੀ ਸਨ, ਇਹ ਗਦਰ ਲਹਿਰ ਦੇ ਸਿੰਘ ਸਨ। ਅਤੇ ਇੱਥੇ ਹੀ ਜਦੋਂ ਇੱਥੋਂ ਵੈਨਕੂਵਰ ਤੋਂ ਜਹਾਜ਼ ਮੋੜ ਦਿੱਤਾ ਗਿਆ ਨਾ, ਪਤਾ ਲੱਗ ਗਿਆ ਕਿ ਉਸ ਜਗ੍ਹਾ ਦੇ ਉੱਤੇ ਸਾਡੇ ਯੋਧਿਆਂ ਦੇ ਉੱਤੇ, ਸਾਡੇ ਪੰਜਾਬੀ ਭਰਾਵਾਂ ਦੇ ਉੱਤੇ ਗੋਲੀਆਂ ਚਲਾ ਕੇ ਅਤੇ ਉਹਨਾਂ ਦੇ ਵਿੱਚੋਂ 25-30 ਸਿੰਘ ਸ਼ਹੀਦ ਕਰ ਦਿੱਤੇ ਜਾਂਦੇ ਨੇ। ਅਤੇ ਗੁਰੂ ਪਿਆਰਿਓ ਫਿਰ ਇੱਥੇ ਕਨੇਡਾ ਵਿੱਚ ਬੈਠੇ ਸਰਦਾਰ ਮੇਵਾ ਸਿੰਘ ਲੋਪੋ ਕੇ ਨਾਂ ਯਾਦ ਆ ਗਿਆ, ਤੁਹਾਨੂੰ ਪਤਾ ਹੋਣਾ ਚਾਹੀਦਾ ਗੁਰੂ ਪਿਆਰਿਓ, ਜਿਨ੍ਹਾਂ ਨੇ ਝੰਡੇ ਇੱਥੇ ਗੱਡੇ। ਔਰ ਸਤਸੰਗ ਜੀ, ਉਸ ਵੇਲੇ ਇਹਨਾਂ ਦੇ ਕਨੇਡਾ ਦੇ ਇਮੀਗ੍ਰੇਸ਼ਨ ਦਾ ਸਭ ਤੋਂ ਵੱਡਾ ਅਫਸਰ ਜਿਹੜਾ ਸੀ ਨਾ, ਚਾਰਲਸ ਹੋਪ ਕਿਸ਼ਨ, ਔਰ ਉਹਦੇ ਸਰਦਾਰ ਮੇਵਾ ਸਿੰਘ ਗੋਲੀਆਂ ਮਾਰ ਕੇ ਉਹਨੂੰ ਕਤਲ ਕਰ ਦਿੱਤਾ ਜਾਂਦਾ। ਤੇ 1915 ਈਸਵੀ ਦੀ ਇਹ ਗੱਲ ਹੈ ਜਦੋਂ ਗੋਲੀਆਂ ਮਾਰ ਦਿੱਤੀਆਂ ਜਾਂਦੀਆਂ ਤੇ ਸਾਡੀ ਸਿੱਖ ਕੌਮ ਦਾ ਵਿਦੇਸ਼ ਦੀ ਧਰਤੀ ਦੇ ਉੱਤੇ, ਕਨੇਡਾ ਦੀ ਧਰਤੀ ਦੇ ਉੱਤੇ ਸਭ ਤੋਂ ਪਹਿਲਾਂ ਕੁਰਬਾਨੀ ਤੇ ਸ਼ਹੀਦੀ ਦੇਣ ਵਾਲਾ, ਫਾਂਸੀ ਦੇ ਤਖ਼ਤੇ ਦੇ ਉੱਤੇ ਚੜ੍ਹਨ ਵਾਲਾ ਸਰਦਾਰ ਮੇਵਾ ਸਿੰਘ ਲੋਪੋ ਕੇ ਸੀ। ਗੁਰੂ ਪਿਆਰਿਓ, ਐਸੇ ਬਹਾਦਰਾਂ ਦੀ ਕਿਰਪਾ ਦੇ ਨਾਲ ਅਸੀਂ ਤੁਸੀਂ ਕਨੇਡਾ ਦੇ ਸੁੱਖ ਹੰਢਾ ਰਹੇ ਹੋ। ਔਰ ਇਹ ਆਪਣੇ ਉਹਨਾਂ ਕੌਮ ਦੇ ਸ਼ਹੀਦਾਂ ਨੂੰ ਯਾਦ ਰੱਖਿਆ ਕਰੋ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ ਅਤੇ ਇਹਨਾਂ ਕਨੇਡਾ ਵਰਗੇ ਦੇਸ਼ਾਂ ਦੇ ਵਿੱਚ ਤੁਹਾਡਾ ਨਾਮ ਰੋਸ਼ਨ ਕੀਤਾ, ਉੱਚਾ ਕੀਤਾ। ਸੋ ਇਹਨਾਂ ਕੌਮ ਦੇ ਉਹਨਾਂ ਬਹਾਦਰਾਂ ਨੂੰ ਲੱਖ ਲੱਖ ਨਮਸਕਾਰ। ਤੋਂ ਆਓ ਆਪਾਂ ਇਤਿਹਾਸ ਦੀ ਲੜੀ ਜਿਹੜੀ ਰੂਟੀਨ ਦੇ ਨਾਲ ਤੁਹਾਡੇ ਨਾਲ ਸਾਂਝੀ ਕਰਦੇ ਆ ਰਹੇ ਉਹਨੂੰ ਆਪਾਂ ਅੱਗੇ ਤੋਰਨ ਦਾ ਯਤਨ ਕਰੀਏ। ਗੱਲ ਕੀਤੀ ਸੀ ਕਿ ਉਸ ਵੇਲੇ ਮੁਗਲੀਆ ਹਕੂਮਤ ਸਿੱਖਾਂ ਦਾ ਖੁਰਾ ਖੋਜ ਮਿਟਾਉਣ ਵਾਸਤੇ ਹਰ ਯਤਨ ਕਰ ਰਹੀ ਸੀ, ਔਰ ਇੱਕ ਹਮਲਾ ਹੁੰਦਾ ਭਾਰਤ ਦੇ ਉੱਤੇ। ਉਹ 1743 ਈਸਵੀ ਦੀ ਗੱਲ ਹੈ ਕਿ ਨਾਦਰ ਸ਼ਾਹ, ਹੁਣ ਗੁਰੂ ਪਿਆਰੇ ਉਹ ਬਾਹਰੋਂ ਹਮਲਾ ਹੋਇਆ ਤੇ ਸਾਡੇ ਪੰਜਾਬੀਆਂ ਦਾ, ਸਾਡੇ ਸਿੱਖਾਂ ਦਾ ਇਹਦੇ ਵਿੱਚ ਸੂਤ ਆ ਗਿਆ। ਔਰ ਜਦੋਂ ਇਹਨਾਂ ਹਕੂਮਤਾਂ ਦੇ ਨਾਲ ਕੋਈ ਬਾਹਰਲਾ ਹਮਲਾਵਰ ਬਣ ਕੇ ਆਉਂਦਾ ਹੁੰਦਾ ਸੀ ਨਾ, ਤੇ ਗੁਰੂ ਕੇ ਸਿੱਖ ਜਦੋਂ ਅਬਦਾਲੀ ਚੜ੍ਹ ਕੇ ਆਇਆ, ਨਾਦਰ ਜਾ ਚੜ੍ਹ ਕੇ ਆਇਆ, ਤੇ ਸਿੱਖਾਂ ਦੇ ਕੋਲ ਆਪਣੀ ਤਾਕਤ ਵਧਾਉਣ ਦਾ ਸਮਾਂ ਮਿਲ ਜਾਂਦਾ ਸੀ, ਕਿਉਂਕਿ ਭਾਰਤ ਦੀ ਹਕੂਮਤ ਵਿਦੇਸ਼ੀਆਂ ਨਾਲ ਲੜਦੀ ਹੁੰਦੀ ਸੀ ਤੇ ਉਸ ਵੇਲੇ ਸਿੱਖਾਂ ਦਾ ਬੜਾ ਸੂਤ ਆਉਂਦਾ ਹੁੰਦਾ ਸੀ। ਉਹ ਨਾਦਰ ਜਾ 1743 ਈਸਵੀ ਦੇ ਵਿੱਚ ਇਹ ਇੱਥੇ ਆਇਆ। ਮੈਂ ਹੁਣ ਤੁਹਾਨੂੰ ਨਾਦਰ ਸ਼ਾਹ ਦੇ ਬਾਰੇ ਥੋੜ੍ਹੀ ਜਿਹੀ ਗੱਲ ਕਰਾਂ। ਗੁਰੂ ਪਿਆਰਿਓ, ਬੜਾ ਬਹਾਦਰ ਸੀ, ਬੜਾ ਅਣਖੀ ਸੀ ਇਹ ਪੁੱਤਰ। ਇਹਦਾ 1688 ਈਸਵੀ ਦੇ ਵਿੱਚ ਜਨਮ ਹੁੰਦਾ ਖੁਰਾਸਾਨ ਦੇ ਵਿੱਚ, ਇਰਾਨ ਦਾ ਇੱਕ ਛੋਟਾ ਜਿਹਾ ਕਸਬਾ ਹੈ ਖੁਰਾਸਾਨ, ਔਰ ਬਾਬਰ ਵੀ ਉੱਥੇ ਦਾ ਹੀ ਜੰਪਲ ਸੀ। ਹੁਣ ਸਤਸੰਗ ਜੀ, ਬਾਬਰ ਨੇ ਪਹਿਲਾ ਰਾਜ ਜਿਹੜਾ ਖੁਰਾਸਾਨ 'ਤੇ ਕੀਤਾ ਸੀ, ਖੁਰਾਸਾਨ ਦੇ ਉੱਤੇ ਉਹਨੇ ਪਹਿਲਾ, ਵੈਸੇ ਉਹ ਉਜ਼ਬੇਕਿਸਤਾਨ ਦਾ ਜਨਪਲ ਸੀ। ਹੁਣ 1688 ਈਸਵੀ ਦੇ ਵਿੱਚ ਨਾਦਰ ਸ਼ਾਹ ਦਾ ਜਨਮ ਹੁੰਦਾ ਇਰਾਨ ਦੇ ਖੁਰਾਸਾਨ ਦੇ ਵਿੱਚ। ਜਨਮ ਕਿਸੇ ਰਾਜੇ ਦੇ ਘਰ ਨਹੀਂ ਹੁੰਦਾ, ਕਿਸੇ ਸ਼ਾਹੂਕਾਰ ਦੇ ਨਹੀਂ, ਭੇਡਾਂ ਬੱਕਰੀਆਂ ਚਾਰਨ ਵਾਲੇ ਆਜੜੀਆਂ ਦੇ ਘਰ ਦੇ ਵਿੱਚ ਜਨਮ ਹੁੰਦਾ ਹੈ। ਹੁਣ ਗੁਰੂ ਪਿਆਰਿਓ, ਆਜੜੀਆਂ ਦਾ ਮੁੰਡਾ ਇੱਕ ਏਦਾਂ ਦਾ ਸਮਾਂ ਆ ਗਿਆ, ਇਹ ਲੁਟੇਰਿਆਂ ਦੇ ਨਾਲ ਰਲ ਗਿਆ, ਲੁੱਟਾਂ ਖੂਹਾਂ ਕਰਨ ਵਾਲਿਆਂ ਦੇ ਨਾਲ ਰਲ ਗਿਆ, ਅਤੇ ਇਹਨੇ 100-150 ਬੰਦਿਆਂ ਦਾ ਇੱਕ ਜਥਾ, ਇੱਕ ਗਰੁੱਪ ਬਣ ਗਿਆ। ਅਤੇ ਸਤਸੰਗਤ ਜੀ, ਉਸ ਗਰੁੱਪ ਦਾ ਇਹ ਮੋਹਰੀ ਬਣ ਜਾਂਦਾ ਹੈ। ਤੇ ਇੱਕ ਏਦਾਂ ਦਾ ਸਮਾਂ ਸੀ, ਇਰਾਨ ਦਾ ਜਿਹੜਾ ਬਾਦਸ਼ਾਹ ਸੀ ਸ਼ਾਹ ਤਮਾਸਪ, ਇਹ ਨਾਂ ਯਾਦ ਰੱਖੋ, ਸ਼ਾਹ ਤਮਾਸਪ, ਔਰ ਉਹ ਬੜਾ ਕਮਜ਼ੋਰ ਹੋ ਗਿਆ।
ਤੇ ਇਧਰੋਂ ਅਫਗਾਨਿਸਤਾਨ ਵੱਲੋਂ ਇਰਾਨ ਦੇ ਉੱਤੇ ਹਮਲੇ ਹੋਣੇ ਸ਼ੁਰੂ ਹੋ ਗਏ। ਔਰ ਪਹਿਲਾ ਹਮਲਾ 1717 ਈਸਵੀ ਦੇ ਵਿੱਚ ਹੋਇਆ ਤੇ ਦੂਸਰਾ 1721 ਦੇ ਵਿੱਚ ਹੋ ਗਿਆ ਤੇ ਇਹ ਸਾਰੇ ਇਰਾਨ ਨੂੰ ਅਫਗਾਨੀਆਂ ਨੇ ਆਪਣੇ ਅੰਡਰ ਕਰ ਲਿਆ ਤੇ ਅਫਗਾਨਿਸਤਾਨ ਜਿਹੜਾ ਸੀ ਨਾ ਉਹ ਇੱਕ ਭਾਰਤ ਦਾ ਹਿੱਸਾ ਸੀ, ਅੱਜ ਉਹ ਵੱਖਰਾ ਦੇਸ਼ ਹੈ, ਪਾਕਿਸਤਾਨ ਵੱਖਰਾ, ਇਹ ਗੱਲ ਵੱਖਰੀ ਹੈ। ਪਰ ਅਕਬਰ ਬਾਦਸ਼ਾਹ ਜਦੋਂ ਭਾਰਤ ਦਾ ਸ਼ਾਸਕ ਬਣਿਆ, ਸਭ ਤੋਂ ਵੱਡਾ ਰਾਜਾ ਬਣਿਆ ਨਾ, ਉਹਨੇ ਅਫਗਾਨਿਸਤਾਨ ਆਪਣੇ ਨਾਲ ਲਾ ਲਿਆ ਸੀ। ਕਾਬਲ, ਕੰਧਾਰ ਇਹ ਸਾਰਾ ਭਾਰਤ ਦਾ ਹਿੱਸਾ ਹੁੰਦਾ ਸੀ, ਹਿੰਦੁਸਤਾਨ ਦਾ ਇਹ ਸਾਰਾ ਹਿੱਸਾ ਸੀ। ਹੁਣ ਪਿਆਰਿਓ, ਇਰਾਨ ਦੇ ਉੱਤੇ ਇਹਨਾਂ ਅਫਗਾਨੀਆਂ ਨੇ ਕਬਜ਼ਾ ਕਰ ਲਿਆ ਤੇ ਜਦੋਂ ਦੀ ਮੈਂ ਤੁਹਾਨੂੰ ਘਟਨਾ ਦੱਸਦਾ ਨਾ, ਔਰ ਤਕਰੀਬਨ ਉਦੋਂ ਦੀ ਜਿਹੜੀ ਹਿੰਦੁਸਤਾਨ ਦੀ ਹਕੂਮਤ ਸੀ ਇਹ ਆਪਣੀਆਂ ਅਯਾਸ਼ੀਆਂ ਦੇ ਵਿੱਚ ਰੁੱਝ ਗਈ ਸੀ ਤੇ ਅਫਗਾਨਿਸਤਾਨ ਇੱਕ ਵੱਖਰੀ ਸਟੇਟ ਦੇ ਤੌਰ ਦੇ ਉੱਤੇ ਉਹ ਆਪਣਾ ਕੰਮ ਕਰ ਰਿਹਾ ਸੀ ਕਿਉਂਕਿ ਭਾਰਤ ਨੇ ਉਹਦੇ ਵੱਲੋਂ ਧਿਆਨ ਹੀ ਦੇਣਾ ਹਟ ਗਿਆ ਸੀ। ਔਰ ਨਾਸਰ ਖਾਂ ਉੱਥੇ ਦਾ ਵੱਡਾ ਵਜ਼ੀਰ ਸੀ ਤੇ ਉਹ ਵੀ ਆਪਣੀਆਂ ਰੰਗ ਰਲੀਆਂ ਦੇ ਵਿੱਚ ਹੀ ਇੱਦਾਂ ਰਹਿੰਦਾ ਸੀ ਤੇ ਉਹਦੀਆਂ ਫੌਜਾਂ ਵੀ ਇੱਕ ਇੱਕ ਕਰ ਤਨਖਾਹਾਂ ਨਾ ਦੇ ਹੋਈਆਂ ਤੇ ਉਹਦੀਆਂ ਫੌਜਾਂ ਵੀ ਹਟਦੀਆਂ ਗਈਆਂ। ਹੁਣ ਗੁਰੂ ਪਿਆਰਿਓ, ਜਦੋਂ ਸ਼ਾਹ ਤਮਾਸਬ ਇਰਾਨ ਦਾ ਬਾਦਸ਼ਾਹ ਸੀ ਔਰ ਉਸ ਵੇਲੇ ਅਫਗਾਨੀਆਂ ਨੇ ਹਮਲਾ ਕੀਤਾ ਤੇ ਇਸ ਜਗ੍ਹਾ ਦੇ ਉੱਤੇ ਨਾਦਰ ਸ਼ਾਹ ਆਪਣਾ ਇੱਕ ਰੋਲ ਅਦਾ ਕਰਦਾ ਹੈ। ਹੁਣ ਗੁਰੂ ਪਿਆਰਿਓ, ਨਾਦਰ ਸ਼ਾਹ ਆਪਣੇ ਲੋਕਾਂ ਨੂੰ, ਆਪਣੇ ਜਿਹੜੇ ਉਹ ਗੁੰਡੇ ਬਦਮਾਸ਼ ਲੋਕ ਸਨ ਨਾ, ਉਹਨਾਂ ਨੂੰ ਨਾਲ ਲੈ ਕੇ ਤੇ ਅਫਗਾਨੀਆਂ ਦੀਆਂ ਫੌਜਾਂ ਦੇ ਨਾਲ ਲੜਾਈ ਕਰਦਾ। ਤੋ ਐਸੀ ਇਹਦੀ ਕਿਸਮਤ ਚਮਕੀ ਹੈ ਕਿ ਗੁਰੂ ਪਿਆਰਿਓ, ਇਹਨੇ ਆਪਣੇ ਛੋਟੇ ਜਿਹੇ ਦਲ ਦੇ ਨਾਲ ਤੇ ਹੋਰ ਲੋਕਾਂ ਦੇ ਸਾਥ ਦੇ ਨਾਲ ਅਫਗਾਨੀਆਂ ਨੂੰ ਕਾਬਲ ਦੇ ਇਹਦੇ ਵਿੱਚੋਂ, ਇਰਾਨ ਦੇ ਵਿੱਚੋਂ ਭਜਾ ਦਿੱਤਾ, ਕੱਢ ਦਿੱਤਾ ਗਿਆ। ਔਰ ਉੱਥੇ ਦਾ ਬਾਦਸ਼ਾਹ, ਇਰਾਨ ਦਾ ਬਾਦਸ਼ਾਹ ਖੁਸ਼ ਹੋ ਗਿਆ ਸ਼ਾਹ ਤਮਾਸਬ, ਔਰ ਉਹਨੇ ਆਪਣੇ ਇਰਾਨ ਦੇ ਅੱਧੇ ਰਾਜ ਦੇ ਵਿੱਚੋਂ ਅੱਧਾ ਰਾਜ ਇਹਨੂੰ ਦੇ ਦਿੱਤਾ, ਆਪਣੇ ਸਾਰੇ ਰਾਜ ਚੋਂ ਅੱਧਾ ਰਾਜ ਜਿਹੜਾ ਸੀ ਇਸ ਨਾਦਰ ਸ਼ਾਹ ਨੂੰ ਦੇ ਦਿੱਤਾ। ਹੁਣ ਨਾਦਰ ਸ਼ਾਹ ਆਪਣਾ ਇੱਕ ਵੱਖਰਾ ਰਾਜ ਹੈ ਉਹਦਾ ਬਣ ਗਿਆ, ਔਰ ਆਜੜੀਆਂ ਦਾ ਮੁੰਡਾ ਹੁਣ ਉਹਦਾ ਵੱਖਰਾ ਇੱਕ ਰਾਜ ਬਣ ਗਿਆ। ਪਰ ਫਿਰ ਅਫਗਾਨਾਂ ਨੇ ਇੱਕ ਦਿਨ ਹਮਲਾ ਕੀਤਾ ਤੇ ਫਿਰ ਇਹ ਸ਼ਾਹ ਤਮਾਸਬ ਦਾ ਰਾਜ ਜਿਹੜਾ ਉਹ ਫੇਰ ਮੰਨ ਲਿਆ ਤੇ ਜਿਹੜੇ ਉਸ ਵੇਲੇ ਉੱਥੇ ਦੇ ਇਰਾਨੀ ਲੋਕ ਸਨ ਨਾ, ਉਹ ਚਾਹੁੰਦੇ ਸਨ ਕਿ ਨਾਦਰ ਇਰਾਨ ਦਾ ਬਾਦਸ਼ਾਹ ਬਣੇ। ਉਹਨਾਂ ਨੇ ਆ ਕੇ ਅਪੀਲਾਂ ਕੀਤੀਆਂ ਪਰ ਹਜੇ ਨਾਦਰ ਮੰਨਦਾ ਨਹੀਂ ਹੈ। ਫਿਰ ਦੂਸਰੀ ਵਾਰ ਹਮਲਾ ਕਰਕੇ ਅਫਗਾਨੀਆਂ ਨੂੰ ਫੇਰ ਕੱਢਿਆ ਜਾਂਦਾ ਤੇ ਸ਼ਾਹ ਤਮਾਸਬ ਦਾ ਜਿਹੜਾ ਮੁੰਡਾ ਸੀ ਸ਼ਾਹ ਅਬਾਸ, ਹਲੇ 8 ਮਹੀਨਿਆਂ ਦਾ ਸੀ, ਇਹਦੇ ਬਾਪ ਦੀ ਜਗ੍ਹਾ ਤੇ ਇਹਦੇ ਮੁੰਡੇ ਸ਼ਾਹ ਅਬਾਸ ਨੂੰ ਤਖ਼ਤ ਦੇ ਉੱਤੇ ਬਾਲ ਦਿੱਤਾ ਜਾਂਦਾ ਔਰ ਆਪ ਇਹ ਸਾਰੇ ਰਾਜ ਦਾ ਖੁਦ ਮੁਖਤਿਆਰ ਬਣ ਗਿਆ, ਸਮਝ ਲਓ ਵੱਡਾ ਸੈਨਾਪਤੀ ਬਣ ਗਿਆ। ਤੇ ਜਦੋਂ ਬੱਚਾ 4 ਸਾਲ ਦਾ ਹੁੰਦਾ ਨਾ ਸ਼ਾਹ ਅਬਾਸ, ਤੇ ਉਹ ਮਰ ਜਾਂਦਾ, ਉਹਦੀ ਮੌਤ ਹੋ ਜਾਂਦੀ ਆ। ਤੇ ਵੈਸੇ ਇਤਿਹਾਸਕਾਰ ਕਹਿੰਦੇ ਆ ਵੀ ਇਹ ਨਾਦਰ ਸ਼ਾਹ ਦੀ ਇੱਕ ਪਾਲਿਸੀ ਸੀ, ਸ਼ਾਇਦ ਉਹਨੇ ਮਾਰ ਦਿੱਤਾ ਹੋਵੇ। ਖੈਰ ਨਹੀਂ, ਇਹਦੇ ਵਿੱਚ ਕੋਈ ਬਹੁਤੇ ਸਬੂਤ ਨਹੀਂ ਮਿਲਦੇ ਵੀ ਉਹਨੂੰ ਨਾਦਰ ਸ਼ਾਹ ਨੇ ਮਾਰਿਆ ਜਾਂ ਉਹ ਆਪ ਮਰ ਗਿਆ। ਖੈਰ ਉਹ ਮਰ ਗਿਆ, ਉਸ ਸ਼ਾਹ ਅਬਾਸ ਬੱਚੇ 4 ਸਾਲ ਦੇ ਮਰਨ ਤੋਂ ਬਾਅਦ ਹੁਣ ਨਾਦਰ ਸ਼ਾਹ ਆਪ ਖੁੱਲੇ ਤੌਰ ਦੇ ਉੱਤੇ ਇਸ ਇਰਾਨ ਦਾ ਬਾਦਸ਼ਾਹ ਬਣਨ ਦਾ ਹੁਕਮ ਦੇ ਦਿੰਦਾ ਵੀ ਹੁਣ ਮੈਂ ਬਾਦਸ਼ਾਹ ਇਸ ਇਰਾਨ ਦਾ। ਹੁਣ ਲੋਕ ਖੁਸ਼ ਸਨ, ਉਹਦੀ ਪਰਜਾ ਖੁਸ਼ ਸੀ। ਹੁਣ ਸਾਧ ਜੀ, ਕੁਝ ਸਮਾਂ ਪਾ ਕੇ ਆਪਣੇ ਰਾਜ ਨੂੰ, ਰਾਜ ਪ੍ਰਬੰਧ ਨੂੰ ਇਹਨੇ ਪੱਕਾ ਕਰਨ ਤੋਂ ਬਾਅਦ ਇਹਨੇ ਆਪਣੇ ਦੇਸ਼ ਦੀਆਂ ਹੱਦਾਂ ਨੂੰ ਵਧਾਉਣਾ ਚਾਹਿਆ। ਗੁਰੂ ਪਿਆਰਿਓ, ਸਾਡਾ ਇੱਕ ਨੌਜਵਾਨ ਭਾਈ ਦੀਪ ਸਿੱਧੂ ਆਖਿਆ ਕਰਦਾ ਸੀ ਕਿ ਜਿਹੜੇ ਮਰਦ ਯੋਧੇ ਹੁੰਦੇ ਆ ਨਾ, ਉਹਨਾਂ ਨੂੰ ਦੌੜਨ ਵਾਸਤੇ ਖੁੱਲੀ ਧਰਤੀ ਤੇ ਉੱਡਣ ਵਾਸਤੇ ਖੁੱਲਾ ਅਸਮਾਨ ਹੋਣਾ ਚਾਹੀਦਾ। ਇਹ ਮਰਦ ਜਿਹੜੇ ਆ ਨਾ, ਉਹ ਦੇਸ਼ਾਂ ਦੀਆਂ ਛੋਟੀਆਂ ਛੋਟੀਆਂ ਹੱਦ ਬੰਦੀਆਂ ਦੇ ਅੰਦਰ ਕੈਦ ਨਹੀਂ ਰਹਿ ਸਕਦੇ। ਹੁਣ ਇਹ ਮਰਦ ਯੋਧਾ ਸੀ ਨਾਦਰ ਸ਼ਾਹ, ਹੁਣ ਉਸੇ ਹੀ ਕਾਬਲ, ਕੰਧਾਰ ਤੇ ਅਫਗਾਨਿਸਤਾਨ ਦੇ ਉੱਤੇ ਇਹਨੇ 1738 ਈਸਵੀ ਵਿੱਚ ਹਮਲਾ ਕਰਕੇ ਸਾਰੇ ਕਾਬਲ ਨੂੰ ਮਾਰ ਲਿਆ, ਅਫਗਾਨਿਸਤਾਨ ਨੂੰ ਮਾਰ ਲਿਆ, ਇਹਦਾ ਇਹ ਸਾਰਾ ਜਿਹੜਾ ਰਾਜ ਸਿਰਾ ਇਹ ਸਾਰਾ ਇੱਧਰਲਾ ਅਫਗਾਨਿਸਤਾਨ ਦਾ ਉਹ ਇਸ ਨਾਦਰ ਸ਼ਾਹ ਦੇ ਅੰਡਰ ਹੋ ਗਿਆ। ਹੁਣ ਇੱਥੇ ਤੱਕ ਵੀ ਇਹਦਾ ਜਦੋਂ ਦੇਖਿਆ, ਇੱਥੋਂ ਤੱਕ ਨਹੀਂ ਸਰਨਾ, ਖੁੱਲ੍ਹੇ ਅਸਮਾਨਾਂ ਵਿੱਚ ਅਡਾਰੀਆਂ ਲਾਉਣ ਵਾਲਾ ਇਹ ਨਾਦਰ ਸ਼ਾਹ ਫਿਰ ਹਿੰਦੁਸਤਾਨ ਵੱਲ ਨੂੰ ਵਧਿਆ। ਪਸ਼ਾਵਰ ਦੇ ਉੱਤੇ ਹਮਲਾ ਕੀਤਾ, ਉਹਨੂੰ ਮਾਰ ਲਿਆ। ਉਸ ਤੋਂ ਅੱਗੇ ਲਾਹੌਰ ਆਉਂਦਾ ਹੈ, ਲਾਹੌਰ ਜ਼ਕਰੀਆ ਖਾਨ ਹਿੰਦੁਸਤਾਨ ਦਾ ਇਹਨਾਂ ਵੱਲੋਂ ਬਣਾਇਆ ਗਿਆ ਵੱਡਾ ਸੂਬੇਦਾਰ ਸੀ ਤੇ ਗੁਰੂ ਪਿਆਰਿਓ ਇਹ ਫੌਜ ਲੈ ਕੇ ਜ਼ਕਰੀਆ ਖਾਨ ਇਹਦਾ ਮੁਕਾਬਲਾ ਕਰਦਾ ਪਰ ਹਾਰ ਜਾਂਦਾ।
ਹੁਣ ਜ਼ਕਰੀਆ ਖਾਨ ਨਾਦਰ ਸ਼ਾਹ ਦਾ ਮੁਕਾਬਲਾ ਨਹੀਂ ਕਰ ਸਕਿਆ ਤੇ ਹਾਰ ਗਿਆ ਤੇ ਆਖਰ ਇਹ 20 ਲੱਖ ਰੁਪਈਆ ਇਹਨੇ ਨਜ਼ਰਾਨਾ ਦਿੱਤਾ ਤੇ ਇਹਨੇ ਹਾਰ ਮੰਨ ਲਈ ਆ। ਨਾਦਰ ਸ਼ਾਹ ਵੱਲੋਂ ਜ਼ਕਰੀਆ ਖਾਨ ਇਸ ਪੰਜਾਬ ਦਾ ਖਾਸ ਕਰਕੇ ਲਾਹੌਰ ਦਾ ਸੂਬੇਦਾਰ ਆਪਣੇ ਵੱਲੋਂ ਨਿਸ਼ਚਿਤ ਕਰ ਲਿਆ ਗਿਆ। ਹੁਣ ਉਹਨੇ ਦਿੱਲੀ ਵੱਲ ਨੂੰ ਵਧਣਾ ਸੀ ਤੇ ਉਹ ਰਾਜਨੀਤਿਕ ਪੂਰਾ ਸੀ। ਹੁਣ ਉਹਨੂੰ ਪਤਾ ਸੀ ਜੇ ਮੈਂ ਦਿੱਲੀ ਵੱਲ ਚਲੇ ਗਿਆ ਤੇ ਮਗਰ ਪਾਸਿਓ ਇੱਧਰ ਜ਼ਕਰੀਆ ਖਾਨ ਕੋਈ ਬਗਾਵਤ ਨਾ ਕਰ ਦੇਵੇ, ਇਹ ਆਪਣੀਆਂ ਫੌਜਾਂ ਲੈ ਕੇ ਮੇਰੇ ਮਗਰ ਨਾ ਆ ਜਾਵੇ। ਹੁਣ ਉਹਨੇ ਕੀ ਕੀਤਾ, ਉਸ ਵੇਲੇ ਫੌਜਦਾਰ ਵੱਡਾ ਸੀ ਲਖਪਤ ਰਾਏ, ਲਖਪਤ ਰਾਏ ਦੇ ਮੁੰਡੇ ਨੂੰ ਫੜ ਲਿਆ ਤੇ ਜ਼ਕਰੀਆ ਖਾਨ ਦੇ ਮੁੰਡੇ ਨੂੰ ਦੋਨਾਂ ਨੂੰ ਕੈਦ ਕਰਕੇ ਆਪਣੇ ਨਾਲ ਜਮਾਨਤ ਵੱਲੋਂ ਲੈ ਗਿਆ ਵੀ ਜ਼ਕਰੀਆ ਖਾਨ ਜੇ ਮਾੜੀ ਮੋਟੀ ਹੈਲਪ ਕੀਤੀ ਤੇ ਤੁਹਾਡੇ ਨਿਆਣੇ ਮਾਰ ਦੇਣੇ ਹੋ, ਆ ਇੱਦਾਂ ਦਾ ਡਰਾਵਾ ਦੇ ਕੇ ਤੇ ਨਾਲ ਇਹਦੀਆਂ ਬਹੁਤ ਸਾਰੀਆਂ ਫੌਜਾਂ ਵੀ ਆਪਣੇ ਨਾਲ ਲੈ ਗਿਆ ਵੀ ਤੇਰੀਆਂ ਫੌਜਾਂ। ਹੁਣ ਉਹਨੂੰ ਪਤਾ ਸੀ ਵੀ ਫੌਜਾਂ ਮੇਰੇ ਕੋਲ ਹੋਣਗੀਆਂ ਤੇ ਇਹ ਬਗਾਵਤ ਕੀ ਕਰ ਲੂਗਾ, ਤੇ ਮਗਰ ਸਿੱਖਾਂ ਨੇ ਤੇ ਇਹਦੇ ਨੱਕ ਵਿੱਚ ਦਮ ਵੈਸੇ ਕਰਕੇ ਰੱਖਿਆ ਪਿਆ ਆ। ਹੁਣ ਪਿਆਰਿਓ ਇਹ ਆਪ ਦਿੱਲੀ ਵੱਲ ਨੂੰ ਜਾਂਦਾ ਹੈ ਤੇ ਸਤਸੰਗਤ ਜੀ ਆਪਾਂ ਕਹਿ ਦਈਏ ਵੀ 19 ਫਰਵਰੀ ਦੇ ਕਰੀਬ ਇਹ ਕਰਨਾਲ ਦੇ ਲਾਗੇ ਹਿੰਦੁਸਤਾਨ ਦੀ ਹਕੂਮਤ ਦੇ ਨਾਲ ਇਹਦੀ ਜੰਗ ਹੁੰਦੀ ਹੈ ਔਰ ਉਸ ਵੇਲੇ ਹਿੰਦੁਸਤਾਨ ਦਾ ਬਾਦਸ਼ਾਹ ਬਹਾਦਰ ਸ਼ਾਹ ਰੰਗੀਲਾ। ਹੁਣ ਗੁਰੂ ਪਿਆਰਿਓ ਜਿਹੜਾ ਰੰਗੀਲਾ ਹੀ ਹੋਇਆ, ਰੰਗ ਰਲੀਆਂ ਵਿੱਚ ਮਸਤ ਹੋਇਆ, ਉਹਨੂੰ ਆਪਣੇ ਦੇਸ਼ ਦੇ ਨਾਲ ਅਤੇ ਪਰਜਾ ਦੇ ਨਾਲ ਕਿੰਨਾ ਕੁ ਕਿਤੇ ਪਿਆਰ ਹੋ ਸਕਦਾ ਸੀ, ਪਰ ਗੁਰੂ ਪਿਆਰਿਓ ਉਹਨੇ ਬੇਪਰਵਾਹੀ ਦੇ ਤੌਰ ਦੇ ਉੱਤੇ ਆਪਣੀ ਐਸ਼ ਦੇ ਵਿੱਚ ਉਹ ਨਜ਼ਾਰੇ ਦੇ ਵਿੱਚ ਰਿਹਾ। ਕਿਸੇ ਨੇ ਆਖ ਦਿੱਤਾ ਵੀ ਲਾਹੌਰ ਆ ਗਿਆ ਈ ਓ ਨਾਦਰ ਸ਼ਾਹ ਲਾਹੌਰ ਆ ਗਿਆ, ਕਹਿੰਦਾ ਹੱਲੇ ਬਹੁਤ ਦੂਰ ਆ, ਲਾਹੌਰ ਕਿਤੇ ਹੱਲੇ ਥੋੜ੍ਹਾ ਹੈ, ਆਪਾਂ ਤਿਆਰੀ ਕਰ ਲੈਣੀ ਆ। ਹੁਣ ਗੁਰੂ ਪਿਆਰਿਓ ਜਦੋਂ ਬਿਲਕੁਲ ਸਰਹੰਦ ਟੱਪ ਜਾਂਦਾ ਅੰਬਾਲੇ ਦੇ ਲਾਗੇ ਚਲਿਆ ਜਾਂਦਾ ਤੇ ਫਿਰ ਆਖਦੇ ਵੀ ਹੁਣ ਸੱਜਣੋ ਦਿੱਲੀ ਦੇ ਗਾਲ ਆ ਪੈਣ ਲੱਗਾ, ਹੁਣ ਹੀ ਕੁਛ ਕਰੋ। ਤੇ ਸਤਸੰਗ ਜੀ ਉਸ ਵੇਲੇ ਫਿਰ ਆਪਣੀਆਂ ਫੌਜਾਂ ਭੇਜਦਾ ਹੈ। ਇਹ ਹੁਣ ਜੇ ਫੌਜਾਂ ਦੀ ਗਿਣਤੀ ਦੇਖੀ ਜਾਵੇ, ਜੇ ਅਸਲੇ ਦੀ ਗਿਣਤੀ ਜਾਵੇ ਤੇ ਦਿੱਲੀ ਦੇ ਕੋਲ ਫੌਜਾਂ ਵੀ ਵੱਧ ਸਨ, ਤੋਪਾਂ ਵੀ ਵੱਧ ਸਨ, ਪਰ ਨਾਦਰ ਸ਼ਾਹ ਵਰਗਾ ਜਿਗਰਾ ਨਹੀਂ ਸੀ ਇਹਨਾਂ ਦੇ ਕੋਲ। ਕਰਨਾਲ ਦੇ ਵਿੱਚ ਲੜਾਈ ਹੁੰਦੀ ਹੈ ਔਰ ਸਤਸੰਗ ਜੀ ਉਸ ਕਰਨਾਲ ਦੀ ਲੜਾਈ ਦੇ ਵਿੱਚ ਇਸ ਨਾਦਰ ਸ਼ਾਹ ਦੀ ਜਿੱਤ ਹੁੰਦੀ ਹੈ। ਦਿੱਲੀ ਦੀਆਂ 20,000 ਫੌਜਾਂ ਸਿਪਾਹੀ ਜਿਹੜੇ ਉਹ ਮਾਰੇ ਜਾਂਦੇ ਆ ਤੇ ਬਾਕੀ ਸਾਰੇ ਭੱਜ ਭੁੱਜ ਜਾਂਦੇ, ਖਿਲਰ ਜਾਂਦੇ ਆ। ਤੇ ਇਹ 9 ਮਾਰਚ ਵਾਲੇ ਦਿਨ 9 ਮਾਰਚ 1739 ਨੂੰ ਦਿੱਲੀ ਦੇ ਵਿੱਚ ਐਂਟਰ ਹੁੰਦਾ ਔਰ ਦਿੱਲੀ ਨੂੰ ਲੁੱਟਿਆ ਜਾਂਦਾ, ਬਾਦਸ਼ਾਹ ਬਹਾਦਰ ਸ਼ਾਹ ਰੰਗੀਲੇ ਨੂੰ ਕੈਦ ਕਰ ਲਿਆ ਜਾਂਦਾ। ਤੇ ਸਤਸੰਗਤ ਜੀ ਇਹਨੇ ਗਲੀਆਂ ਬਾਜ਼ਾਰਾਂ ਦੇ ਵਿੱਚ ਅੱਤ ਦਾ ਜ਼ੁਲਮ ਕੀਤਾ, ਇਹਦੀਆਂ ਸਿਪਾਹੀਆਂ ਨੇ, ਇਹਦੀਆਂ ਫੌਜਾਂ ਨੇ। ਤੇ ਪਿਆਰਿਓ ਇਸ ਤੋਂ 9 ਤਰੀਕ ਨੂੰ ਐਂਟਰ ਹੋਇਆ, 11 ਤਰੀਕ ਨੂੰ ਦਿੱਲੀ ਦੇ ਵਿੱਚ ਇੱਕ ਖਬਰ ਜਿਹੜੀ ਆ ਉਹ ਦਿੱਲੀ ਦੇ ਵਿੱਚ ਆਮ ਇੱਕ ਖਬਰ ਉੜ ਜਾਂਦੀ ਹੈ ਕਿ ਬਹਾਦਰ ਸ਼ਾਹ ਰੰਗੀਲੇ ਨੇ ਨਾਦਰ ਸ਼ਾਹ ਨੂੰ ਕਤਲ ਕਰ ਦਿੱਤਾ। ਹੁਣ ਲੋਕਾਂ ਦੇ ਵਿੱਚ ਇਹ ਸੁਣਦਿਆਂ ਬਈ ਦੁਸ਼ਮਣ ਜਿਹੜਾ ਚੜ ਕੇ ਆਇਆ ਸੀ ਉਹ ਤੇ ਕਤਲ ਹੋ ਗਿਆ, ਹੁਣ ਇਹਦੀਆਂ ਨਖਸਮੀਆਂ ਫੌਜਾਂ ਦੇ ਉੱਤੇ ਉਹਨਾਂ ਨੇ ਆਪਣਾ ਗੁੱਸਾ ਕੱਢਿਆ, ਲੋਕ ਉੱਠ ਖੜੋਏ, ਫੌਜਾਂ ਉੱਠ ਖੜੋਈਆਂ। ਤੇ ਸਤਸੰਗਤ ਜੀ ਥੋੜੇ ਜਿਹੇ ਟਾਈਮ ਦੇ ਵਿੱਚ ਹੀ ਇਹਦੀਆਂ ਨਾਦਰ ਸ਼ਾਹ ਦੀਆਂ ਸੈਂਕੜਿਆਂ ਦੇ ਵਿੱਚ ਇਹਦੇ ਸਿਪਾਹੀ ਮਾਰੇ ਜਾਂਦੇ ਆ। ਤੇ ਜਦੋਂ ਨਾਦਰ ਨੂੰ ਇਸ ਗੱਲ ਦਾ ਪਤਾ ਲੱਗਦਾ ਤੇ ਗੁਰੂ ਪਿਆਰਿਓ ਫਿਰ ਉਹ ਕਤਲੇਆਮ ਦਾ ਸ਼ਰੇਆਮ ਕਤਲੇਆਮ ਦਾ ਹੁਕਮ ਦਿੰਦਾ। ਨਾਦਰ ਸ਼ਾਹ ਮਰਿਆ ਨਹੀਂ ਸੀ, ਕਿਸੇ ਨੇ ਅਪਵਾਹ ਉਡਾ ਦਿੱਤੀ ਸੀ। ਹੁਣ 9 ਘੰਟੇ ਉਹਨੇ ਦਿੱਲੀ ਦੀਆਂ ਗਲੀਆਂ ਦੇ ਵਿੱਚ ਉਹ ਕਤਲੇਆਮ ਕੀਤੀ ਕਿ ਧਰਤੀ ਥਰ ਥਰ ਕੰਬ ਉੱਠੀ ਹੈ, ਗਲੀਆਂ ਦੇ ਵਿੱਚ ਖੂਨ ਖਰਾਬਾ, ਲਾਸ਼ਾਂ ਤੇ ਲਾਸ਼ਾਂ ਚੜ ਗਈਆਂ। ਹੁਣ ਸਤਸੰਗ ਜੀ 9 ਘੰਟਿਆਂ ਬਾਅਦ ਲੜਾਈ ਬੰਦ ਕਰਨ ਦਾ ਇਹਨੇ ਹੁਕਮ ਦਿੱਤਾ। ਤੇ ਉਸ ਵੇਲੇ ਸਤਸੰਗ ਜੀ ਜਿਹੜਾ ਇਹ ਗੁੱਸਾ ਹੁੰਦਾ ਨਾ, ਲੜਾਈਆਂ ਦਾ ਗੁੱਸਾ ਹੁੰਦਾ, ਉਦੋਂ ਦੇ ਜਰਨੈਲ ਤੇ ਸਿਪਾਹੀ ਹਮੇਸ਼ਾ ਦੇਖਿਓ ਤੁਸੀਂ ਅੱਜ ਤੱਕ ਜਿਹੜਾ ਹੈ ਨਾ, ਜਿਹੜਾ ਲੜ ਕੇ ਮਰ ਗਿਆ ਉਹ ਤੇ ਮਰ ਗਿਆ, ਪਰ ਉਹ ਜਿਹੜਾ ਜੇਤੂ ਜਰਨੈਲ ਹੁੰਦਾ ਨਾ, ਉਹ ਹਮੇਸ਼ਾ ਹਾਰੀ ਹੋਈ ਕੌਮ ਦੀਆਂ ਇਸਤਰੀਆਂ ਦੇ ਉੱਤੇ, ਜਨਾਨੀਆਂ ਦੇ ਉੱਤੇ ਆਪਣੇ ਗੁੱਸੇ ਕੱਢਿਆ ਕਰਦਾ। ਨਾਦਰ ਸ਼ਾਹ ਇਹਦੀਆਂ ਫੌਜਾਂ ਨੇ ਹਾਰੇ ਹੋਏ ਇਸ ਭਾਰਤ ਦੇ ਲੋਕਾਂ ਦੇ ਉੱਤੇ ਇਹਨਾਂ ਦੀਆਂ ਫੌਜਾਂ ਦੀ ਗੁਰੂ ਪਿਆਰਿਓ ਬੇਪਤੀ ਕੀਤੀ ਗਈ ਹੈ, ਇੱਜ਼ਤਾਂ ਲੁੱਟੀਆਂ ਗਈਆਂ, ਸ਼ਰੇਆਮ ਇੱਜ਼ਤਾਂ ਲੁੱਟੀਆਂ ਗਈਆਂ, ਧਰਤੀ ਤਰਾ ਤਰਾ ਕਰ ਉੱਠੀ ਹੈ। ਔਰ ਉਸ ਵੇਲੇ ਸਤਸੰਗਤ ਜੀ ਇਹਨੇ ਕੁਛ 3 ਕੁ ਮਹੀਨੇ ਇਹ ਦਿੱਲੀ ਦੇ ਵਿੱਚ ਰਹਿੰਦਾ ਤੇ ਤਖ਼ਤ ਤੇ ਤੌਸੇ ਲੁੱਟਦਾ, ਜਿਸ ਤਖ਼ਤ ਦੇ ਉੱਤੇ ਭਾਰਤ ਦਾ ਬਾਦਸ਼ਾਹ ਬੈਠਿਆ ਕਰਦਾ ਸੀ ਨਾ, ਸੋਨੇ ਦਾ ਸਿੰਘਾਸਣ ਸੀ, ਉਹਨੂੰ ਲੁੱਟਿਆ ਜਾਂਦਾ, ਕਰੋੜਾਂ ਰੁਪਈਆ ਲੁੱਟਦਾ ਹੈ ਤੇ ਕਰੋੜਾਂ ਰੁਪਈਆਂ ਦਾ ਸਮਾਨ
ਹੋਰ ਗਹਿਣੇ ਚਾਂਦੀ ਸੋਨਾ ਤੇ ਹੋਰ ਸਮਾਨ ਜਿਹੜਾ ਇਹ ਲੁੱਟ ਕੇ ਵਾਪਸ ਜਾਂਦਾ ਹੈ। ਹੁਣ ਦਿੱਲੀ ਤੋਂ ਚੱਲਿਆ ਇਹ ਵਾਪਸ ਇੱਥੋਂ ਦੀ ਰਵਾਨਾ ਹੋਇਆ ਤੇ ਪੰਜਾਬ ਦੇ ਵਿੱਚ ਦੀ ਲੰਘ ਕੇ ਜਾਣਾ ਸੀ ਤੇ ਗੁਰੂ ਪਿਆਰੇ ਗੁਰੂ ਕੇ ਖਾਲਸੇ ਨੇ ਜਦੋਂ ਤੇ ਇਹ ਦਿੱਲੀ ਵੱਲ ਸੀ ਉਦੋਂ ਐਨ ਪੰਜਾਬ ਦੇ ਵਿੱਚ ਅਜਾੜਾ ਪਾ ਕੇ ਰੱਖ ਦਿੱਤਾ। ਔਰ ਜਿਹੜੇ ਚੌਧਰੀ ਸਨ ਇਲਾਕਿਆਂ ਦੇ ਜਿਹੜੇ ਸਿੱਖਾਂ ਦੇ ਵਰ ਖਿਲਾਫ ਕਿਤੇ ਨਾ ਕਿਤੇ ਚੁਗਲੀ ਲਾਈ ਹੈ ਆਪਣੇ ਭਰਾਵਾਂ ਨੂੰ ਸਾਡਿਆਂ ਨੂੰ ਖਤਮ ਕਰ ਲਈ ਉਹਨਾਂ ਨੇ ਯਤਨ ਕੀਤੇ ਤੋ ਇੱਕ ਇੱਕ ਲੱਭ ਲੱਭ ਕੇ ਚੌਧਰੀਆਂ ਦਾ ਨਾਸ ਕੀਤਾ ਗਿਆ। ਔਰ ਉਸ ਵੇਲੇ ਹਕੂਮਤ ਦੇ ਜਿਹੜੇ ਚਾਟੜੇ ਸੀ ਕੱਲੇ ਕੱਲੇ ਦੇ ਕੋਲੋਂ ਗਿਣ ਗਿਣ ਕੇ ਬਦਲੇ ਲੈ ਐਨ ਕਰਨਾਲ ਤੱਕ ਚਨਾਹ ਤੋਂ ਲੈ ਕੇ ਤੇ ਕਰਨਾਲ ਤੱਕ ਗੁਰੂ ਕੇ ਖਾਲਸੇ ਦੀਆਂ ਫੌਜਾਂ ਜਿਹੜੀਆਂ ਸੀ ਐਨ ਸ਼ਰੇ ਆਮ ਘੁੰਮ ਰਹੀਆਂ ਸੀ ਤੇ ਇਸ ਵੇਲੇ ਲੁੱਟ ਘਸੁੱਟ ਦੇ ਵਿੱਚ ਗੁਰੂ ਕੇ ਖਾਲਸੇ ਨੇ ਚੰਗੇ ਹੱਥ ਰੰਗੇ ਆ। ਫਿਰ ਹੁਣ ਨਾਦਰ ਸ਼ਾਹ ਨੂੰ ਪਤਾ ਇੱਧਰ ਖਾਲਸੇ ਨੂੰ ਪਤਾ ਲੱਗ ਗਿਆ ਸੀ ਨਾਦਰ ਉੱਧਰ ਗਿਆ ਹੋਇਆ ਤੇ ਨਾਦਰ ਨੇ ਲੁੱਟ ਕੇ ਇਸੇ ਪੰਜਾਬ ਦੇ ਵਿੱਚ ਦੀ ਲੰਘ ਕੇ ਜਾਣਾ ਤੇ ਜੋ ਲੁੱਟ ਕੇ ਜਾਣਾ ਇਹ ਨਾਦਰ ਦੇ ਪਿਓ ਦਾ ਨਹੀਂ ਇਹ ਸਾਡਾ ਹੈ ਇਹ ਸਾਡਾ ਭਾਰਤ ਦਾ ਸਾਡੇ ਪੰਜਾਬੀਆਂ ਦਾ ਇਹ ਲੁੱਟਿਆ ਹੋਇਆ ਇਹ ਕਿੱਦਾਂ ਚਲੇ ਜਾਵੇਗਾ। ਤੇ ਗੁਰੂ ਪਿਆਰਿਓ ਜਦੋਂ ਨਾਦਰ ਵਾਪਸ ਆ ਰਿਹਾ ਸੀ ਨਾ ਤਾਂ ਰਸਤਾ ਛੱਡ ਕੇ ਥੋੜ੍ਹਾ ਜਿਹਾ ਜੰਗਲ ਵੱਲ ਨੂੰ ਹੋ ਜਾਂਦੇ ਆ ਸਿੰਘ ਜੰਗਲ ਵੱਲ। ਹੁਣ ਰਾਤ ਦੇ ਸਮੇਂ ਦੇ ਉੱਤੇ ਜਦੋਂ ਇਹ ਸਤਲੁਜ ਟੱਪਿਆ ਨਾ ਉਦੋਂ ਤੋਂ ਗੁਰੂ ਕੇ ਸਿੰਘ ਗਾਏ ਬਗਾਏ ਇਹਦੇ ਤੋਂ ਹਮਲੇ ਕਰ। ਹੁਣ ਗੁਰੂ ਪਿਆਰਿਓ ਇਤਿਹਾਸਕਾਰ ਕੋਈ ਕਹਿੰਦਾ 20,000 ਮੁੰਡੇ ਤੇ ਕੁੜੀਆਂ ਨੂੰ ਬੰਨ ਕੇ ਨਾਦਰ ਸ਼ਾਹ ਤੁਰਿਆ ਸੀ ਤੇ ਕੋਈ 50,000 ਤੱਕ ਗਿਣਤੀ ਦੱਸਦਾ ਇਤਿਹਾਸਕਾਰਾਂ ਦੀ ਭਾਵੇਂ ਵੱਖੋ ਵੱਖਰੀ ਰਹਿ ਤੇ ਆਪਾਂ 30,000 ਮੰਨ ਸਕਦੇ ਹਾਂ। ਲੜਕੇ ਤੇ ਲੜਕੀਆਂ ਨੂੰ ਹੁਸਨ ਨੂੰ ਬੰਨ ਕੇ ਇਹ ਨਾਦਰ ਸ਼ਾਹ ਕਾਬਲ ਵੱਲ ਨੂੰ ਰਵਾਨਾ ਹੁੰਦਾ ਹੈ। ਹੁਣ ਪੰਜਾਬ ਦੇ ਵਿੱਚ ਜਦੋਂ ਆਉਂਦਾ ਹੈ ਤੇ ਗੁਰੂ ਕੇ ਖਾਲਸੇ ਫਿਰ ਆਪਣਾ ਹੱਥ ਦਿਖਾਉਂਦੇ ਆ ਧੀਆਂ ਭੈਣਾਂ ਨੂੰ ਛੁਡਾਇਆ ਜਾਂਦਾ ਔਰ ਉਸ ਵੇਲੇ ਹਿੰਦੂ ਲੜਕਿਆਂ ਨੂੰ ਵੀ ਜਿਹੜਾ ਛੁਡਾਇਆ ਜਾਂਦਾ ਨਾ ਤੇ ਗੁਰੂ ਪਿਆਰੇ ਉਹਨਾਂ ਦੇ ਵਿੱਚੋਂ ਬਹੁਤ ਸਾਰੇ ਫਿਰ ਖੰਡੇ ਦੀ ਪੌਲ ਛੱਕ ਕੇ ਗੁਰੂ ਕੇ ਖਾਲਸੇ ਬਣਦੇ ਆ ਤੇ ਗੁਰੂ ਕੇ ਖਾਲਸੇ ਦੇ ਦਲ ਦੇ ਵਿੱਚ ਸ਼ਾਮਲ ਹੋ ਕੇ ਤੇ ਸਾਡੀਆਂ ਸਿੱਖ ਫੌਜਾਂ ਦੀ ਗਿਣਤੀ ਇੱਥੇ ਵੱਧ ਜਾਂਦੀ ਹੈ। ਇਸ ਤੋਂ ਅੱਗੇ ਲਾਹੌਰ ਦੇ ਵਿੱਚੋਂ ਫਿਰ ਟੱਪ ਕੇ ਤੇ ਗੁਰੂ ਪਿਆਰੇ ਜਦੋਂ ਰਾਵੀ ਦੇ ਉੱਤੇ ਜਾਂਦਾ ਹੈ ਇਹਨਾਂ ਜਗ੍ਹਾ ਦੇ ਉੱਤੇ ਜਾਂਦਿਆਂ ਜਾਂਦਿਆਂ ਗੁਰੂ ਕੇ ਖਾਲਸੇ ਨੇ ਚੰਗਾ ਹੌਲਾ ਕਰ ਦਿੱਤਾ ਸੀ ਕਿਉਂਕਿ ਲੁੱਟ ਦਾ ਜਿੰਨਾ ਕੁ ਸਮਾਨ ਇਹ ਲੈ ਕੇ ਚੱਲਿਆ ਸੀ ਬੜੇ ਚਾਅ ਦੇ ਨਾਲ ਵਿੱਚੋਂ ਅੱਧਾ ਪਚੱਧਾ ਜਿਹੜਾ ਖਾਲਸੇ ਨੇ ਲੁੱਟ ਹੀ ਲਿਆ ਸੀ। ਹੁਣ ਪਿਆਰਿਓ ਜਦੋਂ ਇਹ ਫਿਰ ਜ਼ਕਰੀਆ ਖਾਨ ਨੂੰ ਸੱਦਾ ਕਹਿੰਦਾ ਜ਼ਕਰੀਆ ਖਾਨ ਮੈਂ ਤੈਨੂੰ ਲੁੱਟਿਆ ਮੈਨੂੰ ਰੋਕਣ ਵਾਲਾ ਕੋਈ ਨਹੀਂ ਸੀ ਮੈਂ ਪਿਸ਼ੌਰ ਨੂੰ ਲੁੱਟ ਕੇ ਆਇਆ ਮੈਂ ਕਾਬਲ ਕੰਧਾਰ ਨੂੰ ਲੁੱਟ ਕੇ ਆਇਆ ਔਰ ਮੇਰੇ ਸਾਹਮਣੇ ਕੋਈ ਅੱਖ ਚੱਕਣ ਵਾਲਾ ਨਹੀਂ ਸੀ ਮੈਂ ਦਿੱਲੀ ਰੱਜ ਕੇ ਲੁੱਟੀ ਹੈ ਮੈਂ ਉੱਥੇ ਦੇ ਹੁਸਨ ਨੂੰ ਬੰਨ ਕੇ ਵਾਪਸ ਆ ਗਿਆ ਉਹ ਮੇਰੀ ਕੋਈ ਵਾਹ ਵੱਲ ਦੇਖਣ ਵਾਲਾ ਨਹੀਂ ਸੀ ਤੇ ਦੱਸ ਮੈਨੂੰ ਆ ਪੰਜਾਬ ਦੇ ਵਿੱਚ ਜਦੋਂ ਦਾ ਮੈਂ ਵੜਿਆ ਤੇ ਮੈਨੂੰ ਕਿਹਨੇ ਲੁੱਟਿਆ। ਇਹ ਹੁਣ ਚੋਰਾਂ ਨੂੰ ਮੋਰ ਪੈ ਗਿਆ ਸੀ ਕਹਿੰਦਾ ਮੈਨੂੰ ਕਿਹਨੇ ਲੁੱਟਿਆ ਤੇ ਜ਼ਕਰੀਆ ਖਾਨ ਨੀਵੀਂ ਪਾ ਲੈਂਦਾ ਕਹਿੰਦਾ ਜ਼ਕਰੀਆ ਖਾਂ ਮੈਂ ਤੇਰੇ ਨਾਲ ਗੱਲ ਕਰਦਾ ਇਹ ਮੇਰੀਆਂ ਫੌਜਾਂ ਨੂੰ ਮੇਰੇ ਸਮਾਨ ਨੂੰ ਇਹ ਲੁੱਟਣ ਵਾਲੇ ਕੌਣ ਨੇ ਤੇ ਜ਼ਕਰੀਆ ਕਹਿੰਦਾ ਇਹਨਾਂ ਨੂੰ ਸਿੰਘ ਕਹਿੰਦੇ ਆ ਇਹ ਗੁਰੂ ਨਾਨਕ ਦੇ ਸਿੱਖ ਆ ਕਹਿੰਦਾ ਰਹਿੰਦੇ ਕਿੱਥੇ ਮੈਨੂੰ ਇਹਨਾਂ ਦਾ ਘਰ ਦੱਸ ਇਹਨਾਂ ਦਾ ਰਾਜ ਕਿਹੜਾ ਇਹ ਰਾਜ ਇਹਨਾਂ ਦਾ ਕਿਹੜਾ ਇਹ ਕਿਹੜੇ ਦੇਸ਼ ਦੇ ਬਾਦਸ਼ਾਹ ਨੇ ਕਹਿੰਦਾ ਜੇ ਬਾਦਸ਼ਾਹ ਦੀ ਗੱਲ ਕਰੀਏ ਨਾ ਇਹਨਾਂ ਦੇ ਰਾਜ ਦੀ ਗੱਲ ਕਰੀਏ ਤੇ ਇਹ ਕਹਿੰਦੇ ਆ ਵੀ ਰਾਜ ਕਰੇਗਾ ਖਾਲਸਾ ਆਕੀ ਰਹੇ ਨਾ ਕੋਈ ਤੇ ਇਹ ਆਪਣੇ ਆਪ ਨੂੰ ਸਾਰੀ ਸ੍ਰਿਸ਼ਟੀ ਦੇ ਮਾਲਕ ਦੱਸਦੇ ਆ ਕਹਿੰਦੇ ਅੱਛਾ ਇਹਨਾਂ ਦੇ ਘਰ ਕਿੱਥੇ ਆ ਕਹਿੰਦਾ ਘੋੜਿਆਂ ਦੀਆਂ ਕਾਟੀਆਂ ਤੇ ਸੌਂਸਾ ਲੈਂਦੇ ਆ ਅੱਛਾ ਫਿਰ ਖਾਂਦੇ ਪੀਂਦੇ ਕੀ ਆ ਕਹਿੰਦਾ ਦਰਖਤਾਂ ਦੇ ਪੱਤੇ ਕੰਦ ਮੂਲ ਖਾ ਕੇ ਗੁਜ਼ਾਰਾ ਕਰ ਲੈਂਦੇ ਇਹ ਛੋਲਿਆਂ ਦੀ ਮੁੱਠ ਕਿਤੇ ਨਾ ਮਿਲ ਜਾਵੇ ਤੇ ਉਹਨਾਂ ਨੂੰ ਇਹ ਬਦਾਮ ਦੱਸ ਕੇ ਖਾ ਲੈਂਦੇ ਆ ਵੀ ਅੱਜ ਬਦਾਮ ਖਾਧੇ ਆ ਕਹਿੰਦਾ ਅੱਛਾ ਫਿਰ ਹੈਰਾਨ ਜਿਹਾ ਹੋ ਕੇ ਆਖਣ ਲੱਗਾ ਜ਼ਕਰੀਆ ਖਾਨ ਨੂੰ ਫਿਰ ਜ਼ਕਰੀਆ ਖਾਨ ਦੁਨੀਆਂ ਦੀ ਕੋਈ ਤਾਕਤ ਇਹਨਾਂ ਨੂੰ ਰੋਕ ਨਹੀਂ ਸਕਦੀ ਉਹ ਇਸ ਧਰਤੀ ਦੇ ਇੱਕ ਦਿਨ ਮਾਲਕ ਹੋਣਗੇ ਬਾਦਸ਼ਾਹ ਹੋਣਗੇ। ਆਹ ਗੱਲ ਜ਼ਕਰੀਆ ਖਾਨ ਨੂੰ ਕਹਿ ਕੇ ਜਦੋਂ ਅੱਗੇ ਚਲਾ ਗਿਆ ਵੀ ਇਸ ਧਰਤੀ ਦੇ ਮਾਲਕ ਇਹ ਸਿੱਖ ਹੋਣਗੇ ਜਿਹੜਾ ਤੂੰ ਹੁਲੀਆ ਦੱਸਦਾ ਜੇ ਬਿਲਕੁਲ ਇਸੇ ਤਰ੍ਹਾਂ ਦੇ ਇਹ ਹਾਵ ਭਾਵਨਾ ਜਿਉਂਦੇ ਨੇ ਤੇ ਫਿਰ ਦੁਨੀਆਂ ਦੀ ਕੋਈ ਤਾਕਤ ਇਹਨਾਂ ਨੂੰ ਬਾਦਸ਼ਾਹ ਬਣਨ ਤੋਂ ਰੋਕ ਨਹੀਂ ਸਕਦੀ। ਤੇ ਆਪ ਤੇ ਨਾਦਰ ਸ਼ਾਹ ਚਲੇ ਗਿਆ ਤੇ ਮਗਰ ਜ਼ਕਰੀਆ ਖਾਨ ਦੇ ਭਾਅ ਦੀ ਬਣ ਗਈ ਹੈ। ਹੁਣ ਗੁਰੂ ਪਿਆਰਿਓ ਨੇ ਹੋਰ ਫੌਜਾਂ ਭਰਤੀ ਕੀਤੀਆਂ ਤੇ ਸਤਸੰਗ ਜੀ ਇੱਕ ਵਾਰ ਫਿਰ ਸਿੱਖਾਂ ਦਾ ਖੁਰਾ ਖੋਜ ਮਟਾਉਣ ਵਾਸਤੇ ਇਹ ਨਵੇਂ ਸ਼੍ਰੋ ਕਾਰਜ ਆਰੰਭ ਕਰਦਾ ਔਰ ਉਸ ਵੇਲੇ ਨਵੇਂ ਚੌਧਰੀ ਬਣਾਏ ਗਏ ਇਲਾਕਿਆਂ ਦੇ ਵਿੱਚ ਥਾਪੇ ਗਏ ਕਈ ਮਾਰੇ ਗਏ ਕਈ ਪੁਰਾਣੇ
ਔਰ ਚੌਧਰੀਆਂ ਨੂੰ ਡਿਊਟੀਆਂ ਲਾ ਦਿੱਤੀਆਂ ਵੀ ਜਿਹੜੇ ਪਿੰਡ ਦੇ ਵਿੱਚ ਕੋਈ ਬੰਦਾ ਸਿੰਘਾਂ ਦੀ ਮਦਦ ਕਰਦਾ ਉਹਦਾ ਘਰ ਘਾਟ ਉਜਾੜ ਦਿਓ, ਅੱਗਾਂ ਲਾ ਕੇ ਫੂਕ ਦਿਓ, ਤੁਹਾਨੂੰ ਪੁੱਛਣ ਵਾਲਾ ਕੋਈ ਨਹੀਂ ਹੋਵੇਗਾ। ਤੇ ਇੱਕ ਮੰਡਿਆਲੇ ਦਾ ਚੌਧਰੀ ਸੀ, ਉਹਦਾ ਨਾਂ ਸੀ ਮੱਸਾ ਰੰਗੜ, ਔਰ ਉਹਨੂੰ ਇਹ ਏਰੀਆ ਦੇ ਦਿੱਤਾ ਵੀ ਸੱਜਣਾ ਤੂੰ ਇਸ ਏਰੀਏ ਦਾ ਸਾਰਾ ਪ੍ਰਬੰਧ ਕਰਨਾ। ਤੇ ਸਤਸੰਗ ਜੀ ਉਦੋਂ ਫਿਰ ਮੱਸੇ ਰੰਗੜ ਨੇ ਕਰਤੂਤ ਕੀ ਕੀਤੀ ਕਿ ਇਸ ਅੰਮ੍ਰਿਤਸਰ ਸ਼ਹਿਰ ਦੇ ਉੱਤੇ ਕਬਜ਼ਾ ਕਰਕੇ ਆਪਣੀਆਂ ਥਾਂ ਫਰ ਥਾਂ ਚੌਂਕੀਆਂ ਬਿਠਾ ਦਿੱਤੀਆਂ ਗਈਆਂ, ਤੇ ਉਹਨੇ ਖਾਸ ਕਰਕੇ ਹਿੰਦੂਆਂ ਦੇ ਘਰ ਬਹੁਤੇ ਲੁੱਟੇ ਆ ਔਰ ਉਹਨਾਂ ਨੂੰ ਤੰਗ ਕੀਤਾ, ਤੇ ਆਪ ਸ੍ਰੀ ਦਰਬਾਰ ਸਾਹਿਬ ਦੀ ਬੇਅਦਬੀ ਕਰ ਲੱਭਿਆ। ਸਭ ਤੋਂ ਮੰਦੀ ਕਰਤੂਤ ਜਿਹੜੀ ਇਸ ਪਾਪੀ ਨੇ ਕੀਤੀ ਸੀ ਕਿ ਇਹ ਦਰਬਾਰ ਸਾਹਿਬ ਦੇ ਵਿੱਚ ਜਿੱਥੇ ਸਾਡੇ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਦਾ ਆਸਣ ਹੁੰਦਾ ਸੀ, ਪੰਜਵੇਂ ਪਾਤਸ਼ਾਹ ਦਾ ਪਾਵਨ ਆਸਣ ਹੁੰਦਾ ਸੀ, ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਪਾਵਨ ਆਸਣ ਹੁੰਦਾ ਸੀ, ਜਿਹਨਾਂ ਤਖਤਾਂ ਦੇ ਉੱਤੇ ਸੁਸ਼ੋਭਿਤ ਹੋਇਆ ਕਰਦੇ ਸਨ ਜਿਸ ਜਗ੍ਹਾ ਦੇ ਉੱਤੇ, ਔਰ ਉਸ ਜਗ੍ਹਾ ਦੇ ਉੱਤੇ ਪਾਪੀ ਨੇ ਆਪਣਾ ਵੱਡਾ ਸਾਰਾ ਪਣ ਗਵਾ ਡਾ ਲਿਆ ਔਰ ਲਾਗੇ ਇਹਨੇ ਹੁੱਕਾ ਰੱਖ ਲਿਆ ਤਮਾਖੂ ਚਿਲਮ। ਇਹ ਪਾਪੀ ਉੱਥੇ ਹੁੱਕਾ ਪੀਂਦਾ ਤਮਾਖੂ ਖਾਂਦਾ ਹੈ ਔਰ ਆਪਣੇ ਮਨ ਨੂੰ ਦਹਿਲਾਉਣ ਵਾਸਤੇ, ਮਨ ਪਰਚਾਵੇ ਵਾਸਤੇ, ਗੁਰੂ ਪਿਆਰਿਓ ਇਹ ਕੰਜਰੀਆਂ ਦਾ ਨਾਚ ਜਿੱਥੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਦਾ ਪਾਠ ਹੋਇਆ ਕਰਦਾ ਸੀ, ਇਹ ਪਾਪੀ ਉੱਥੇ ਕੰਜਰੀਆਂ ਦਾ ਨਾਚ ਕਰਾਉਣ ਲੱਗ ਪਿਆ। ਸ਼ਰਾਬ ਦੇ ਦੌਰ ਚੱਲਦੇ ਔਰ 24 ਘੰਟੇ ਇਹ ਪਾਪੀ ਇਸ ਕਾਰਜ ਦੇ ਵਿੱਚ ਰੁੱਝ ਗਿਆ। ਤੇ ਸਤਸੰਗ ਜੀ ਉਸ ਵੇਲੇ ਜਿਹੜਾ ਗੁਰੂ ਕਾ ਖਾਲਸਾ ਸੀ ਨਾ, ਉਹ ਕੁਝ ਪਹਾੜਾਂ ਵੱਲ ਨੂੰ ਚਲੇ ਗਿਆ ਸੀ, ਕੁਝ ਲੱਖੀ ਜੰਗਲ ਵੱਲ, ਤੇ ਕੁਝ ਉਸ ਤੋਂ ਅੱਗੇ ਬੀਕਾਨੇਰ, ਜੈਪੁਰ, ਜੋਧਪੁਰ ਦੇ ਵਿੱਚ ਜਾ ਕੇ ਆਪਣਾ ਕੁਝ ਵਕਤ ਲੰਘਾਉਣ ਵਾਸਤੇ ਚਲੇ ਜਾਂਦੇ ਨੇ। ਹੁਣ ਇੱਥੇ ਸਿੱਖ ਵਿਰਲੇ ਵਿਰਲੇ ਕਿਤੇ ਸਿੱਖ ਰਹਿੰਦੇ ਆ ਪੰਜਾਬ ਦੇ ਵਿੱਚ, ਤੇ ਇੱਥੇ ਇੱਕ ਸਿੱਖ ਦਾ ਜ਼ਿਕਰ ਆਉਂਦਾ, ਉਹਦਾ ਨਾਂ ਸੀ ਭਾਈ ਬਲਾਕਾ ਸਿੰਘ, ਪਿੰਡ ਕੰਗ ਦੇ ਰਹਿਣ ਵਾਲਾ। ਉਹਨੂੰ ਜਦੋਂ ਹਰਿਮੰਦਰ ਸਾਹਿਬ, ਇਸ ਦਰਬਾਰ ਸਾਹਿਬ ਦੀ ਤੇ ਪਵਿੱਤਰ ਸਰੋਵਰ ਦੀ ਬੇਅਦਬੀ ਦਾ ਪਤਾ ਲੱਗਾ, ਤੇ ਹੁਣ ਗੁਰੂ ਕੇ ਖਾਲਸੇ ਨੂੰ ਲੱਭਦਾ ਲੱਭਦਾ ਜਾ ਪਹੁੰਚਦਾ ਏ ਬੀਕਾਨੇਰ ਦੀ ਧਰਤੀ ਦੇ ਉੱਤੇ। ਤੇ ਗੁਰੂ ਪਿਆਰਿਓ ਉੱਥੇ ਫਿਰ ਇੱਕ ਬਾਬਾ ਸਰਦਾਰ ਬੁੱਢਾ ਸਿੰਘ ਤੇ ਸਰਦਾਰ ਹਰੀ ਸਿੰਘ ਜਥੇਦਾਰ ਸਨ, ਬੁੱਢਾ ਯੌੜ ਜਾਂਦਾ ਹੈ ਔਰ ਬੁੱਢਾ ਯੌੜ ਦੇ ਵਿੱਚ ਪਤਾ ਕਰਦਾ ਕਰਦਾ ਹੁਣ ਇੱਥੇ ਕੁਝ ਸਿੰਘ ਮਿਲੇ ਨੇ, ਤੇ ਉਹਨਾਂ ਨੂੰ ਦੱਸਦਾ ਕਹਿੰਦਾ ਮੈਂ ਪੰਜਾਬ ਚੋਂ ਆਇਆ, ਜੱਫੀਆਂ ਪਾਈਆਂ। ਕਹਿੰਦੇ ਤੂੰ ਸਾਡੇ ਪੰਜਾਬ ਚੋਂ ਆਇਆ ਜੀ? ਆਏ ਨੂੰ ਤੂੰ ਸਾਡੇ ਗੁਰਧਾਮਾਂ ਦੇ ਦਰਸ਼ਨ ਦਦਾਰੇ ਕਰਕੇ ਆਇਆ? ਤੇ ਭਾਈ ਬਲਾਕਾ ਸਿੰਘ ਬੋਲਦਾ ਕੁਛ ਨਹੀਂ ਹੈ, ਤੇ ਪੁੱਛਦੇ ਨੇ ਸਰਦਾਰ ਬੁੱਢਾ ਸਿੰਘ, ਬਲਾਕਾ ਸਿੰਘ ਕੀ ਖੁਸ਼ਖਬਰੀ ਲੈ ਕੇ ਆਇਆ ਪੰਜਾਬ ਦੀ, ਕੀ ਦੱਸਣ ਵਾਸਤੇ ਆਇਆ ਪੰਜਾਬ ਦਾ? ਕਹਿੰਦਾ ਸੱਜਣੋ ਜੋ ਪੰਜਾਬ ਵਿੱਚ ਹੋ ਰਿਹਾ ਉਹ ਚੰਗਾ ਨਹੀਂ ਹੋ ਰਿਹਾ, ਔਰ ਇੱਕਦਮ ਯੋਧਿਆਂ ਦੇ ਅੱਖਾਂ ਵਿੱਚ ਖੂਨ ਆ ਗਿਆ ਸੁਣਦਿਆਂ ਸਾਰ, ਪੰਜਾਬ ਵਿੱਚ ਹੋਰ ਜੋ ਹੋ ਰਿਹਾ ਚੰਗਾ ਨਹੀਂ ਹੋ ਰਿਹਾ, ਕੀ ਹੋ ਰਿਹਾ ਪੁੱਛਦਾ ਵੀ ਕੀ ਹੋ ਰਿਹਾ ਹੈ? ਕਹਿੰਦਾ ਮੈਂ ਇਕੱਲੇ ਇਕੱਲੇ ਨਹੀਂ ਦੱਸ ਸਕਦਾ, ਸ਼ਾਮ ਦਾ ਦੀਵਾਨ ਸਜਾਓ, ਸਾਰੇ ਸਿੰਘ ਇਕੱਠੇ ਹੋ ਜਾਓ, ਮੇਰੇ ਕੋਲ ਇੰਨੀ ਹਿੰਮਤ ਨਹੀਂ, ਮੇਰਾ ਦਿਲ ਭਰਿਆ ਪਿਆ, ਮੇਰਾ ਦਿਲ ਪਾਟਣ ਨੂੰ ਫਿਰਦਾ ਕਿ ਜੋ ਪੰਜਾਬ ਦੇ ਵਿੱਚ ਹੋ ਰਿਹਾ

ਕੁੜੀਏ ਤੇ ਸਰਦਾਰ ਬਲਾਕਾ ਸਿੰਘ ਖੜਾ ਹੁੰਦਾ ਉੱਠ ਕੇ ਅੱਖਾਂ ਦੇ ਵਿੱਚ ਨੀਰ ਹੈ ਤੇ ਬੁੱਲ ਫਰਕਦੇ ਨੇ ਵੇ ਫਰਕਦੇ ਬੁੱਲਾਂ ਦੇ ਨਾਲ ਫਤਿਹ ਬੁਲਾਉਂਦਾ ਕਹਿੰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਹਿ ਕੇ ਤੇ ਗੁਰੂ ਪਿਆਰਿਓ ਜੋ ਪੰਜਾਬ ਦੇ ਵਿੱਚ ਜੋ ਦਰਬਾਰ ਸਾਹਿਬ ਦੇ ਵਿੱਚ ਹੋ ਰਿਹਾ ਸੀ ਭਰੇ ਮਨ ਦੇ ਨਾਲ ਗੁਰੂ ਕੇ ਖਾਲਸੇ ਦੇ ਸਾਹਮਣੇ

ਸਾਰੀ ਸੰਗਤ ਵਿੱਚ ਖੜੋ ਕੇ ਸਰਦਾਰ ਬਲਾਕਾ ਸਿੰਘ ਨੇ ਅੱਖਾਂ ਦੇ ਵਿੱਚੋਂ ਲਹੂ ਦੇ ਹੰਝੂ ਕੇਰ ਕੇ ਆਖਿਆ, ਗੁਰੂ ਕੇ ਖਾਲਸਾ ਜੀ, ਤੁਸੀਂ ਪੰਜਾਬ ਦੇ ਬਾਰੇ ਪੁੱਛ ਰਹੇ ਹੋ, ਗੁਰਧਾਮਾਂ ਦੇ ਬਾਰੇ ਪੁੱਛ ਰਹੇ ਹੋ, ਜਿਸ ਪੰਜਾਬ ਨੂੰ ਤੁਸੀਂ ਛੱਡ ਕੇ ਆਏ ਹੋ ਨਾ, ਉਸ ਪੰਜਾਬ ਦੇ ਵਿੱਚ ਇਸ ਵੇਲੇ ਪਾਪੀ ਮੱਸਾ ਰੰਗੜ ਸ਼੍ਰੀ ਦਰਬਾਰ ਸਾਹਿਬ ਦੀ ਜਿਹੜੀ ਬੇਅਦਬੀ ਕਰ ਰਿਹਾ ਨਾ, ਉਹ ਦੱਸਣ ਤੋਂ ਬਾਹਰ ਹੈ। ਰੋਂਦੇ ਰੋਂਦੇ ਨੇ ਸਾਰਾ ਕੁਝ ਦੱਸਿਆ। ਉੱਥੇ ਵੇਸਵਾ ਦਾ ਨਾਚ ਹੋ ਰਿਹਾ ਹੈ, ਉੱਥੇ ਸ਼ਰਾਬ ਦੇ ਦੌਰ ਚੱਲਦੇ ਨੇ, ਉੱਥੇ ਹੁੱਕਾ ਪੀਤਾ ਜਾ ਰਿਹਾ ਹੈ, ਔਰ ਉਸ ਜਿੱਥੇ ਰੱਬੀ ਤਖਤ ਡਿਆ ਕਰਦਾ ਸੀ ਉੱਥੇ ਪਾਪੀ ਆਪਣਾ ਪਣਗ ਡਾ ਕੇ ਬੈਠਾ ਹੈ। ਜਿੰਨੇ ਯੋਧੇ ਬੈਠੇ ਸੀ ਸਾਰਿਆਂ ਦੇ ਹੱਥ ਤਲਵਾਰਾਂ ਦੀਆਂ ਮੁੱਠਾਂ ਦੇ ਉੱਤੇ ਚੱਲ ਗਿਆ। ਕਿਤੇ ਜਥੇਦਾਰ ਮਾੜਾ ਜਿਹਾ ਆਕੇ ਕਿਤੇ ਵੀ ਯੋਧਿਓ ਉੱਠੋ, ਆਪਾਂ ਦਰਬਾਰ ਸਾਹਿਬ ਵੱਲ ਨੂੰ ਚੱਲਣਾ, ਤੇ ਹੁਣੇ ਮਰ ਮਿਟਣ ਵਾਸਤੇ ਇਹ ਸਾਰੇ ਯੋਧੇ ਬੈਠੇ ਸਨ। ਗੁਰੂ ਪਿਆਰਿਓ, ਐਦਾਂ ਦੀ ਸਾਡੀ ਅਣਖ ਹੁੰਦੀ ਸੀ ਸਾਡੇ ਬਜ਼ੁਰਗਾਂ ਦੇ ਵਿੱਚ। ਦਰਬਾਰ ਸਾਹਿਬ ਦੀ ਇੱਜ਼ਤ ਨੂੰ ਬਰਕਰਾਰ ਰੱਖਣ ਵਾਸਤੇ, ਉਹਦੀ ਸ਼ਾਨ ਨੂੰ ਬਰਕਰਾਰ ਰੱਖਣ ਵਾਸਤੇ ਸਾਡੇ ਯੋਧੇ ਸਿਰ ਧੜ ਦੀ ਬਾਜ਼ੀ ਲਾ ਜਾਂਦੇ ਸਨ। ਕਿਤੇ ਦਰਬਾਰ ਸਾਹਿਬ ਦੀ ਬੇਅਦਬੀ ਹੁੰਦੀ ਸੀ ਨਾ, ਉਦੋਂ ਹੱਥ ਖੜੇ ਕਰਕੇ ਕੋਈ ਨਹੀਂ ਸੀ ਬਾਹਰ ਨਿਕਲਦਾ ਹੁੰਦਾ। ਅੱਜ ਦੇ ਲੀਡਰਾਂ ਵੱਲ ਦੇਖਦੇ ਹਾਂ, ਸਰਕਾਰਾਂ ਨਾਲ ਰਲ ਕੇ ਦਰਬਾਰ ਸਾਹਿਬ ਦੀਆਂ, ਅਕਾਲ ਤਖਤ ਸਾਹਿਬ ਦੀਆਂ ਬੇਅਦਬੀਆਂ ਢਵਾ ਤੱਕ ਦਿੱਤਾ। ਅਕਾਲ ਤਖਤ ਸਾਹਿਬ ਹਰਿਮੰਦਰ ਸਾਹਿਬ ਦੇ ਵਿੱਚ ਗੋਲੀਆਂ ਮਰਵਾਤੀਆਂ ਇਹਨਾਂ ਪਾਪੀਆਂ ਨੇ, ਸਾਡੇ ਆਪਣਿਆਂ ਨੇ। ਤੇ ਪਿਆਰਿਓ, ਉਸ ਵੇਲੇ ਇਹ ਹੱਥ ਖੜੇ ਕਰਕੇ ਆ ਗਿਆ ਸੀ, ਕੌਮ ਦੇ ਲੀਡਰ ਇੱਦਾਂ ਦੇ ਨਹੀਂ ਹੁੰਦੇ ਜਿੱਦਾਂ ਦੇ ਅਸੀਂ ਬਣਾਏ ਆ। ਕੌਮ ਦੀ ਬਣੀ ਬਣਾਈ ਸ਼ਾਨ ਸਾਡੇ ਬਾਬਿਆਂ ਦੀਆਂ ਉਹਨਾਂ ਕੁਰਬਾਨੀਆਂ ਨੂੰ ਇਹਨਾਂ ਰੋਲ ਕੇ ਰੱਖਤਾ। ਅਕਾਲੀ ਦਲ ਜਿਹੜਾ ਸਾਡੇ ਸਿਰ ਦੇ ਕੇ ਬਾਬਿਆਂ ਨੇ ਬਣਾਇਆ ਸੀ, ਗੁਰੂ ਪਿਆਰਿਓ, ਇਹਨਾਂ ਪਾਪੀਆਂ ਨੇ ਸਿਰ ਨੀਵਾਂ ਕਰਤਾ। ਸਾਡੇ ਜਥੇਦਾਰ ਕਿੱਦਾਂ ਦੇ ਹੁੰਦੇ ਆ? ਕੌਮ ਧਰਮ ਤੇ ਦੁਖੀ ਮਜ਼ਲੂਮ ਖਾਤਰ ਜਿਹਨੇ ਜ਼ਿੰਦਗੀ ਹੀ ਲੇਖੇ ਲਾਈ ਹੋਵੇ, ਜਥੇਦਾਰ ਕਿੱਦਾਂ ਦਾ ਹੋਣਾ ਚਾਹੀਦਾ? ਦੇਸ਼ ਕੌਮ ਤੇ ਧਰਮ ਮਜ਼ਲੂਮ ਖਾਤਰ ਜਿਹਨੇ ਜ਼ਿੰਦਗੀ ਹੀ ਲੇਖੇ ਲਾਈ ਹੋਵੇ, ਜਿੱਥੇ ਕੌਮ ਦੀ ਅਣਖ ਦਾ ਸਵਾਲ ਹੋਵੇ ਉੱਥੇ ਤਲੀ ਤੇ ਜਿੰਦ ਟਕਾਈ ਹੋਵੇ, ਜਿਹੜਾ ਮਾੜੇ ਨਾਲ ਧੱਕਾ ਨਾ ਦੇਖ ਸਕੇ, ਔਰ ਰਾਖਾ ਧਰਮ ਦਾ ਸੰਤ ਸਿਪਾਹੀ ਹੋਵੇ ਜਿਹਨੂੰ ਮੌਤ ਨੂੰ ਦੇਖ ਕੇ ਚੜ੍ਹੇ ਲਾਲੀ, ਇਹੋ ਜਿਹਾ ਹੋਣਾ ਚਾਹੀਦਾ ਜਥੇਦਾਰ ਸਾਡਾ। ਗੁਰੂ ਪਿਆਰਿਓ, ਸਾਡੇ ਕੌਮ ਦੇ ਜਥੇਦਾਰਾਂ ਨੂੰ ਮੌਤ ਨੂੰ ਦੇਖ ਕੇ ਲਾਲੀਆਂ ਚੜ੍ਹਦੀਆਂ ਸੀ, ਚਾਹ ਚੜ੍ਹਦਾ ਹੁੰਦਾ ਸੀ। ਤੇ ਗੁਰੂ ਪਿਆਰਿਓ, ਅੱਜ ਦੇ ਲੀਡਰ ਤੇ ਲੋਕਾਂ ਦੇ ਪੁੱਤ ਮਰਵਾਉਣ ਲਈ ਇਹਨਾਂ ਰੱਖੇ ਆ, ਆਪਦੇ ਪੁੱਤ ਅਮਰੀਕਾ ਤੇ ਕੈਨੇਡਾ, ਇੰਗਲੈਂਡ ਦੀਆਂ ਵੱਡੀਆਂ ਵੱਡੀਆਂ ਯੂਨੀਵਰਸਿਟੀਆਂ ਦੇ ਵਿੱਚ, ਤੇ ਦਸ ਦਸ ਵੀਹ ਵੀਹ ਘਰ ਬਣਾ ਕੇ ਬੈਠੇ ਆ, ਤੇ ਹਜ਼ਾਰਾਂ ਏਕੜ ਇਹਨਾਂ ਦੇਸ਼ਾਂ ਦੇ ਵਿੱਚ ਵੀ ਜ਼ਮੀਨਾਂ ਖਰੀਦ ਲਈਆਂ, ਤੇ ਜਿਹੜੇ ਵਿਚਾਰੇ ਗਰੀਬਾਂ ਦੇ ਪੁੱਤ ਉੱਥੇ ਮਰਨ ਵਾਸਤੇ ਉਹਨਾਂ ਨੇ ਰੱਖ ਦਿੱਤੇ ਸੀ। ਸੁਚੇਤ ਹੋਣਾ ਚਾਹੀਦਾ ਸਾਡੀ ਕੌਮ ਨੂੰ, ਸੁਚੇਤ। ਜੇ ਕੋਈ ਕਿਤੇ ਜੇ ਕੋਈ ਚੰਗਾ ਲੀਡਰ ਆਉਂਦਾ ਹੈ ਨਾ, ਤੇ ਉਹਨਾਂ ਦੀਆਂ ਬਾਹਾਂ ਲੱਤਾਂ ਨਹੀਂ ਖਿੱਚਣੀਆਂ ਚਾਹੀਦੀਆਂ, ਲਓ ਜੀ ਹਲੇ ਕੱਲ ਡੁਬਈ ਚੋਂ ਆਇਆ, ਕੱਲ ਇਹ ਮੋਨਾ ਘੋਨਾ ਸੀ। ਤੇ ਸਾਧ ਸੰਗਤ ਜੀ, ਜਦੋਂ ਆਪਾਂ ਦੇਖਦੇ ਹਾਂ ਨਾ ਆਪਣੇ ਕੌਮ ਦੇ ਯੋਧਿਆਂ ਦਾ, ਵੀ ਜਿਹਨਾਂ ਨੇ ਸਿੱਖੀ ਧਾਰਨ ਕਰ ਲਈ ਹੈ, ਵੀ ਆਪਾਂ ਕਿਤੇ ਗੁਰੂ ਬਾਬੇ ਨਾਨਕ ਦੇ ਟਾਈਮ ਦੇ ਉੱਤੇ ਜਦੋਂ ਸਾਧ ਸੰਗਤ ਜੀ ਜਿਹੜੇ ਗੁਰੂ ਨਾਨਕ ਮਹਾਰਾਜ ਦੀ ਸ਼ਰਨ ਦੇ ਵਿੱਚ ਆਉਂਦੇ ਸੀ, ਉਹ ਸਾਰੇ ਚੋਰ ਲਟੇਰੇ ਹੁੰਦੇ ਸੀ। ਹੁਣ ਸੱਜਣ ਠੱਗ ਕੀ ਸੀਗਾ? ਸੱਜਣ ਠੱਗ ਦੇ ਉੱਤੇ ਕਿਸੇ ਨੇ ਨਹੀਂ ਦੋਸ਼ ਲਾਇਆ, ਬਾਬਾ ਇਹ ਤੇ ਚੋਰ ਹੈ, ਇਹ ਤੇ ਕਾਤਲ ਹੈ। ਪਰ ਜਿਹੜਾ ਇੱਕ ਵਾਰ ਸ਼ਰਨ ਆ ਗਿਆ, ਗੁਰੂ ਸਾਡਾ ਉਹਨੂੰ ਆਪਣੇ ਗੜ ਦੇ ਨਾਲ ਲਾ ਲੈਂਦਾ। ਅਸੀਂ ਇਹ ਲੀਡਰਾਂ ਨੇ ਤਾਂ ਬਹਾਨੇ ਪਾਏ ਹੋਏ ਆ, ਲਓ ਜੀ ਇਹ ਤਾਂ ਮੋਨਾ ਘੋਨਾ ਸੀ, ਇਹ ਨਸ਼ੇ ਕਿੱਥੋਂ ਛਡਾ ਲੂਗਾ, ਉਹ ਕਰ ਲੂ ਜੋ ਕਰ ਲੂ। ਗੁਰੂ ਪਿਆਰਿਓ, ਸੁਚੇਤ ਹੋਣਾ ਚਾਹੀਦਾ। ਜਦੋਂ ਕੁਰਸੀਆਂ ਹਿੱਲਦੀਆਂ ਨਾ, ਜਦੋਂ ਸੰਘਾਸਣ ਡੋਲਦੇ ਆ, ਤੇ ਸਮਝੋ ਇਹਨਾਂ ਦੇ ਵਾਸਤੇ ਪਰਲੋ ਆਉਂਦੀ ਆ। ਜਿਹੜੇ ਏਦਾਂ ਦੇ ਲੀਡਰ, ਉਹਨਾਂ ਦੇ ਭਾਅ ਦੀ ਪਰਲੋ ਆਈ ਪਈ ਆ ਕਿ ਸਾਡੇ ਨੌਜਵਾਨ ਪੰਜਾਬ ਦੇ ਇਸ ਵੇਲੇ ਇੱਕ ਪਾਸਾ ਕਰਨ ਵਾਸਤੇ ਉਹ ਤਿਆਰ ਹੋਏ ਬੈਠੇ ਨੇ। ਕਰਨਾ ਵੀ ਚਾਹੀਦਾ ਹੈ ਸਾਡਾ ਆਪਣਾ। ਸਾਹ ਜੀ, ਸਾਡੀ ਜਿਹੜੀ ਇਹ ਅਕਾਲੀ ਦਲ ਸੀ ਨਾ, ਸਾਡੇ ਇਹ ਦਿਲ ਸੀ, ਸਾਡੀ ਜਿੰਦ ਜਾਨ ਹੁੰਦੀ ਸੀ। ਖੇਤਰੀ ਪਾਰਟੀ ਤੋਂ ਬਗੈਰ ਗੁਰੂ ਪਿਆਰਿਓ ਕੋਈ ਵੀ ਸੂਬਾ ਜਿੰਦਾ ਨਹੀਂ ਰਹਿ ਸਕਦਾ। ਤੇ ਜਦੋਂ ਸਾਡੀ ਖੇਤਰੀ ਪਾਰਟੀ ਖਤਮ ਹੋ ਗਈ, ਉਹ ਦਿੱਲੀ ਦੇ ਦਲਾਲ ਬਣ ਗਏ, ਤੇ ਗੁਰੂ ਪਿਆਰਿਓ ਫਿਰ ਪੰਜਾਬ ਦਾ ਰਾਖਾ ਕੌਣ? ਸਿਰਫ ਆਪਣੇ ਘਰ ਬਣਾਉਣ ਤੇ ਹੋ ਗਏ। ਪੰਜਾਬ ਦੇ ਨੌਜਵਾਨਾਂ ਨੂੰ ਰੋਲਿਆ ਗਿਆ, ਲੁੱਟਿਆ ਗਿਆ, ਨਸ਼ਿਆਂ ਦੇ ਉੱਤੇ ਲਾ ਕੇ ਉਹਨਾਂ ਨੂੰ ਬਰਬਾਦ ਕਰ ਦਿੱਤਾ ਗਿਆ, ਅੱਤਵਾਦੀ ਕਹਿ ਕੇ ਮਾਰ ਦਿੱਤਾ ਗਿਆ, ਔਰ ਅੱਜ ਗੈਂਗਸਟਰ ਕਹਿ ਕੇ ਉਹਨਾਂ ਨੂੰ ਖਤਮ ਕੀਤਾ ਜਾ ਰਿਹਾ। ਸੋ ਕਿਸੇ ਚੰਗੇ ਲੀਡਰ ਦੀ ਸਾਨੂੰ ਅੱਜ ਲੋੜ ਹੈ ਕਿ ਜਿਹੜਾ ਪੰਜਾਬ ਦੇ ਜਵਾਨਾਂ ਦੇ ਦਿਲਾਂ ਦੀ ਧੜਕਣ ਬਣ ਸਕੇ। ਤੇ ਸਾਧ ਸੰਗਤ ਜੀ, ਮੈਂ ਹੁਣ ਬੇਨਤੀ ਕਰਨ ਲੱਗਾ ਕਿ ਕਿੱਦਾਂ ਦੇ ਸਾਡੇ ਪੁਰਾਣੇ ਲੀਡਰ ਹੁੰਦੇ ਸੀ, ਸਾਡੇ ਜਥੇਦਾਰ ਕਿੱਦਾਂ ਦੇ ਹੁੰਦੇ ਸੀ? ਉਸ ਵੇਲੇ ਜਥੇਦਾਰ ਕੌਮ ਦਾ ਸਰਦਾਰ ਬੁੱਢਾ ਸਿੰਘ,
ਜਦੋਂ ਸਰਦਾਰ ਬਲਾਕਾ ਸਿੰਘ ਦੀ ਤਕਰੀਰ ਖਤਮ ਹੋਈ ਹੈ ਤੇ ਸਾਹਮਣੇ ਬੈਠੇ ਜਿਹੜੇ ਯੋਧੇ ਸੀ ਉਹ ਅੱਖਾਂ ਦੇ ਵਿੱਚੋਂ ਲਹੂ ਦੇ ਹੰਝੂ ਘੇਰ ਰਹੇ ਸਨ ਕਿ ਸਾਡਾ ਜਥੇਦਾਰ ਹੁਕਮ ਦੇਵੇ ਕਿ ਇੱਕ ਵਾਰ ਉਸ ਪਾਪੀ ਮੱਸੇ ਰੰਗ ਨੂੰ ਉਹਦੀ ਕੀਤੀ ਦਾ ਫੜ ਚੁਕਾਇਆ ਜਾ ਸਕੇ। ਸਾਡੇ ਦਰਬਾਰ ਸਾਹਿਬ ਬੈਠ ਕੇ ਇਹ ਏਦਾਂ ਦੀਆਂ ਕਰਤੂਤਾਂ ਕਰ ਰਿਹਾ, ਆਪੇ ਤੋਂ ਬਾਹਰ ਹੋ ਗਏ। ਪਰ ਉਹ ਸਿਆਣਾ ਜਰਨੈਲ, ਉਹ ਸਿਆਣਾ ਜਥੇਦਾਰ ਬਾਬਾ ਸਰਦਾਰ ਬੁੱਢਾ ਸਿੰਘ ਜਾਣਦਾ ਸੀ ਕਿ ਅਸੀਂ ਫੌਜਾਂ ਲੈ ਕੇ ਜਾਵਾਂਗੇ, ਉੱਥੇ ਸਾਡਾ ਨੁਕਸਾਨ ਹੋ ਸਕਦਾ। ਉਹ ਬੜੀ ਦੂਰ ਦੀ ਵਿਚਾਰ ਕਰਕੇ, ਸੋਚ ਕੇ ਵਿਚਾਰ ਕਰਕੇ ਤੇ ਸਰਦਾਰ ਬਲਾਕਾ ਸਿੰਘ ਦੇ ਨਾਲ ਇੱਕ ਦੁਬਾਰਾ ਗੱਲ ਕਰਨ ਲੱਗ ਪਿਆ। ਬਲਾਕਾ ਸਿੰਘ ਸੰਗਤ ਵਿੱਚ ਬੈਠਾ ਤੇ ਉਹ ਬਲਾਕਾ ਸਿੰਘ ਨੂੰ ਆਖਣ ਲੱਗਾ ਹੈ, ਜਥੇਦਾਰ ਤੇ ਹੋਰ ਸਿੰਘ ਕੁਛ ਮਸ਼ਵਰਾ ਕਰਕੇ ਕਹਿੰਦੇ, ਬਲਾਕਾ ਸੋ ਆਪਾਂ ਨੂੰ ਦੱਸਣ ਵਾਸਤੇ ਆਇਆ, ਆਪਾਂ ਇਹਦੇ ਨਾਲ ਦੋ ਮਿੰਟ ਗੱਲ ਤੇ ਕਰੀਏ। ਹੁਣ ਗੁਰੂ ਪਿਆਰਿਓ, ਜਥੇਦਾਰ ਸਰਦਾਰ ਬਲਾਕਾ ਸਿੰਘ ਨੂੰ ਬੈਠੇ ਨੂੰ ਕਹਿੰਦਾ, ਬਲਾਕਾ ਸਿਆ ਕਹਿੰਦਾ, ਸੱਜਣਾ ਤੂੰ ਸਾਨੂੰ ਦੱਸਣ ਵਾਸਤੇ ਆ ਗਿਆ ਹਜ਼ਾਰਾਂ ਮੀਲ, ਤੂੰ ਵੀ ਤਾਂ ਗੁਰੂ ਕਾ ਸਿੱਖ ਹੀ ਸੀ, ਤੂੰ ਉੱਥੇ ਸਿਰ ਕਿਉਂ ਨਹੀਂ ਦੇ ਦਿੱਤਾ? ਉਹ ਤੂੰ ਦਰਬਾਰ ਸਾਹਿਬ ਦੀ ਪਵਿੱਤਰਤਾ ਨੂੰ ਬਹਾਲ ਕਰਾਉਣ ਵਾਸਤੇ ਤੂੰ ਉੱਥੇ ਮਰ ਮਿਟਣ ਕਿਉਂ ਨਹੀਂ ਗਿਆ? ਇੱਕ ਪਤੰਗਾ ਸ਼ਮਾ ਨੂੰ ਦੇਖ ਕੇ, ਬਲਦੇ ਹੋਏ ਦੀਵੇ ਨੂੰ ਦੇਖ ਕੇ ਸਿਰਫ ਜਾਨ ਲੁਕਾਉਣ ਵਾਸਤੇ ਇੱਧਰ ਵਾਸਤੇ ਭੱਜਿਆ? ਉਹ ਸੱਜਣਾ ਤੂੰ ਮਰ ਮਿਟ ਜਾਂਦਾ, ਖਤਮ ਹੋ ਜਾਂਦਾ ਤੇ ਬਾਕੀ ਖਾਲਸੇ ਨੂੰ ਪਤਾ ਲੱਗ ਜਾਣਾ ਸੀ ਤੇ ਆਪੇ ਬਦਲਾ ਲੈ ਲੈਂਦੇ ਵਿੱਚੇ ਤੇਰੀ ਕੁਰਬਾਨੀ ਦਾ, ਤੇ ਤੇਰੀ ਕੁਰਬਾਨੀ ਦੀਆਂ ਲੋਕੀ ਵਾਰਾਂ ਗਾਉਂਦੇ। ਔਰ ਇੱਕ ਵਾਰ ਸਰਦਾਰ ਬਲਾਕਾ ਸਿੰਘ ਦੀ ਨੀਵੀਂ ਪੈ ਜਾਂਦੀ ਆ, ਵਾਕਿਆ ਗੱਲ ਤੇ ਸਹੀ ਆ, ਮੈਨੂੰ ਉੱਥੇ ਮਰ ਮਿਟਣ ਜਾਣਾ ਚਾਹੀਦਾ ਸੀ। ਉਹ ਕਿਹੜਾ ਪਰਵਾਨਾ ਜਿਹੜਾ ਸ਼ਮਾ ਨੂੰ ਦੇਖ ਕੇ ਤੇ ਦੂਜਿਆਂ ਨੂੰ ਦੱਸਣ ਵਾਸਤੇ ਚਲੇ ਜਾਵੇ ਵੀ ਆਓ ਉੱਥੇ ਸ਼ਮਾ ਬਲਦੀ ਹੈ, ਉਹਨੂੰ ਮਰ ਮਿਟਣਾ, ਉਹਨੂੰ ਪਰਵਾਨਾ ਹੀ ਨਹੀਂ ਆਖਿਆ ਜਾਂਦਾ ਜਿਹੜਾ ਦੂਜਿਆਂ ਨੂੰ ਸੱਦਣ ਚਲਿਆ ਜਾਵੇ। ਸਰਦਾਰ ਬਲਾਕਾ ਸਿੰਘ ਦੀ ਇੱਕ ਵਾਰ ਨੀਵੀਂ ਪੈ ਜਾਂਦੀ ਹੈ। ਕੁਝ ਪਲ ਸੋਚ ਵਿਚਾਰ ਕਰਕੇ ਤੇ ਫਿਰ ਹੌਸਲਾ ਜਿਹਾ ਕਰਕੇ ਉੱਠ ਕੇ ਖੜਾ ਹੁੰਦਾ, ਕਹਿੰਦਾ, ਜਥੇਦਾਰ ਜੀ ਜੇ ਤੁਹਾਡਾ ਹੁਕਮ ਹੋਵੇ ਤੇ ਮੈਂ ਦੋ ਮਿੰਟ ਗੱਲ ਕਰ ਸਕਦਾ? ਕਹਿੰਦੇ, ਕਰੋ। ਹੁਣ ਬਲਾਕਾ ਸਿੰਘ ਫਤਿਹ ਬੁਲਾ ਕੇ ਫਿਰ ਆਖਦਾ, ਕਹਿੰਦਾ, ਖਾਲਸਾ ਜੀ ਬਿਲਕੁਲ ਤੁਸੀਂ ਸੱਚੇ ਹੋ, ਬਿਲਕੁਲ ਤੁਹਾਡਾ ਜਿਹੜਾ ਗਿਲਾ ਮੇਰੇ ਉੱਤੇ ਬਿਲਕੁਲ ਜਾਇਜ਼ ਹੈ ਕਿ ਤੁਸੀਂ ਮੈਨੂੰ ਆਖ ਰਹੇ ਹੋ ਤੂੰ ਦੱਸਣ ਵਾਸਤੇ ਆ ਗਿਆ, ਤੂੰ ਉੱਥੇ ਮਰ ਮਿਟ ਕਿਉਂ ਨਹੀਂ ਗਿਆ? ਵਾਕਿਆ ਮੈਨੂੰ ਮਰ ਮਿਟ ਜਾਣਾ ਚਾਹੀਦਾ ਸੀ, ਮੈਨੂੰ ਤੁਹਾਨੂੰ ਦੱਸਣ ਵਾਸਤੇ ਨਹੀਂ ਸੀ ਆਉਣਾ ਚਾਹੀਦਾ, ਮੈਂ ਉਦੋਂ ਉੱਥੇ ਸ਼ਹੀਦ ਹੋ ਜਾਣਾ ਚਾਹੀਦਾ ਸੀ। ਪਰ ਹੁਣ ਸ਼ਬਦ ਆਖ ਦਿੱਤਾ ਪਰ, ਹੁਣ ਜਦੋਂ ਪਿਛਲੇ ਜਿਹੜੀ ਵੀ ਗੱਲ ਕੀਤੀ ਹੋਵੇ ਨਾ ਉਹਦਾ ਬਿਲਕੁਲ ਮਜ਼ਮੂਨ ਬਦਲ ਜਾਂਦਾ ਜਦੋਂ ਪਰ ਸ਼ਬਦ ਵਿੱਚ ਆ ਜਾਵੇ। ਕਹਿੰਦਾ, ਮੈਨੂੰ ਮਰ ਮਿਟ ਜਾਣਾ ਚਾਹੀਦਾ ਸੀ, ਮੈਨੂੰ ਦਰਬਾਰ ਸਾਹਿਬ ਦੀ ਇੱਜ਼ਤ ਵਾਸਤੇ ਆਪਣੀ ਕੁਰਬਾਨੀ ਦੇ ਚਾਹੀਦੀ, ਸਿਰ ਦੇ ਦੇਣਾ ਚਾਹੀਦਾ ਸੀ। ਪਰ ਹੁਣ ਜਦੋਂ ਪਰ ਸ਼ਬਦ ਆ ਗਿਆ, ਸਾਰਿਆਂ ਦੇ ਕੰਨ ਖੜੇ ਹੋ ਗਏ ਵੀ ਹੁਣ ਕੀ ਕਹਿਣ ਲੱਗਾ। ਕਹਿੰਦਾ, ਉਹ ਸੱਜਣੋ ਮੈਨੂੰ ਏਦਾਂ ਦੇ ਤਾਨੇ ਮਿਹਣੇ ਦੇਣ ਤੋਂ ਪਹਿਲਾਂ ਤੁਸੀਂ ਆਪਣੇ ਅੰਦਰ ਢਿੱਡ 'ਚ ਝਾਤੀ ਮਾਰ ਕੇ ਦੇਖੀ ਹੈ ਕਿ ਜਿਸ ਪੰਜਾਬ ਨੂੰ ਤੁਸੀਂ ਦੁਸ਼ਮਣਾਂ ਦੇ ਹਵਾਲੇ ਕਰਕੇ ਆਏ ਸੀ, ਤੁਹਾਨੂੰ ਨਹੀਂ ਸੀ ਪਤਾ ਵੀ ਦੁਸ਼ਮਣ ਕੱਲ੍ਹ ਨੂੰ ਉੱਥੇ ਕੀ ਚੰਦ ਚਾੜੇਗਾ? ਤੁਸੀਂ ਉਲਟਾ ਮੇਰੇ 'ਤੇ ਰੋਬ ਪਾਉਂਦੇ ਹੋ, ਮੈਨੂੰ ਮਰ ਮਿਟਣਾ ਚਾਹੀਦਾ ਸੀ, ਪਰ ਤੁਸੀਂ ਕਿਉਂ ਛੱਡ ਕੇ ਆਏ ਸੀ? ਤੁਸੀਂ ਵੀ ਤਾਂ ਜਾਨਾਂ ਲੁਕੋ ਕੇ ਇੱਥੇ ਭੱਜੇ ਫਿਰਦੇ ਆ। ਸੋ ਗੁਰੂ ਪਿਆਰਿਓ, ਇਸ ਗੱਲ ਨੇ ਸਰਦਾਰ ਬਲਾਕਾ ਸਿੰਘ ਦੀ, ਇਸ ਗੱਲ ਨੇ ਇਹਨਾਂ ਦੇ ਸਾਹਮਣੇ, ਇਹ ਬੜੇ ਜੋਸ਼ ਦੇ ਵਿੱਚ ਸਰਦਾਰ ਬਲਾਕਾ ਸਿੰਘ ਆ ਕੇ ਜਦੋਂ ਕਹਿੰਦਾ ਹੈ ਤੇ ਇਹਨਾਂ ਦੇ ਕਿਵੇਂ ਕੰਨ ਖੁੱਲ ਜਾਂਦੇ ਆ। ਸਰਦਾਰ ਬਲਾਕਾ ਸਿੰਘ ਰੋਹ ਦੇ ਵਿੱਚ ਆ ਕੇ ਇਹਨਾਂ ਨੂੰ ਸਾਹਮਣੇ ਬੈਠੇ ਕੌਮ ਦੇ ਜਥੇਦਾਰਾਂ ਤੇ ਕੌਮ ਦੇ ਜਰਨੈਲਾਂ ਨੂੰ ਇੱਕ ਰੋਹ

ਸ਼੍ਰੀ ਦਰਬਾਰ ਸਾਹਿਬ ਸਾਡੀ ਸਿੱਖ ਕੌਮ ਦਾ ਭਗਤੀ ਦਾ ਘਰ ਹੈ ਜੀ, ਔਰ ਅਕਾਲ ਤਖਤ ਸਾਹਿਬ ਸਾਡੀ ਸ਼ਕਤੀ ਦਾ ਪ੍ਰਤੀਕ ਹੈ। ਔਰ ਜਿਹੜਾ ਵੀ ਜ਼ਾਲਮ ਇੱਧਰ ਨੂੰ ਉਂਗਲੀ ਕਰਦਾ ਹੈ, ਗੁਰੂ ਕੇ ਯੋਧੇ ਨਿੱਤਰ ਆਉਂਦੇ ਮੈਦਾਨ ਦੇ ਵਿੱਚ, ਕਿਤੇ ਮੱਸਾ ਹੋਵੇ, ਕਿਤੇ ਮੱਸੀ ਹੋਵੇ, ਕਿਤੇ ਅਬਦਾਲੀ ਹੋਵੇ, ਜਿਹੜੇ ਵੀ ਆਏ ਸਮੇਂ ਸਮੇਂ ਮੁਤਾਬਕ ਗੁਰੂ ਕੇ ਸਿੰਘ ਆਪਣੀਆਂ ਜਾਨਾਂ ਦੇ ਕੇ ਦਰਬਾਰ ਸਾਹਿਬ ਦੀ ਹੋਈ ਬੇਅਦਬੀ ਦਾ ਬਦਲਾ ਲੈ ਲੈਂਦੇ ਆ। ਸਰਦਾਰ ਬਲਾਕਾ ਸਿੰਘ ਹੋਣਾ ਨੇ ਗੱਲਬਾਤ ਤੋਰੀ ਹੈ ਬੜੇ ਜਿਗਰੇ ਦੇ ਨਾਲ, ਵੀ ਹੁਣ ਸਾਰੀ ਇੱਕ ਧਿਰ ਬੈਠੀ ਹੈ, ਮੈਂ ਇਕੱਲਾ ਆ, ਗੁੱਸੇ ਵੀ ਹੋ ਸਕਦੇ ਆ, ਪਰ ਪ੍ਰਵਾਹ ਨਹੀਂ ਕੀਤੀ, ਠੀਕ ਹੈ, ਤੁਸੀਂ ਮੈਨੂੰ ਚੈਲੰਜ ਕੀਤਾ, ਠੀਕ ਹੈ, ਮੈਂ ਆਪਣੀ ਗਲਤੀ ਆਪਣੀ ਝੋਲੀ 'ਚ ਪਾਉਣਾ। ਪਰ ਸੱਜਣੋ, ਜਿਸ ਪੰਜਾਬ ਨੂੰ ਤੁਸੀਂ ਛੱਡ ਕੇ ਦੁਸ਼ਮਣਾਂ ਦੇ ਹਵਾਲੇ ਕਰਕੇ ਆਏ ਸੀ, ਤੁਹਾਨੂੰ ਨਹੀਂ ਪਤਾ ਸੀ ਵੀ ਦੁਸ਼ਮਣ ਉੱਥੇ ਕੱਲ੍ਹ ਨੂੰ ਘੱਟ ਕੀ ਕਰਨ ਗੁਜ਼ਰਨਗੇ? ਤੁਸੀਂ ਆਸ ਰੱਖੀ ਸੀ ਵੀ ਜਗਰੀਆ ਖਾਂ ਸਾਡੇ ਗੁਰਧਾਮਾਂ 'ਤੇ ਚਿਰਾਗ ਜਗਾਊਗਾ? ਇੱਦਾਂ ਹੀ ਹੋਣੀ ਸੀ ਜਿਹਨਾਂ ਗੁਰਧਾਮਾਂ ਨੂੰ ਤੁਸੀਂ ਛੱਡ ਕੇ ਆਏ ਸੀ, ਹੁਣ ਸੋਚੋ ਕੀ ਕਰਨਾ। ਗੁਰੂ ਪਿਆਰਿਓ, ਸਾਰਿਆਂ ਦੀਆਂ ਨੀਵੀਆਂ ਪੈ ਗਈਆਂ, ਵੀ ਬਲਾਕਾ ਸਿਆ ਗੱਲ ਤੇ ਤੂੰ ਵੀ ਸਹੀ ਕਰ ਰਿਹਾ, ਵੀ ਸਾਨੂੰ ਸਾਰਾ ਹੀ ਪਤਾ ਸੀ ਦੁਸ਼ਮਣ ਨੇ ਇੱਥੇ ਕੀ ਕਰਨਾ। ਤੇ ਸਰਦਾਰ ਬੁੱਢਾ ਸਿੰਘ ਉੱਠ ਕੇ ਖੜਾ ਹੋ ਜਾਂਦਾ, ਕਹਿੰਦਾ ਬਲਾਕਾ ਸਿਆ ਮਾਫੀ ਚਾਹੁੰਦੇ ਹਾਂ ਤੇਰੇ ਕੋਲੋਂ। ਸਿੰਘੋ, ਹੁਣ ਕੀ ਕਰਨਾ ਚਾਹੀਦਾ ਹੈ, ਕੀ ਕਰਨਾ ਚਾਹੀਦਾ ਤੇ ਕੀ ਕੀਤਾ, ਇਹ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ। ਤੁਹਾਡੇ ਕੋਲ ਦੁਪਹਿਰ ਦੇ ਦੋ ਦੀਵਾਨ ਨੇ, ਇੱਕ ਕੱਲ੍ਹ ਦਾ ਤੇ ਇੱਕ ਪਰਸੋਂ ਦਾ ਜੀ। ਤੁਸੀਂ ਬੜਾ ਪਿਆਰ ਦਿੱਤਾ ਹੈ ਗੁਰੂ ਮਹਾਰਾਜ, ਕਿਰਪਾ ਕਰੇ, ਉਹ ਕੌਮ ਦੇ ਯੋਧੇ ਆਜ਼ਾਦੀ ਦਾ ਝੰਡਾ ਚੱਕ ਕੇ ਮੱਸੇ ਰੰਗੜ ਨੂੰ ਦਰਬਾਰ ਸਾਹਿਬ ਦੇ ਵਿੱਚੋਂ ਸਦਾ ਵਾਸਤੇ ਖਤਮ ਕਰ ਦਿੰਦੇ ਨੇ। ਉਹ ਕਿਹੜੇ ਯੋਧੇ ਆਉਂਦੇ ਨੇ, ਉਹ ਕਿਵੇਂ ਆਉਂਦੇ ਨੇ ਤੇ ਕਿਵੇਂ ਇਸ ਪਾਪੀ ਦਾ ਸੋਧਾ ਲਾਇਆ ਜਾਂਦਾ, ਉਹ ਆਉਣ ਵਾਲੇ ਵਕਤ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਾਂਗੇ ਜੀ। ਗੁਰੂ ਮਹਾਰਾਜ ਕਿਰਪਾ ਕਰੇ। ਗੁਰੂ ਪਿਆਰਿਓ, ਤੁਸੀਂ ਵੀ ਆਜ਼ਾਦੀ ਦੇ ਝੰਡੇ ਚੱਕੇ ਹੋਏ ਹੋ, ਚੱਕੀ ਰੱਖਿਓ। ਗੁਰੂ ਮਹਾਰਾਜ ਕਿਰਪਾ ਕਰੇ, ਆਜ਼ਾਦੀ ਤੁਹਾਡੀ ਇੱਕ ਦਿਨ ਝੋਲੀ ਦੇ ਵਿੱਚ ਪਵੇਗੀ, ਇਸੇ ਤੁਹਾਡੇ ਅਬਾਲਟਾ ਇਸ ਸਟੇਟ ਦੇ ਵਿੱਚ, ਐਡਮਿੰਟਨ ਦੇ ਵਿੱਚ 18 ਅਕਤੂਬਰ ਨੂੰ ਰੈਫਰੈਂਡਮ ਹੋ ਰਿਹਾ। ਔਰ ਵੀਰ ਇੱਥੇ ਬਹੁਤ, ਮੈਂ ਜਦੋਂ ਦਾ ਆਇਆ ਮਹੀਨਾ ਹੋ ਗਿਆ ਦੇਖਦਿਆਂ ਨੂੰ, ਉਹ ਬੜੀਆਂ ਸੇਵਾਵਾਂ ਨਿਭਾ ਰਹੇ ਨੇ। ਇਕੱਲੇ ਇਕੱਲੇ ਨੂੰ ਬੇਨਤੀ ਕਰਦੇ ਆ ਵੀ ਤੁਸੀਂ ਆਪਣੀ ਵੋਟ ਜ਼ਰੂਰ ਪਾਇਓ, ਆਪਣੇ ਹੱਕ ਹਾਂ ਵਿੱਚ ਜਾਂ ਨਾ ਵਿੱਚ ਪਾਉਣੀ ਉਹ ਤੁਹਾਡੀ ਮਰਜ਼ੀ ਆ, ਪਰ ਤੁਸੀਂ ਆਪਣੇ ਆਜ਼ਾਦੀ ਦੇ ਹੱਕ ਦਰਸਾ ਸਕਦੇ ਹੋ। ਇਹ ਕਾਨੂੰਨ ਤੌਰ ਦੇ ਉੱਤੇ ਤੁਹਾਡੇ ਕੋਲ ਆਪਣੀ ਆਵਾਜ਼ ਬੁਲੰਦ ਕਰਨ ਦਾ ਇਹ ਕਾਨੂੰਨ ਹੈ, ਸੋ ਇਸ ਕਾਨੂੰਨ ਦਾ ਲਾਹਾ ਲੈਣਾ ਚਾਹੀਦਾ। ਗੁਰੂ ਮਹਾਰਾਜ ਕਿਰਪਾ ਕਰਨ। ਹੁਣ ਗੁਰੂ ਪਿਆਰਿਓ, ਦਰਬਾਰ ਸਾਹਿਬ ਦੀ ਹੋਈਆਂ ਬੇਅਦਬੀਆਂ ਦਾ ਬਦਲਾ ਲੈਣ ਵਾਸਤੇ ਸਾਡੀ ਕੌਮ ਦੇ ਯੋਧੇ, ਜਿਨ੍ਹਾਂ ਨੇ ਬਦਲੇ ਲੈ, ਦੁਸ਼ਟਾਂ ਨੂੰ ਸੋਧਿਆ, ਤੇ 30-30, 32-32 ਸਾਲ ਹੋ ਗਏ ਉਹ ਗੁਰੂ ਕੇ ਪਿਆਰੇ ਅੱਜ ਭਾਰਤ ਦੀਆਂ ਜੇਲ੍ਹਾਂ ਦੇ ਅੰਦਰ ਬੜੀ ਨਰਕਾਂ ਵਰਗੀ ਜ਼ਿੰਦਗੀ ਜੀ ਰਹੇ ਹੋ, ਤੇ ਗੁਰੂ ਪਿਆਰਿਓ ਅਰਦਾਸ ਕਰਿਓ ਉਹਨਾਂ ਵਾਸਤੇ ਵੀ। ਗੁਰੂ ਮਹਾਰਾਜ ਉਹਨਾਂ ਨੂੰ ਚੜ੍ਹਦੀ ਕਲਾ ਦੇ ਵਿੱਚ ਕਰਨ, ਔਰ ਸਾਡੀ ਸਿੱਖ ਕੌਮ ਇੱਕ ਮੁੱਠ ਹੋ ਕੇ ਆਪਣੀ ਕੌਮ ਦੇ ਯੋਧਿਆਂ ਦੀ ਰਿਹਾਈ ਲਈ ਅਸੀਂ ਕੁਝ ਨਾ ਕੁਝ ਕਰ ਸਕੀਏ, ਇਹ ਸ਼ਹਿਨਸ਼ਾਹ ਦੇ ਚਰਨਾਂ 'ਚ ਆਪਾਂ ਸਾਰਿਆਂ ਨੇ ਅਰਦਾਸ ਕਰਨੀ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ ਆਇਆਂ ਨੂੰ, ਤੁਸੀਂ ਸ਼ਹਿਨਸ਼ਾਹ ਦੇ ਦਰਬਾਰ ਵਿੱਚ ਆਏ, ਇਤਿਹਾਸ ਦਾ ਆਨੰਦ ਮਾਣਿਆ, ਗੁਰਬਾਣੀ ਦਾ ਆਨੰਦ ਮਾਣਿਆ। ਸੋ ਇੱਥੇ ਢਾਡੀ ਜੱਥੇ ਵੱਲੋਂ ਖਿਮਾ ਹੈ, ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਆਪ ਸੰਗਤਾਂ ਨੂੰ ਢਾਡੀ ਵਾਰਾਂ ਸ਼ਰਵਣ ਕਰਾ ਰਹੇ ਸਨ ਗਿਆਨੀ ਭਾਈ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦਾ ਢਾਡੀ ਜੱਥਾ ਤਿੰਨਾਂ ਦਾ ਬਹੁਤ ਬਹੁਤ ਧੰਨਵਾਦ ਸੰਗਤਾਂ ਵੱਲੋਂ। ਹੁਣ ਭਾਈ ਨਵਦੀਪ ਸਿੰਘ ਜੀ ਹਜ਼ੂਰੀ ਰਾਗੀ ਸੱਚਖੰਡ ਦਰਬਾਰ ਸਾਹਿਬ ਤਿੰਨਾਂ ਦੇ ਰਾਗੀ ਜੱਥੇ ਪਾਸੋਂ ਗੁਰਬਾਣੀ ਦਾ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਬੰਦੇ ਖੋਜ ਦਿਲ ਹਰ ਰੋਜ਼ ਨਾ ਫਿਰ ਪਰੇਸ਼ਾਨੀ ਮਾਹੀ। ਆਪ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਾ ਰਹੇ ਸਨ ਭਾਈ ਨਵਦੀਪ ਸਿੰਘ ਜੀ, ਸ਼੍ਰੀ ਦਰਬਾਰ ਸਾਹਿਬ ਵਾਲਿਆਂ ਦਾ ਰਾਗੀ ਜੱਥਾ, ਹੁਣ ਭਾਈ ਤਰਲੋਕ ਸਿੰਘ ਜੀ ਪਾਉਂਟਾ ਸਾਹਿਬ ਵਾਲਿਆਂ ਦੇ ਜੱਥੇ ਪਾਸੋਂ ਗੁਰਬਾਣੀ ਕੀਰਤਨ ਸਰਵਣ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਗੁਰਬਾਣੀ ਦਾ ਹਰ ਜਸ ਕਰਦੇ ਹਾਂ ਪਾਸੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਆਓ ਹੁਣ ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਭਾਈ ਗੁਰਦਿਆਲ ਸਿੰਘ ਜੀ ਖਡੂਰ ਸਾਹਿਬ ਵਾਲੇ ਆਪ ਜੀ ਨੂੰ ਗੁਰਬਾਣੀ ਦਾ ਹਰ ਜਸ ਸੁਣਾ ਕੇ ਨਿਹਾਲ ਕਰਨਗੇ। ਬੁਲਾਓ ਫਤਿਹ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਕਰ ਕਿਰਿਆ ਖਟ ਕਰਮ ਕਰੰਤਾ ਸੇ ਭਗਤ ਭਲੇ ਜਨ ਨਾਨਕ ਜੀ ਜੋ ਭਾਵਹਿ ਮੇਰੇ ਹਰ ਭਗਵੰਤਾ ਤੂੰ ਆਦਿ ਪੁਰਖ।

ਸਿੱਖ ਉਬਾਰ ਅਸਿੱਖ ਸੰਘਰੋ, ਦੁਸ਼ਟ ਜਿਤੇ ਉਠਵਤ ਉਤਪਾਤਾ, ਸਕਲ ਮਲੇਸ਼ ਕਰੋ ਰਣ ਘਾਤਾ, ਜੇ ਅਸ ਤੁਜ ਤਵ ਸਰਣੀ ਪਰੇ, ਤਿਨ ਕੇ ਦੁਸ਼ਟ ਦੁਖਿਤ ਹੋਵੈ ਮਰੇ, ਪੁਰਖ ਜਵਨ ਪਗ ਪਰੇ ਤਿਹਾਰੇ, ਤਿਨ ਕੇ ਤੁਮ ਸੰਕਟ ਸਵਟਾਰੇ, ਜੋ ਕਲ ਕੋ ਇਕ ਬਾਰ ਧਿਆਏ ਹੈ, ਤਾ ਕੇ ਕਾਲ ਨਿਕਟ ਨਹਿ ਹੈ, ਰੱਛਾ ਹੋਏ ਤਾਹੇ ਸਭ ਕਾਲਾ, ਦੁਸ਼ਟ ਅਰਿਸ਼ਟ

ਚਾਲਣ ਦੀ ਸੁਮਤ ਬਖਸ਼ਣੀ, ਕਾਰੋਬਾਰਾਂ ਵਿੱਚ ਵਾਧੇ ਕਰਨੇ, ਕਿਰਤ ਕਮਾਈਆਂ ਵਿੱਚ ਬਰਕਤਾਂ ਪਾਉਣੀਆਂ। ਕਿਰਪਾ ਕਰੋ ਇਲਾਹੀ ਹੁਕਮਨਾਮੇ ਦੀ ਦਾਤ ਬਖਸ਼ਿਸ਼ ਕਰਕੇ ਨਦਰੀ ਨਦਰ ਨਿਹਾਲ ਕਰੋ, ਹੁਕਮਨਾਮੇ ਦੇ ਉਪਦੇਸ਼ ਨੂੰ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੋਲੇ ਸੋ ਨਿਹਾਲ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸਭ ਸਤ ਸੰਗਤ ਮਿਲ ਹੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਹਰ ਦੀਨਾ ਦੀਨ ਦਇਆਲ ਪ੍ਰਭ ਸਤ ਸੰਗਤ ਮਿਲ ਹੋ ਸੰਗ ਮਿਲ ਸੰਗਤ ਹਰ ਰੰਗ ਪਾਇਆ ਜਨ ਨਾਨਕ ਮਨ ਤਨ ਰੰਗ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।